ਪਹਿਲਾ ਸੋਨ ਵੱਡਾ ਆਖਰ ਸਭ ਕੋਈ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹੀਰਾ ਕੋਈ ਨਾ ਜਾਣਾ ਤੇਰਾ ਕੇਤਾ ਕੇਵਰ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲਣ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸੱਚ ਨਾਮ ਕੀ ਲਾਗੈ ਭੂਖ ਉਦ ਭੂਖਾ ਖਾਏ ਚੱਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕਾ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹ ਤੇ ਕਮ ਜਾਤ ਨਾਨਕ ਨਾਵ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਕਿਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇਵਟ ਭਾਗ ਵਡੇਰੇ ਜਿਨ

ਕਾਹੇਰੇ ਮਨ ਚਿਤਵਾ ਉਦਮ ਜਾਂ ਆਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾ ਰਿਜਕ ਆਗਹ ਕਰ ਤਰਿਆ ਮੇਰੇ ਮਾਂ ਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸਹਿ ਕੁਸਾ ਤਿਸ ਪਾਛੈ ਬਚਰੀ ਸ਼ਰਿਆ ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਾਬਣ ਦਾਨ ਦਾਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੋ ਪੁਰਖ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮੇ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋਖ ਜੀ ਸਭ ਦੁੱਖ ਵਿਸਾਰਨ ਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਚ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਾਮ ਕੀ ਫਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰ ਹਰ ਪੂਜਾ ਜੀ ਤਪ ਤਪਹ ਜਪ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪਹਿ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭਸਾ ਕਾਜਾ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤਿਹਾ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਆਹੀ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸੇ ਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖ ਜਾਣਾ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜਾ ਪਈ ਲੈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗਨੀ ਚਾਲਾ ਹਮ ਦੇਖਾ ਤਾਂ ਡੂਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗੱਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾ ਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਨਾ ਕਾਮ ਮਿਲ ਸਾਧ ਸੰਗ

ਭਵ ਜਲ ਤਰਨ ਕਹ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਾਬ ਤਾਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚੇਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭਾ ਤੁਮ ਕਾ ਬਹੁ ਆਪ ਹੱਥ ਦਾ ਮੋਹਿ ਬਚਾਵਹੁ ਸੁਖੀ ਬਸਾ ਮੋਰੂ ਪਰਵਾਰਾ ਸੇਵਕ ਸਿੱਖ ਸਭਾ ਕਰਤਾਰਾ ਹੋ ਰੱਛਾ ਨਿਜ ਕਰਦਾ ਕਰਿਆ ਸਭ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਅਹ ਚੁਣ ਚੁਣ ਸਤਰ ਹਮਾਰੇ ਮਾਰੀਅਹ ਆਪ ਹੱਥ ਦਾ ਮੁਝ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਬਰਿਆ ਹੂਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੁ ਕਰਿਓ ਰੱਛਾ ਰਾਖ ਨਿਹੁਮ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪ੍ਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੁ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕੋਲ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮ ਸਵੀਕਾਰ ਹੈ ਤਾ ਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੰਤ ਜਚਨ ਉਪਜਾਇਓ ਆਦ ਅੰਤ ਏਕਾ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮ ਸਵੀਕਾਰ ਤਿਸ ਹੀ ਕੋ ਹਮਾਰੀ ਸਕਲ ਪਰਜਾ ਜਨ ਆਪ ਸਵਾਰੀ ਸੇਵਕਨ ਕੋ ਸਭਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਪਦ ਕੀਓ ਖੜ ਖੜ ਕੇ ਅੰਤਰ ਕੀ ਜਾਣਤ ਭਲੇ ਬਰੇਕੀ ਪੀਰ ਪਛਾਣਤ ਚਿੰਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਘੜ ਘੜ ਕੇ ਪਰ ਪੜ ਕੀ ਜਾਨਾ ਜਹਬਦ ਕਰਖ ਕਰਾ ਕਰਤਾਰਾ ਪਰ ਜਾ ਤਰਤ ਤਬ ਦੇਹ ਅਪਾਰਾ ਜਬਿਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰਾ ਆਪ ਆਪਣੀ ਬੂਝ ਚਾਰਾ ਤੁਮ ਸਭ ਹੀ ਤੇ ਰਹਿ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਪੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਿਹੀ ਪੂਪਾ ਅੰਡੇ ਜੇਰੇ ਸੇਤ ਯਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋ ਬੈਠਾ ਕਹੂੰ ਸਿਮਟ ਭਿਓ ਸੰਕਰ ਕੈਠਾ ਸਿਗਰੀ ਸਿਠ ਦਿਖਾਏ ਅਚਾਮ ਭਵ ਆਦਿ ਜੁਗਾ ਸਰੂਪ ਸੁਜਾਮ ਭਵ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਾ ਸਿੱਖ ਸੰਘਰੋ ਦੁਸ਼ਟ ਜਿੱਤੇ ਉੱਠ ਵੱਤ ਉਤਪਾਤਾ ਸਕਲ ਮਲੇਸ਼ ਕਰੂ ਰਨ ਕਾਤਾ ਜੇ ਤੁਜ ਤਬ ਸਰਨੀ ਪਾਰੇ ਤਿਨਕੇ ਦੁਸ਼ਟ ਦੁਖ ਤਹਵੈ ਮਾਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਹਰਿਸ਼ਟ ਟਰ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰਹੁ ਤਾਂ ਕਿ ਤਾਪ ਤਨਕ ਮੈਂ ਹਰਹੁ ਰਿਤ ਸਿਧ ਕਰਮ ਸਭ ਹੋਈ ਦੁਸ਼ਟ ਸ਼ਾਸ ਵੈ ਸਕੈ ਨ ਕੋਈ ਏਕ ਬਾਰ ਜਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨ ਨਰ ਨਾਮ ਤੇ ਹਰੂ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਖੜਗ ਕੇ ਤੁਮੈ ਸਰਨ ਤਿਹਾਰੀ ਆਪ ਹੱਥ ਦੈ ਲਿਹੋ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੰਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰ ਸ਼ਾਸਤਰ ਬੇਸ ਸਭਾ ਬਹੁ ਭੇਦ ਕਹ ਹਮੇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕਹਿ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ
गोबिंद दास तुहार। राम कली महला तीजा, आनंद एको ओंकार। सतगुर प्रसाद आनंद भया मेरी माए, सतगुरु मैं पाया, सतगुर ता पाया सहज सेती। मन वजियां वाधाइयां, राग रतन परवार परियां, शब्द गावन आईयां, शब्दों ता गावो हरी केरा। मन जनी विसाया, कह नानक आनंद हुआ, सतगुरु मैं पाया ए मन मेरिया। तू सदा रहो हर नाले, हर नाल रहो तू मन मेरे, दुख सब विसारना, अंगीकार हो करे तेरा, कार्ज सब सवारना, सबना गल्ला सम्राट स्वामी, सो क्यों मन हो विसारे, कह नानक मन मेरे, सदा रहो हर नाले, साचे साहिबा, क्या नाही कर तेरा, करता तेरा सब किश है, जिस देह सो पावे, सदा सिफ सलाह तेरी, नाम मन वसावे, नाम जिनके मन बसिया, वाजे शब्द कन्हेरे, कह नानक सच्चे साहिब, क्या नाही कर तेरा, साचा नाम मेरा आधारू, साच नाम आधार मेरा, जिन भुखा सब गवाइया, कर संत सुख मनाए वसिया, जिन इच्छा सब पुजाइया, सदा कुरबान कीता गुरु विटहो, जिस दियां हि वडियाइया, कह नानक सुनो संत हो, शब्द धरो प्यारू, साचा नाम मेरा आधारू, बाजे पंच शब्द तित कर सपागा, कर सपागा शब्द बाजे, कला जित कर धारिया, पंच दूत तुद बस कीते, काल कंटक मारिया, तुर करम पाया तुद जिन को, से नाम हर कह लागे, कह नानक तह सुख हुआ, तित कर अनहद बाजे, आनंद सुनो बड़ भागी हो, सगल मनोरथ पूरे, पार ब्रह्म प्रभ पाया, उतरे सगल बसूरे, दुख रोग संताप उतरे, सुनी सची बाणी, संत साजन पे सरसे, पूरे गुरते जानी, सुनते पुनीत कहते पवित, सतगुर रहा

ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰਾਖਿਓ ਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਆ ਹੋਈ ਤਰਸ ਪਇਆ ਮਿਹਰਾਮਤ ਹੋਈ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਅੰਤ ਉਚੇ ਤੇ ਉਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਣੀ, ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਿਧਾ ਵਿਧਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ, ਪੰਥ ਦੇ ਸਦਾ ਸਹਾਈ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ। ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਉਪਰੰਤ ਸੋ ਦਰ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਪਾਤਸ਼ਾਹ ਜੀਓ, ਇੰਨੇ ਅਰਸੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ। ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ

ਧੰਨ ਵਾਹਿਗੁਰੂ ਸਾਹਿਬ ਜੀ। ਨਾਨਕ ਨਾਮ ਨਿਰੰਜਨ ਜਾਣਿਓ, ਕਿਨੇ ਭਗਤ ਪ੍ਰੇਮ ਲਿਵਲਾਈ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕਿੰਨੀ ਵਰਖਾਈ। ਗੁਰੇ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀ ਕਿਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਣ ਕੋ, ਆਬ ਗੁਰੂ ਰਾਮਦਾਸ ਕੋ ਮਿਲੀ ਬਡਾਈ।

परमेश्वर बणत बनाई फिर डोलत कतहु नाही।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਸਮਾਂ ਹੋ ਚੁੱਕਾ ਹੈ ਗੁਰ ਸ਼ਬਦ ਦੇ ਵਿਚਾਰ ਦਾ। ਆਓ ਸ਼ਬਦ ਵਿਚਾਰ ਸਰਵ ਕਰੀਏ ਸਾਡੇ ਸਤਿਕਾਰਯੋਗ ਗਿਆਨ ਨਿਸ਼ਾਨ ਸਿੰਘ ਜੀ ਪਾਸੋਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਸਤਿਗੁਰ ਬਾਣੀ ਪੁਰਖੋਤਮ ਬਾਣੀ ਸਿਉਂ ਚਿਤ ਲਾਵੇ ਗੋ, ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ।

गए सब तार, जंत बिचारा क्या करे, चले बजावन हार।

गए सब तार। जंत बेचारा क्या करे, चले बजावन हार। परम सम्मान योग जुगो जुगे अटल, चवर शतर सिंहासन दे मालक, वालिये कुल आलम सर्वरे कायनात दीन दुनी दे मालक, निमाणिया दे माण, नितानिया दे तान, न्योटिया दी ओट, तन तन गुरु ग्रंथ साहिब महाराज सच्चे पातशाह जी, तिना दी बावन पवित्र मुबारक गोद अंदर जुड़ बैठे, अते मीडिया दे राहीं घरां विच बैठ के साहिब जी दी पावन अमृतमई मुबारक बाणी नाल सांझ बना रहे। गुरु प्यारे, गुरु सवारे, अति सत्कारयोग सतसंगी जनों वडभागे आ, जिथे आप जिया ने गुरु दर दे सत्कारत कीर्तनी जथे पासों पावन बाणी दे शब्द कीर्तन सरवण कीते ने, आओ कुछ घड़ियां सतगुरां दी पावन बाणी दी विचार नाल जुड़न दा यतन करिए। गुरमत विचारां दी आरंभता करन तो पहला कलगीधर स्वामी बादशाह दरवेश धन गुरु गोबिंद सिंह साहब महाराज सच्चे पातशाह जी वल्लों बख्शिश कीती हुई पावन मुबारक गुरु फतेह नाल सांझ बनाईए, आखो जी वाहिगुरु जी का खालसा, वाहिगुरु जी की फतेह। रोजाना ही इन्हां दीवाना दे विचों आप जी जो लड़ीवार भगत बाणी की कथा विचार चलती है, तिस नूं सरवण करदे आ रहे हो। तिस लड़ी के तहत कबीर साहब जी की रसना तो उच्चारण किए गए लड़ीवार श्लोकों विचों श्लोक नंबर 103 का पाठ दास ने आप संगतों के नाल सांझा किया है, जो गुरु ग्रंथ साहिब जी दे अंक नंबर 1369 उपर सुभायमान है। मनुख दा एक शरीर जिहड़ा है एक साज है, इस शरीर वे जिहड़े इंद्रे ने ओ इहदियां तारां ने, ते जिहड़ा मन है ओ वजंतरी है यानी कि इहनूं वजाउण वाला, ਇਹ ਵਜਾਉਣ ਵਾਲੇ ਦੇ ਉੱਤੇ ਨਿਰਭਰ ਕਰਦਾ ਹੈ ਵੀ ਉਹ ਸਾਜ਼ ਦੇ ਵਿੱਚੋਂ ਕਿਹੜਾ ਸੰਗੀਤ ਪੈਦਾ ਕਰਨਾ ਚਾਹੁੰਦਾ ਹੈ, ਕਿਹੜੀ ਧੁਨ ਪੈਦਾ ਕਰਨੀ ਚਾਹੁੰਦਾ ਹੈ, ਕਿਹੜੀ ਟਿਊਨ ਪੈਦਾ ਕਰਨੀ ਚਾਹੁੰਦਾ ਹੈ। ਜਿਹੜੀ ਵੀ ਟਿਊਨ ਵਜੰਤਰੀ ਵਜਾਉਣ ਵਾਲਾ ਪੈਦਾ ਕਰਨੀ ਚਾਹੇ ਉਹ ਵਾਜੇ ਦੇ ਵਿੱਚੋਂ ਪੈਦਾ ਕਰ ਸਕਦਾ, ਜਿਵੇਂ ਭਾਈ ਸਾਹਿਬ ਸਾਡੇ ਸਾਹਮਣੇ ਕੀਰਤਨ ਕਰ ਰਹੇ ਸਨ, ਉਹਦੇ ਵਿੱਚੋਂ ਵੰਨ ਸਵੰਨੀਆਂ ਧੁਨਾਂ ਕੱਢ ਕੇ ਉਹਨਾਂ ਨੂੰ ਪ੍ਰਗਟ ਕਰਕੇ ਅਤੇ ਸ਼ਬਦ ਨੂੰ ਉਹਦੇ ਵਿੱਚ ਪਾ ਕੇ ਅਤੇ ਸਾਡੇ ਤੱਕ ਉਸ ਸ਼ਬਦ ਨੂੰ ਗੁਰਬਾਣੀ ਦੇ ਅਕੀਦੇ ਨੂੰ ਉਪਦੇਸ਼ ਨੂੰ ਸਾਡੇ ਤੱਕ ਡਿਲੀਵਰ ਕਰ ਰਹੇ ਸਨ। ਇਸੇ ਤਰ੍ਹਾਂ ਮਨ ਵਜਿੰਦਰੀ ਹੈ, ਇੰਦਰੇ ਜਿਹੜੀਆਂ ਨੇ ਉਹ ਤਾਰਾਂ ਨੇ ਅਤੇ ਸਰੀਰ ਸਾਜ ਹੈ। ਮਨ ਜਿਹੋ ਜਿਹਾ ਚਾਹੇ ਇੰਦਰਿਆਂ ਦੀ ਮਦਦ ਨਾਲ ਇਹ ਸਰੀਰ ਦੇ ਵਿੱਚੋਂ ਸੰਗੀਤ ਪੈਦਾ ਕਰ ਸਕਦਾ। ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਅਸੀਂ ਘਰ ਬੈਠੇ ਹੁੰਦੇ ਹਾਂ, ਸਾਡੇ ਮਨ ਵਿੱਚ ਇੱਕ ਅਚਨਚੇਤ ਖਿਆਲ ਆਉਂਦਾ ਵੀ ਅੱਜ ਸਤਸੰਗ ਵਿੱਚ ਨਾ ਚੱਲੀਏ, ਦੀਵਾਨ ਸੁਣਨ ਨਾ ਚੱਲੀਏ ਗੁਰਦੁਆਰੇ, ਉੱਠੇ ਤੇ ਇੱਥੇ ਆ ਗਏ। ਪਰ ਕਈ ਵਾਰ ਇੱਦਾਂ ਵੀ ਸਾਡੇ ਨਾਲ ਵਾਪਰਦਾ ਵੀ ਅਸੀਂ ਬਿਲਕੁਲ ਮੈਂਟਲੀ ਪ੍ਰਿਪੇਅਰ ਹੁੰਦੇ ਹਾਂ, ਚੱਲਣ ਵਾਸਤੇ ਤਿਆਰ ਵੀ ਹੁੰਦੇ ਹਾਂ, ਪਰ ਮਨ ਵਿੱਚ ਖਿਆਲ ਆਉਂਦਾ ਵੀ ਛੱਡੋ, ਕੱਲ੍ਹ ਵੈਸੇ ਵੀ ਉਸ ਪਾਸੇ ਜਾਣਾ ਹੀ ਆ, ਕੱਲ੍ਹ ਜਾ ਕੇ ਗੁਰਦੁਆਰੇ ਮੱਥਾ ਟੇਕ ਆਵਾਂਗੇ, ਅੱਜ ਰਹਿਣ ਦਿੰਦੇ। ਯਾਨੀ ਕਿ ਏਡਾ ਵਜਨਦਾਰ ਸਰੀਰ ਜਿਸ ਨੂੰ ਚਾਰ ਬੰਦੇ ਵੀ ਚੁੱਕਦੇ ਆ ਤੇ ਕਹਿੰਦੇ ਵੀ ਭਾਰਾ ਬਹੁਤ ਹੈ, ਮਨੁੱਖ ਦੀ ਡੈਥ ਹੋ ਜਾਏ, ਮੌਤ ਹੋ ਜਾਏ ਤੇ ਬੰਦੇ ਚੁੱਕਣ ਵਾਲੇ ਕਹਿੰਦੇ ਵੀ ਵਜ਼ਨ ਬਹੁਤ ਹੈ। ਪਰ ਏਡੇ ਭਾਰੀ ਭਰਕਮ ਸਰੀਰ ਨੂੰ ਅਖੀਰ ਕਿਹੜੀ ਚੀਜ਼ ਚਲਾ ਰਹੀ ਸੀ? ਇੱਕ ਖਿਆਲ,
ख्याल आया तो बंदा उठ के तुर पिया। पर जदों वह ख्याल उन्हें उस ख्याल नूं ढाया तो नाल ही सलाह बदल के कहन लगा छड्डो अज नहीं जाना कल चलांगे। कई बार कोई सानू आण के कहिंदा भी अज गुरद्वारे चलीए मत्था टेकण ते आपां कहिंदे भी मेरा मन नहीं मानदा अज नहीं जावांगे कल जावांगे। तो यानी कि यह सारी खेड़ जिहड़ी चल रही है ये ख्यालां दे उत्ते ये शब्दां दे उत्ते बंदे दे अंदर जिहड़े थॉट्स चल रहे आ उहदे उत्ते निर्भर करदी आ भी वह किस जगह का मुरीद है ते किस जगह दे उत्ते जाना चाहुंदा। संत तुकाराम सानू अपने दीवान विच बैठे सन ते दो तारा लेके ते सामने बैठी संगत जिहड़ी सी उहनां नूं उह भजन कीर्तन सरवण करा रहे सन उपदेश दृढ़ करवा रहे सन। दो तारा एक बड़ा सधारण जिहा संगीत हुंदा बड़ा एक माध्यम हुंदा उह कबूता खास खास मायना नहीं रखता। साढ़े पंजाब दे विच उहनूं कहिंदे सन भी कद्दू दे विच काना पा के गाया ते की गाया तो बड़ा सधारण जिहा साज हुंदा उहदे नाल उह गा रहे सन। उन्हां दी संगत विच एक बहुत वड्डा संगीत शास्त्री जिन्हें वक् वक् थावां तों विद्या प्राप्त कीती सी बहुत सारे साज वजाउण दा माहिर सी उहदा गला बड़ा कंठ बड़ा रमणीक बड़ा सोहणा आवाज़ बड़ी धुन बड़ी मिठी वह भी उहदे विच बैठा सी। वह कदे संत तुकाराम दे मूँह वल वेंदा ते कदे संगत दे मूँह वल वेंदा क्योंकि संत तुकाराम दी आवाज़ भी ठीक ठाक ही सी वह गा भी ठीक ठाक ही रहे सन ते जिहड़ा साज उहनां दे कोल सी वह असलों बेसुरा सी। जदों दीवान की समाप्ति हुई तो कहन लगा जी जे मैनू इजाजत होवे तो कुछ घड़ियां मैं गा सकदा। वह कहन लगे भी क्यों नहीं गा सकते तुसीं आण के इत्थे बैठो तुसीं भी गाओ। संगीत शास्त्री ने अपना वाजा खोलिया तो गाउणा शुरू किया क्या मिठी आवाज़ क्या मिठी धुन पर जो सोच के वह बैठा सी नतीजा बिल्कुल उसके उल्ट निकलिया जिहड़ी सामने संगत बैठी सी हौली हौली उठ के वह जाण लग पई। जिन्ना को गा सकदा सी जिन्ना को दा समा सी उन्हों मिलिया जिन्ना जोर ताण ला सकदे सी उन्हों लाया अखीर समा समाप्त होया ते उस संत तुकाराम नूं कहण लगा भी बड़े मूर्ख लोग ने तुसीं बेसुरा गा रहे सी ते बेसुरा वजा रहे सी ते घंटियां बद्धी बह के सुन रहे सन मैं एडी मधुर आवाज विच गाया मैं संगीत की समझ रखदा ये साज जिहड़े ने सानूं बचपन दे विच खिडौणियां दे रूप च मिले कईआं उस्तादां कोलों तालीम हासिल कीती आ परमेश्वर ने गला बख्शा आ इन्नी मिठी सुर विच गाया तो लोग उठ के तुर पे तुहाडे वरी कोई उठ के नहीं गया। तुकाराम जी कहन लगे भी तुसी बहुत मिठा गाउंदे हो कोई शक नहीं तुसी वजाउंदे भी सोहणा हो इहदे विच भी कोई शक नहीं पर मसलन गल पता की तुसी गलत थां ते गा ते वजा रहे हो यह संगीत की महफल नहीं हैगी यह रब्बी इबादत वाली थां है। जिहड़े सामने बैठे सन ना वह संगीत सुन नहीं सी आए उहदे इबादत विच शमूलियत करके ते इबादत करन आए सन। संगीत ते साडा इक साधन सी असीं दो तारा गा रहे सां उहदे नाल वजा रहे सां उह इक साधन मात्र सी मन परचावे दा करते असीं रब्बी इबादत रहे सां तुसीं गा रहे सी संगीत पर तुहाडे संगीत विच इबादत नहीं सी हैगी इस करके उठ के चले गए। तुसीं वेखो ना गुरु ग्रंथ साहिब महाराज की बाणी नूं पढ़ो गुरबाणी दे विच 31 राग ने गुरबाणी दे विच 17 घर ने घर तबले दे नाल यानी कि ताल नाल संबंधित ने ते राग सुर नाल संबंधित ने। गुरु महाराज गायन शैली दे किन्ने किन्ने कायल होणगे ते किन्ने महाराज उहदे उत्ते परपक्कता हासिल कर चुके होणगे भी महाराज नूं कल्ले कल्ले नुक्ते दी कल्ले कल्ले गुण दी समझ सी। हजूर महाराज ने गुरबाणी नूं वार्तक रूप दे विच वी गुरबाणी नूं टाइटल दे रूप दे विच वी ते गुरबाणी दे बहुत वड्डे हिस्से नूं पोएट्री जिहनूं आपां कविता कहिंदे आ गीत रूप दे विच लिख के साडे सामने परोसिया। देखो जिहड़ी भगति आपां पढ़दे आ लोग जाने ये गीत है ये तो ब्रह्म विचार बेसिकली है ते गुरबाणी गीत ही है ना आपां नूं जदों अल्टरनेटिव शब्द नाल चेंज करांगे ते आपां कह दिंदे गुरबाणी पोएट्री दे विच आ ते पोएट्री दा मतलब की हुंदा कविता गीत। हाँ ये ठीक आ भी वह गीत कोई आम गीत नहीं हैगा वह एक सधारण गीत नहीं हैगा वह की है ब्रह्म दी विचार वाला गीत है वह गीत ही आ गीत शब्द माड़ा नहीं है तुसी गीत नूं ये नहीं कह रहे भी ये बहुत माड़ा गीत है तुहानूं उहदे लई माड़ा शब्द वरतना पएगा पर गीत अपने आप दे विच गीत ही है जिवें टैक्नोलॉजी अपने आप दे विच टैक्नोलॉजी है पर वह माड़ी आ कि चंगी आ ये उहदी वरतों ते निर्भर करदा अपने आप दे विच माड़ी नहीं हैगी।
माइक एक चंगा साधन है, मैं बोल रहा तुहाडे तक आवाज पहुंचती, एक माध्यम आ, पर मैं ये की बोलना, तुसी ये की सुनना, ये साडे ते आपस ते डिपेंड करता, साधन माड़े नहीं होंगे कदे भी। गुरबाणी विच महाराज ने गुलदस्ता सजाया, ताल नाल संबंधित, सुरां नाल संबंधित, किन्नियां लुकितियां दा, किन्ने पिंगलां दा, किन्ने रसां दा, किन्ने मैटाफोर अलंकार महाराज ने गुरबाणी दे विच वरते। और दूजा पक्ष वेखो, इहदे विच महाराज ने आर्थिक सिस्टम की गल, समाजिक ढांचे की गल, राजनीति की गल, हर हर उस पक्ष नूं टच किया गुरु ग्रंथ साहिब महाराज की बाणी दे विच, जे दुनिया दे विच वाहिद जे कोई ऐसा ग्रंथ है तो गुरु ग्रंथ साहिब ही, और कोई नहीं है। जिदे विच महाराज ने इन्ने सोहणे तरीके नाल हर चीज नूं एक नेमबद्ध तरीके दे नाल संकलित किया होवे। और तीजा पक्ष वेखो, ये दुनिया का वाहिद कला ग्रंथ है जिन्हों पातशाह ने, महान पुरखा ने रब्बी बाणी उजारी भी खुद ही आ, लिखी भी अपने कर कमलों के नाल आप ही। मजहब होर भी बहुत आ, तुसीं बुद्धिज्म बारे पढ़ो, क्या नवेकला धर्म है, किड्डा खूबसूरत धर्म है। धर्म अपने आप, मजहब अपने आप कदे माड़े नहीं होंगे, पर जो आप कंपैरेटिव स्टडी करते हैं तो फिर साढ़े सामने आता भी उन्होंने तीन ग्रंथ ने, सुत पिटक ग्रंथ, विनय पिटक ग्रंथ, अभिगम पिटक ग्रंथ, तीन ग्रंथ ने। उन्होंने नाम भी इस हिसाब के नाल रखे भी पहला तो उन्होंने उन्होंने लोगों को सद्दा पत्र भेजा जिन्होंने महात्मा बुद्ध के उपदेश उन्होंने कोल बह के सुने सन, वह कलम बंद कर ले गया, तो उन्होंने एक टोकरी च पाया, आख्या ये वह उपदेश ने जोड़े डायरैक्टली सुने गए, इन्होंने कोई तब्दीली नहीं हुई। दूजे नंबर से विनय पटक ग्रंथ में उन्होंने सद्या गया जेड़े महात्मा बुद्ध के फॉलोवर के अगे फॉलोवर सन, जिन्होंने तीजी थावे उस उपदेश को सुनिया, हो सकता ये थोड़े बहुत चेंजस होन, उन्होंने वक्री टोकरी बनाई गई। तो तीजे नंबर से वह लोग सन जिन्होंने महात्मा बुद्ध के फॉलोवर के फॉलोवर के अगे फॉलोवर सन, चौथे थावे उन्होंने उन्होंने परचियां वक्रिया बनाई गई, उन्होंने पूछा गया भी तुम कि उपदेश सुने, उन्होंने पत्रां ते लिखे इकट्ठे किए, उन्होंने टोकरी वक्री बनाई गई। पर इतने महाराज बाणी उचारते भी है, लिखते भी, कबीर साहब अपनी बाणी उचार भी रहे, लिख के संभाल भी रहे, तो महाराज उन्होंने गद्दीदारां दे कोलों थां पर थां जाके बाणी एकत्र कर रहे। गुरु नानक महाराज के पंचम पातशाह धन गुरु अर्जन साहब महाराज सच्चे पातशाह जी ने यह सोने के सुहागे वाला काम किया, उन्होंने जाणिया कुदरत कोई बांझ नहीं भी, जिहदे विच केवल 15 भगत पैदा होए, होर भी होए होणगे, पर जिवें उन्हां दी विचारधारा नूं संभालिया नहीं गया, जिथे भगत फिजिकली शरीर करके इस दुनिया तो चल वसे आ, उपदेश नहीं संभालिया गया तो वह भी चल वसिया, जे इन्हां 15 दे उपदेश नूं ना संभालिया तो यह भी चल ही वसेगा, यह रहना नहीं, लोड है इस नूं संभालण दी। पर नाल नाल इस गल दा भी सानूं एनालाइसिस करना चाहिए भी उन्हां दे किसी भी फॉलोवर ने, पैरोकार ने उन्हां दी बाणी नूं संभालण दी चाराजोई नहीं की। अज भी भावें कि असी 21वीं सदी विचों लंघ रहे हैं, पर एक चीज बहुत है साडे विच पाड़ा पाउण नूं, वह है जात, वह है बरादरी ते उन्हें गोता। भगत रविदास दे फॉलोवर कबीर साहब नूं बंदे नहीं समझते, भगत ते बहुत दूर की गल, खिमा करना, ते भगत कबीर साहब दे फॉलोवर बाबा रविदास साहब नूं बंदे नहीं समझण लई तैयार, भगत ते बहुत दूर की गल। और साडियां लड़ाइयां बड़ियां हीणियां, बड़ियां निकम्मियां ते बड़ियां नमोशी दा सामना करन वालियां ने, जिथे बंदा इस गल दे उत्ते जिरा करके बैठा रविदास साहब नूं भगत कहिए कि गुरु कहिए। मैं कहना तुसीं जो मर्जी कह लो, जे तुहाडी सुरत उत्ते रविदास साहब दे उपदेश ने असर नहीं ना कीता, तुसीं भावें रविदास साहब नूं रब भी कह लो, की फर्क पैंदा, खिमा करना। असीं भगतां दे फॉलोवर घाटां, उन्हां दे प्रेमी घाटां ते पखंडी वाधा लै दे के असीं जो साडे कोल सानूं मिलिया, सानूं प्राप्त होया, आपां उस उपदेश नूं जीवन दे विच इंप्लीमेंट करन दी बजाए आपां उन्हां दे स्थान बनाए, असीं भेक कर करके उन्हां दे अगे वड्डे वड्डियां चीज़ां लाईयां, फुल्लां दी सजावट कीती, उन्हां दीआं मूर्तियां रखियां, पर किसी भी बंदे ने उन्हां दे उपदेश नूं जीवन दे विच कमाउण दी गल नहीं कीती। जे सिर रविदास साहिब दे उपदेश नूं समझिया हुंदा, जिथे कहिंदे ने बेगमपुरा शहर को नाओ, ਉਹ ਤੇ ਇੱਕ ਐਸਾ ਥਾਂ ਬਣਾਉਣਾ ਲੋਚਦੇ ਆ ਬੰਦੇ ਦੀ ਸੁਰਤ ਵਿੱਚ ਜਿੱਥੇ ਗਮ ਹੀ ਕੋਈ ਨਹੀਂ, ਸ਼ਿਕਨ ਕੋਈ ਨਹੀਂ, ਚਿੰਤਾ ਕੋਈ ਨਹੀਂ, ਤਕਲੀਫ ਕੋਈ ਨਹੀਂ, ਤੇ ਅਸੀਂ ਸੁਰਤ ਵਿੱਚ ਬੋਝ ਚੁੱਕੀ ਫਿਰਦੇ, ਭਾਰ ਚੁੱਕੀ ਫਿਰਦੇ ਵੀ ਇਹ ਛੋਟਾ ਹੈ ਤੇ ਮੈਂ ਵੱਡਾ ਹਾਂ, ਇਹਨੇ ਮੇਰੀ ਬਰਾਦਰੀ ਨੂੰ ਗਾਲ ਕੱਢੀ, ਮੇਰੀ ਨੂੰ ਕੱਢਾਂਗਾ। ਔਰ ਸਾਡੀ ਜ਼ਰਾ ਵੇਖੋ ਕਿੱਥੇ ਤੱਕ ਪਹੁੰਚੀ,
ਜਿਹੜੇ ਮਹਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ 15 ਭਗਤ ਸਾਹਿਬਾਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਆਪਣੀ ਗੱਲ ਕਹਿਣ ਵਾਸਤੇ, ਸਾਡੇ ਹੁਣ ਜ਼ਰਾ ਇਹ ਆ ਵੀ ਸਾਡੇ ਗੁਰਦੁਆਰੇ ਗੁਰੂ ਨਾਨਕ ਦੇ ਗੁਰਦੁਆਰਿਆਂ ਤੋਂ ਉੱਚੇ ਹੋਣੇ ਚਾਹੀਦੇ ਆ, ਇਹ ਸਾਡੀ ਦੌੜ ਵੀ ਸਾਡੇ ਰਵਿਦਾਸੀਆਂ ਦੇ ਨਿਸ਼ਾਨ ਸਾਹਿਬ, ਸਿੱਖਾਂ ਦੇ ਨਿਸ਼ਾਨ ਸਾਹਿਬ ਤੋਂ ਉੱਚੇ ਹੋਣੇ ਚਾਹੀਦੇ, ਇਹ ਦੌੜ ਕਿਹੜੀ ਦੌੜ 'ਚ ਪੈ ਗਿਆ ਸੀ? ਉਹ ਸੋਹਣਾ ਗੁਲਦਸਤਾ ਗੁਰਬਾਣੀ ਦੇ ਵਿੱਚ 15 ਮਹਾਨ ਪੁਰਖਾਂ ਦੀ ਪਵਿੱਤਰ ਬਾਣੀ ਦਾ, ਜਿਹਨੂੰ ਸਿੱਖ ਨਮਸਕਾਰ ਕਰਦਾ ਤੇ ਉਹ 35 ਦੇ 35 ਮਹਾਨ ਪੁਰਖਾਂ ਨੂੰ ਇੱਕ ਵਾਰੀ ਮੱਥਾ ਟੇਕਦਾ, ਉਹਦੇ ਲਈ ਗੁਰੂ ਨਾਨਕ ਦਾ ਰੁਤਬਾ ਵੀ ਉਹੀ ਆ, ਉਹਦੇ ਲਈ ਰਵਿਦਾਸ ਸਾਹਿਬ ਦੀ ਥਾਂ ਵੀ ਉਹੀ, ਕੋਈ ਫਰਕ ਨਹੀਂ ਹੈਗਾ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੁਆਹੀ। ਉਹ ਕਹਿੰਦਾ ਮੇਰੇ ਲਈ ਰਵਿਦਾਸ ਸਾਹਿਬ ਦਾ ਸੁਨੇਹਾ ਇਹੀ ਬਹੁਤ ਆ ਵੀ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਵਿੱਚ ਸਾਰੇ ਇੱਕੋ ਜਿਹੀ ਆ, ਗੁਰੂ ਨਾਨਕ ਵੀ ਉਹੋ ਜਿਹੀ ਆ ਤੇ ਰਵਿਦਾਸ ਵੀ ਉਹੋ ਜਿਹੀ ਆ। ਜਿਸ ਗੁਰੂ ਅਰਜਨ ਸਾਹਿਬ ਨੇ 31 ਰਾਗਾਂ ਚ ਬਾਣੀ ਉਚਾਰੀ, ਮੇਰੇ ਲਈ ਉਹੀ ਉਹਨੇ ਰੁਤਬਾ ਰੱਖਦਾ। ਜੇ ਸੂਰਦਾਸ ਸਾਹਿਬ ਨੇ ਇੱਕ ਪੰਗਤੀ ਉਚਾਰੀ ਆ, ਮੇਰੇ ਲਈ ਉਹ ਵੀ ਉਹਨੇ ਮਹਾਨ ਰੁਤਬਾ ਰੱਖਦਾ। ਦੋਵਾਂ ਚ ਮੈਨੂੰ ਕੋਈ ਆਖਿਆ ਵੀ ਰਵਿਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਚ ਕੀ ਫਰਕ ਆ? ਮੈਂ ਕਹਿੰਦਾ ਕੋਈ ਫਰਕ ਨਹੀਂ, ਦੋਵੇਂ ਰੱਬ ਦੇ ਬੰਦੇ। ਤੁਸੀਂ ਸੂਰਦਾਸ ਨੂੰ, ਇੱਕ ਸੱਜਣ ਨੇ ਇੱਕ ਵਾਰ ਕਿਵਾਂ ਕਰਨਾ, ਵੈਸੇ ਅਸੀਂ ਬੁਲਾਰਾ ਜਦੋਂ ਬੋਲਦਾ ਨਾ ਉਹ ਫਲੋ ਦੇ ਵਿੱਚ ਬੋਲਦਾ, ਔਰ ਸ਼ਰੋਤੇ ਨੂੰ ਚਾਹੀਦਾ ਵੀ ਉਹਦੀਆਂ ਬਹੁਤੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰੇ। ਜੇ ਕਿਤੇ ਭੁਲੇਖੇ ਦੇ ਨਾਲ ਕੋਈ ਸ਼ਬਦ ਮੂੰਹ ਦੇ ਵਿੱਚੋਂ ਨਿਕਲ ਜਾਂਦਾ, ਯਤਨ ਕਰੀਏ ਵੀ ਉਹਨੂੰ ਨਜ਼ਰ ਅੰਦਾਜ਼ ਕਰੀਏ, ਉਹ ਫਲੋ ਦੇ ਵਿੱਚ ਨਿਕਲਿਆ। ਸੱਜਣ ਬੋਲੇ ਤੇ ਉਹਨਾਂ ਨੇ ਆਖਿਆ, ਕਹਿਣ ਲੱਗੇ ਜੀ ਕਬੀਰ ਸਾਹਿਬ ਸ਼੍ਰੋਮਣੀ ਕਬੀਰ ਨੇ, ਸ਼੍ਰੋਮਣੀ ਭਗਤ ਨੇ। ਮੈਂ ਕਿਹਾ ਜੀ ਕਿਵੇਂ ਭਗਤ ਨੇ ਸ਼੍ਰੋਮਣੀ? ਕਹਿਣ ਲੱਗੇ ਜੀ ਉਹਨਾਂ ਦੀ ਬਾਣੀ ਫਿਰ ਸਭ ਤੋਂ ਵੱਧ ਆ ਨਾ। ਮੈਂ ਕਿਹਾ ਵੇਖੋ ਜੇ ਤੇ ਉਦਾਂ ਸ਼੍ਰੋਮਣੀ ਆਖਿਆ ਤੇ ਸਾਰੇ ਸ਼੍ਰੋਮਣੀ, ਪਰ ਜੇ ਇਸ ਕਰਕੇ ਸ਼੍ਰੋਮਣੀ ਆਖਿਆ ਵੀ ਉਹਨਾਂ ਦੀ ਬਾਣੀ ਬਾਕੀ ਭਗਤਾਂ ਨਾਲੋਂ ਜ਼ਿਆਦਾ ਤੇ ਗਲਤ ਗੱਲ ਆ, ਇਹ ਗੁਰਬਾਣੀ ਦੇ ਸਿਧਾਂਤ ਉੱਤੇ ਚੋਟ ਆ। ਗੁਰਬਾਣੀ ਦੇ ਵਿੱਚ ਸਾਰੀ ਸ਼੍ਰੋਮਣੀ, ਜਿਹਦੀ ਇੱਕ ਪੰਕਤੀ ਉਹ ਵੀ ਸ਼੍ਰੋਮਣੀ ਆ, ਜਿਹਦੇ 15 ਸ਼ਬਦ ਉਹ ਵੀ ਸ਼੍ਰੋਮਣੀ, ਤੇ ਜਿਹਦੇ 31 ਰਾਗਾਂ 'ਚ ਉਹ ਵੀ ਸ਼੍ਰੋਮਣੀ, ਸਾਰੀ ਸ਼੍ਰੋਮਣੀ। ਇੱਥੇ ਕੂਣਾ ਨਹੀਂ ਹੈਗਾ, ਸਾਰੇ ਮੁਕੰਮਲ ਪੁਰਖ, ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ। ਪਰ ਸਾਨੂੰ ਇਹ ਵਿਰਾਸਤ ਮਿਲੀ ਵੀ ਗੁਰੂ ਸਾਹਿਬਾਨਾਂ ਨੇ ਸਿੱਧਾ ਆਪਣਾ ਪੈਗਾਮ ਜਿਹੜਾ ਸੀ ਉਹ ਸਾਡੀ ਝੋਲੀ ਦੇ ਵਿੱਚ ਪਾਇਆ। ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਪੈਰੋਕਾਰਾਂ ਨੇ ਉਹ ਪੈਗਾਮ ਆਪਣੇ ਪੈਰੋਕਾਰਾਂ ਦੀ ਝੋਲੀ ਦੇ ਵਿੱਚ ਪਰੋਸ ਕੇ ਪਾਇਆ। ਅਸੀਂ ਉਹ ਲੋਕ ਸਾਂ ਜਿਹੜੇ ਸੁਭਾਗੇ ਸਾਂ, ਅਸੀਂ ਉਹ ਲੋਕ ਸਾਂ ਜਿਹੜੇ ਵਡਭਾਗੇ ਸਾਂ ਜਿਹਨਾਂ ਨੂੰ ਪੈਗੰਬਰਾਂ ਨੇ ਆਪਣਾ ਪੈਗਾਮ ਖੁਦ ਲੈ ਕੇ ਦਿੱਤਾ। ਬਾਕੀ ਲੋਕਾਂ ਨੂੰ ਪੈਗਾਮ ਹੀ ਪ੍ਰਾਪਤ ਹੋਇਆ, ਪੈਗੰਬਰ ਨਹੀਂ ਪ੍ਰਾਪਤ ਹੋਏ। ਇਸ ਕਰਕੇ ਸਿੱਖ ਅੱਜ ਵੀ ਗੁਰੂ ਦੇ ਪੈਗਾਮ ਨੂੰ ਪੈਗੰਬਰ ਦੇ ਰੂਪ ਚ ਸਮਝਦਾ। ਗੁਰਬਾਣੀ ਚ ਇਹਦਾ ਜ਼ਿਕਰ ਹੈ ਜਿੱਥੇ ਹਜ਼ੂਰ ਨੇ ਆਖਿਆ ਸਤਿਗੁਰ ਸ਼ਬਦ, ਸ਼ਬਦ ਹੈ ਸਤਿਗੁਰ ਗੁਰਪਾਦਰ ਮੁਕਤ ਜਨਾਵੇ ਕੋ। ਕੋਈ ਮੈਨੂੰ ਆਖਿਆ ਵੀ ਗੁਰੂ ਨਾਨਕ ਕੀ ਹੈ? ਮੇਰੇ ਲਈ ਜਪਜੀ ਸਾਹਿਬ ਦੀ ਬਾਣੀ ਗੁਰੂ ਨਾਨਕ, ਤੇ ਮੇਰੇ ਲਈ ਗੁਰੂ ਨਾਨਕ ਜਪਜੀ ਸਾਹਿਬ ਦੀ ਬਾਣੀ, ਦੋਵਾਂ ਚ ਕੋਈ ਫਰਕ ਨਹੀਂ ਹੈਗਾ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਮੇਰੇ ਲਈ ਗੁਰੂ ਦਾ ਬਚਨ ਗੁਰੂ ਆ ਤੇ ਬਚਨ ਹੀ ਮੇਰੇ ਲਈ ਗੁਰੂ ਆ। ਪੈਗੰਬਰ ਪੈਗਾਮ ਆ ਤੇ ਪੈਗਾਮ ਹੀ ਮੇਰੇ ਲਈ ਪੈਗੰਬਰ, ਦੋਵਾਂ ਚ ਕੋਈ ਅਰਥ ਨਹੀਂ ਹੈਗਾ, ਦੋਵਾਂ ਚ ਕੋਈ ਫਰਕ ਨਹੀਂ ਹੈਗਾ। ਇਹ ਸਿੱਖ ਦੀ ਸੁਰਤ ਵਿੱਚ ਚੀਜ਼ ਹੋਣੀ ਚਾਹੀਦੀ। ਗੁਰੂ ਨਾਨਕ ਮਹਾਰਾਜ ਕਰਤਾ ਨੇ ਤੇ ਜਿਹੜਾ ਉਹਨਾਂ ਨੇ ਕਰਮ ਕੀਤਾ ਉਹ ਜਿਹੜੀ ਕਿਰਤ ਹੈ ਉਹਨਾਂ ਦੀ ਉਹ ਜਪਜੀ ਸਾਹਿਬ ਆ। ਪਰ ਮੈਂ ਕਿਰਤ ਵਿੱਚੋਂ ਕਰਤੇ ਨੂੰ ਤੇ ਕਰਤੇ ਵਿੱਚੋਂ ਕਿਰਤ ਨੂੰ ਵੇਖਣ ਦੀ ਕੋਸ਼ਿਸ਼ ਕਰਦਾ। ਇਹੀ ਇਹੀ ਗੁਰਬਾਣੀ ਦੀ ਮੂਰਤ, ਇਹੀ ਖੂਬਸੂਰਤੀ। ਤੇ ਕਬੀਰ ਜੀ ਨੇ ਆਖਿਆ ਵੀ ਸਰੀਰ ਵਾਜਾ ਹੈ, ਇੰਦਰ ਜਿਹੜੇ ਨੇ ਇਹ ਤਾਰਾਂ ਨੇ ਤੇ ਮਨ ਵਜਿੰਤਰੀ ਹੈ। ਕਬੀਰ ਜੋ ਹਮ ਜੰਤ ਬਜਾਵ ਤੇ ਟੂਟ ਗਈ ਸਭ ਤਾਰ। ਵਜਿੰਤਰੀ ਚਾਹੇ, ਵਜਾਉਣ ਵਾਲਾ ਚਾਹੇ ਤੇ ਸਰੀਰ ਦੇ ਵਿੱਚੋਂ ਜਿਹੋ ਜਿਹਾ ਮਰਜ਼ੀ ਸਾਧਨ ਪੈਦਾ, ਆਵਾਜ਼ ਪੈਦਾ ਕਰ ਸਕਦਾ। ਇਹਦੇ ਲਈ ਇਹ ਨਹੀਂ ਹੈਗਾ ਵੀ ਉਹ ਕਿਹੋ ਜਿਹੀ ਆਵਾਜ਼ ਪੈਦਾ ਕਰੇਗਾ। ਔਰ ਸੰਗੀਤ ਮਾੜਾ ਨਹੀਂ ਹੈਗਾ। ਗੁਰੂ ਨਾਨਕ ਮਹਾਰਾਜ ਦੇ ਪਾਤਸ਼ਾਹ ਜਦੋਂ ਬਗਦਾਦ ਗਏ ਤੇ ਹਜ਼ੂਰ ਮਹਾਰਾਜ ਨੂੰ ਬਗਦਾਦ ਵਿੱਚ ਰਹਿਣ ਵਾਲੇ ਬੁਲਾਣਿਆਂ ਨੇ ਕਹਿਣ ਲੱਗਾ ਜੀ ਤੁਸੀਂ ਸੰਗੀਤ ਨਹੀਂ। ਹਜ਼ੂਰ ਮਹਾਰਾਜ ਜਦੋਂ ਵੀ ਸ਼ਬਦ ਉਚਾਰਨ ਕਰਨ ਲੱਗਦੇ ਸਨ ਤੇ ਭਾਈ ਮਰਦਾਨਾ ਜੀ ਲਈ ਇੱਕ ਸ਼ਬਦ ਸਾਂਝੇ ਤੌਰ ਤੇ ਵਰਤਦੇ ਸਨ, ਮਰਦਾਨਾ ਜੀ ਰਬਾਬ ਵਜਾਓ, ਕਰਤੇ ਦੀ ਕਾਇ ਸਿਫਤ ਕਰੀਏ। ਉਹਨਾਂ ਲਈ ਬਾਣੀ ਸਿਫਤ ਆ, ਉਹਨਾਂ ਲਈ ਸੰਗੀਤ ਵੀ ਸਿਫਤ ਆ। ਇਹ ਤੋਂ ਪਹਿਲਾਂ ਕਿ ਮਰਦਾਨਾ ਜੀ ਤਾਰ ਛੇੜਦੇ, ਉਹ ਕਹਿਣ ਲੱਗੇ ਜੀ ਤੁਸੀਂ ਇੱਥੇ ਵਜਾ ਨਹੀਂ ਸਕਦੇ। ਕਿਉਂ? ਕਹਿਣ ਲੱਗੇ ਜੀ ਇਸਲਾਮ ਦੇ ਵਿੱਚ, ਸ਼ਰੀਅਤ ਦੇ ਵਿੱਚ ਜਿਹੜਾ ਜਿਹੜਾ ਸੰਗੀਤ ਆ ਉਹ ਹਰਾਮ ਆ। ਹਜ਼ੂਰ ਨੇ ਕਿਹਾ ਉਹ ਹਰਾਮ ਕਿਵੇਂ ਹੋਇਆ? ਸੰਗੀਤ ਤੇ ਹਰਾਮ ਨਹੀਂ ਹੈਗਾ। ਵੇਖੋ ਨਾ ਇਸ ਕਰਤਾਰ ਦੀ ਕੁਦਰਤ ਵੱਲ ਵੇਖੋ। ਗਾਵਨ ਤਦਨੋ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ, ਹਰ ਸ਼ੈ ਗਾ ਰਹੀ ਹੈ। ਤੁਸੀਂ ਆਪਣੇ ਸਾਹ ਨੂੰ ਰੋਕ ਕੇ, ਆਪਣੀ ਨਬਜ਼ ਨੂੰ ਰੋਕ ਕੇ ਵੇਖੋ, ਤੁਸੀਂ ਪਾਣੀ ਦੇ ਵਿੱਚੋਂ ਵੀ ਆਵਾਜ਼ ਆ ਰਹੀ ਹੈ, ਪੱਤਿਆਂ ਚੋਂ ਵੀ ਆਵਾਜ਼ ਆ ਰਹੀ ਹੈ, ਪਸ਼ੂ ਵੀ ਗਾ ਰਹੇ ਆ ਤੇ ਪੰਛੀ ਵੀ ਗਾ ਰਹੇ, ਹਰ ਚੀਜ਼ ਦੇ ਵਿੱਚ ਇੱਕ ਚਰਨਾਹਟ ਆ। ਬਾਲੂ ਦੇ ਰੇਤ ਦੇ ਕਣਾਂ ਦੇ ਵਿੱਚ ਵੀ ਇੱਕ ਚਰਨਾਹਟ ਆ, ਤੁਸੀਂ ਉਹਨੂੰ ਗੌਰ ਨਾਲ ਵੇਖੋ। ਕੁਦਰਤ ਦੀ ਹਰ ਸ਼ੈ, ਇੱਥੇ ਸੰਗੀਤ ਤੋਂ ਬਿਨਾਂ ਹੈ ਹੀ ਕੋਈ ਨਹੀਂ।
ਹਰ ਸ਼ੈ ਹੀ ਲੈ ਵੱਧ ਆ, ਜਦੋਂ ਲੈ ਖਤਮ ਹੋ ਜਾਂਦੀ ਆ ਉਦੋਂ ਬੰਦੇ ਦਾ ਅੰਤ ਹੋ ਜਾਂਦਾ। ਤੁਸੀਂ ਕਦੇ ਕਦੇ ਵੇਖੋ ਮੈਡੀਕਲ ਲਾਈਨ ਦੇ ਵਿੱਚ ਵੇਖੋ, ਬੰਦਾ ਬੈੱਡ ਦੇ ਉੱਤੇ ਪਿਆ ਹੁੰਦਾ ਔਰ ਇੱਕ ਬੀਪ ਚੱਲ ਰਹੀ ਆ, ਜਿੰਨਾ ਚਿਰ ਤੱਕ ਉਹਦੇ ਵਿੱਚ ਤਾਲ ਆ ਉਹਦੇ ਵਿੱਚ ਲੈ ਆ ਤੇ ਬੰਦਾ ਜਿਉਂਦਾ ਹੈ, ਜਦੋਂ ਉਹਦੀ ਤਾਲ ਬੇਤਾਲੀ ਤੇ ਸਮਾਪਤ ਹੋ ਗਈ ਸਮਝੋ ਬੰਦਾ ਖਤਮ ਆ। ਹਰ ਚੀਜ਼ ਵਿੱਚ ਕੇ ਲੈ ਆ, ਪਾਣੀ ਦੇ ਵਿੱਚ ਲੈ ਆ, ਅੱਗ ਦੀਆਂ ਲੱਟਾਂ ਬਲਦੀਆਂ ਉਹਦੇ ਵਿੱਚ ਲੈ ਆ। ਸੰਗੀਤ ਕਿਵੇਂ ਹਰਾਮ ਹੋ ਗਿਆ? ਪਰ ਇਹ ਪਾਬੰਦੀਆਂ ਜਿਹੜੀਆਂ ਸਨ ਇਹ ਆਇਦ ਕੀਤੀਆਂ ਗਈਆਂ। ਤੁਸੀਂ ਔਰੰਗਜ਼ੇਬ ਦੇ ਬਾਰੇ ਪੜ੍ਹੋ, ਜਦੋਂ ਉਹਨੇ ਸੰਗੀਤ ਨੂੰ ਹਰਾਮ ਕਹਿ ਕੇ ਤੇ ਨਕਾਰਿਆ, ਕਹਿਣ ਲੱਗਾ ਵੀ ਸੰਗੀਤ ਨਹੀਂ ਵਜਾ ਸਕਦਾ ਮੇਰੇ ਰਾਜਕਾਲ ਚ ਕੋਈ। ਜਿੰਨੇ ਵੀ ਸਰਕਾਰੀ ਈਵਨ ਤੁਸੀਂ ਪੜ੍ਹੋ, ਉਹਦੀ ਜਿਹੜੀ ਬੇਟੀ ਸੀ ਜ਼ੇਬੁਲ ਨਿਸ਼ਾ, ਉਹਦਾ ਕਤਲ ਹੀ ਇਸ ਕਰਕੇ ਕੀਤਾ ਗਿਆ ਕਿਉਂਕਿ ਉਹ ਸੰਗੀਤ ਪ੍ਰੇਮਣ ਸੀ। ਉਸ ਬੰਦੇ ਨੇ ਆਪਣੇ ਬਾਪ, ਆਪਣੇ ਭਰਾ, ਆਪਣੀ ਬੇਟੀ, ਆਪਣੇ ਪਰਿਵਾਰ ਦੇ ਕਿਸੇ ਵੀ ਬੰਦੇ ਨੂੰ ਬਖਸ਼ਣ ਤੋਂ ਗੁਰੇਜ਼ ਨਹੀਂ ਕੀਤਾ। ਹਰ ਬੰਦੇ ਨੂੰ ਮੌਤ ਦੇ ਘਾਟ ਉਤਾਰ, ਜਿਹੜਾ ਉਹਦੇ ਰਾਹ ਦਾ ਰੋੜਾ ਬਣਦਾ ਗਿਆ ਉਹ ਰੋੜੇ ਪਾਸੇ ਕਰਦਾ ਗਿਆ ਚੁਣ ਚੁਣ ਕੇ। ਜਿੰਨੇ ਵੀ ਦਰਬਾਰੀ ਕਵੀ ਸਨ ਰਾਜ ਦਰਬਾਰ ਦੇ ਵਿੱਚ, ਉਹ ਸਾਰੇ ਨੌਕਰੀਆਂ ਤੋਂ ਕੱਢ ਫਾਰਗ ਕਰ ਦਿੱਤੇ ਗਏ। ਉਹਨਾਂ ਨੇ ਇੱਕ ਰੋਸ ਪ੍ਰਦਰਸ਼ਨ ਕਰਨ ਵਾਸਤੇ ਅਰਥੀ ਤਿਆਰ ਕੀਤੀ, ਜਨਾਜ਼ਾ ਤਿਆਰ ਕੀਤਾ, ਉਹਦੇ ਵਿੱਚ ਸਾਰੇ ਸਾਜ਼ ਰੱਖੇ ਤੇ ਲੈ ਉਤਰੇ, ਉਹਦੇ ਰਾਜ ਦੇ ਕੋਲ ਦੀ ਉਤਰੇ। ਬੜਾ ਸੰਵੇਦਨਸ਼ੀਲ ਸੀ, ਕਹਿਣ ਲੱਗਾ ਵੀ ਕੌਣ ਮਰ ਗਿਆ, ਸਾਨੂੰ ਖਬਰ ਹੀ ਨਹੀਂ ਕੀਤੀ ਕਿਸੇ ਨੇ, ਅਸੀਂ ਵੀ ਜਨਾਜ਼ੇ ਵਿੱਚ ਸ਼ਾਮਿਲ ਹੁੰਦੇ। ਉਹ ਕਹਿਣ ਲੱਗੇ ਵੀ ਮਰਿਆ ਕੋਈ ਨਹੀਂ। ਜਿੰਨਾ ਸਰਕਾਰੀ ਕਵੀਆਂ ਨੂੰ ਤੁਸੀਂ ਫਾਰਗ ਕੀਤਾ ਨਾ, ਨੌਕਰੀਆਂ ਤੋਂ ਕੱਢਿਆ, ਉਹ ਰੋਸ ਪ੍ਰਦਰਸ਼ਨ ਕਰਨ ਵਾਸਤੇ, ਰੋਸ ਮਾਰਚ ਕੱਢਣ ਵਾਸਤੇ ਸੰਗੀਤ ਸਾਜ਼ ਵਿੱਚ ਰੱਖ ਕੇ ਜਨਾਜ਼ਾ ਕੱਢ ਰਹੇ। ਉਹ ਕਹਿੰਦੇ ਆ ਵੀ ਔਰੰਗਜ਼ੇਬ ਦੇ ਰਾਜਕਾਲ ਵਿੱਚ ਸੰਗੀਤ ਦੀ ਮੌਤ ਹੋ ਗਈ ਹੈ ਤੇ ਸਾਜ਼ ਮਰ ਚੁੱਕੇ, ਇਹ ਬੇਜਾਨ ਹੋ ਗਏ, ਕਪਟ ਨੀਤੀ ਦਾ ਸੀ, ਮਨ ਚ ਖੋਟ ਰੱਖਦਾ ਸੀ। ਕਹਿਣ ਲੱਗਾ ਅੱਛਾ ਇਹ ਤੇ ਬੜੀ ਚੰਗੀ ਗੱਲ ਆ, ਸੰਗੀਤ ਸ਼ੈਤਾਨ ਆ, ਇਹਨੂੰ ਇੰਨਾ ਡੂੰਘਾ ਨੱਪ ਕੇ ਆਇਓ ਇਹ ਮੁੜ ਕੇ ਉੱਠਣ ਦੀ ਜ਼ਰੂਰਤ ਨਾ ਕਰੇ, ਡੂੰਘਾ ਟੋਆ ਕੱਢ ਕੇ ਤੇ ਫਿਰ ਨੱਪ ਕੇ ਆਇਓ। ਗੁਰੂ ਨਾਨਕ ਮਹਾਰਾਜ ਉਹਨਾਂ ਨੂੰ ਕਹਿੰਦੇ ਵੀ ਆਪਣੇ ਆਪ ਦੇ ਵਿੱਚ ਕੋਈ ਚੀਜ਼ ਹਰਾਮ ਨਹੀਂ ਹੁੰਦੀ, ਇਹ ਡਿਪੈਂਡ ਕਰਦਾ ਤੁਸੀਂ ਉਹਦੀ ਵਰਤੋਂ ਕਿਵੇਂ ਕਰਦੇ ਹੋ। ਗਾਉਣ ਵਾਲੇ ਤਵਾਇਫਾਂ ਕੋਠਿਆਂ ਤੇ ਬਹਿ ਕੇ ਇਹ ਸੰਗੀਤ ਨੂੰ ਵਜਾਉਂਦੇ ਆ ਤੇ ਇਹਦੇ ਉੱਤੇ ਨਚਾਰੀਆਂ ਤਵਾਇਫਾਂ ਨੱਚਦੀਆਂ ਆ, ਪਰ ਇਹ ਸੰਗੀਤ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵੀ ਕੀਤੀ ਜਾ ਸਕਦੀ ਹੈ, ਅੱਲਾ ਤਾਲਾ ਦੇ ਨਾਲ ਮਿਲਾਪ ਵੀ ਹਾਸਲ ਕੀਤੇ ਜਾ ਸਕਦੇ। ਇਸ ਕਰਕੇ ਸੰਗੀਤ ਮਾੜਾ ਨਹੀਂ। ਬਾਬੇ ਕਬੀਰ ਸਾਹਿਬ ਨੇ ਇੱਥੇ ਕਿਹੜੇ ਸੰਗੀਤ ਦੀ ਗੱਲ ਕੀਤੀ? ਉਹਨਾਂ ਆਖਿਆ ਸਰੀਰ ਦਾ ਦੇਹ ਅਧਿਆਸ, ਮੋਹ ਜਿਹਨੂੰ ਆਪਾਂ ਕਹਿੰਦੇ ਨੇ ਮੋਹ। ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਵਤਾਰ, ਮਨ ਇੱਕ ਵਜਿੰਦਰੀ ਹੈ, ਇੰਦਰੇ ਤਾਰਾਂ ਨੇ ਤੇ ਸਰੀਰ ਸਾਜ ਹੈ, ਤੇ ਮਨ ਇਹਦੇ ਵਿੱਚ ਮੋਹ ਦਾ ਸਾਜ਼ ਵਜਾ ਰਿਹਾ। ਉਹ ਸਾਜ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਚਮੜੀ ਦੇ ਰਾਹੀਂ, ਸੁਰਤ ਦੇ ਰਾਹੀਂ, ਨਾਸਕਾ ਦੇ ਰਾਹੀਂ ਹੀ ਵੱਜ ਰਿਹਾ। ਆਹ ਵੀ ਸ਼ੈ ਮੇਰੀ ਹੈ, ਇਹ ਤੇ ਵੀ ਮੇਰਾ ਹੱਕ ਹੈ, ਆਹ ਚੀਜ਼ ਵੀ ਮੇਰੇ ਕੰਟਰੋਲ 'ਚ ਹੋਣੀ ਚਾਹੀਦੀ ਆ। ਇਹ ਜਿਹੜਾ ਮੋਹ ਹੈ ਇਹਨੂੰ ਆਖਿਆ ਹੈ ਸੰਗੀਤ, ਮੋਹ ਦਾ ਸੰਗੀਤ, ਦੇਹ ਅਧਿਆਸ। ਔਰ ਇਹ ਏਡੀ ਮਾੜੀ ਪ੍ਰਵਿਰਤੀ ਹੈ ਚੇਤੇ 'ਚ ਰੱਖਣਾ, ਇਹ ਬੰਦੇ ਨੂੰ ਤਬਾਹ ਕਰ ਦਿੰਦੀ ਹੈ, ਨਸ਼ਟ। ਗੁਰਬਾਣੀ ਵਿੱਚ ਨਾ ਮੋਹ ਦੀਆਂ ਬੜੀਆਂ ਐਗਜ਼ਾਮਪਲਾਂ ਹਜ਼ੂਰ ਨੇ ਵਰਤੀਆਂ ਬਾਣੀ ਦੇ ਵਿੱਚ, ਬਹੁਤ ਸਾਰੀਆਂ। ਇੱਥੇ ਹਜ਼ੂਰ ਕਹਿਣਗੇ, ਮਰਕਟ ਮੁਸ਼ਟੀ ਅਨਾਜ ਕੀ ਮਨ ਬੋਰਾ ਰੇ, ਲੀਨੀ ਹੱਥ ਪਸਾਰ ਛੂਟਣ ਕੋ ਸਹਿਸਾ ਭਰਿਆ, ਮਨ ਬੋਰਾ ਰੇ ਨਾਚਿਓ ਘਰ ਘਰ ਬਾਰ। ਤੁਸੀਂ ਕਦੇ ਵੇਖਿਓ ਜਿਹੜੀ ਫੀਮੇਲ, ਜਿਹਨੂੰ ਆਪਾਂ ਬਾਂਦਰ ਕਹਿ ਦਿੰਦੇ, ਬਾਂਦਰੀ, ਉਹ ਹਮੇਸ਼ਾ ਨਾ ਆਪਣੇ ਬੱਚੇ ਨੂੰ ਆਪਣੇ ਗਲ ਨਾਲ ਲਾ ਕੇ ਤੇ ਫਿਰ ਸਫ਼ਰ ਕਰਦੀ ਹੈ, ਹਰ ਵਕਤ ਛੋਟੇ ਬੱਚੇ ਨੂੰ, ਉਹ ਚਿੰਬੜਿਆ ਰਹਿੰਦਾ ਉਹਦੇ ਗਲ ਦੇ ਨਾਲ, ਉਹਦਾ ਮੋਹ ਆ। ਉਹ ਦੌੜਦੀ ਆ, ਰੁੱਖ ਚੜ੍ਹਦੀ ਆ, ਖਾਂਦੀ ਆ, ਖੁਰਾਕ ਖਾਂਦੀ ਆ, ਸਫ਼ਰ ਕਰਦੀ ਆ, ਰੋਡ ਕ੍ਰੋਸ ਕਰਦੀ ਆ, ਉਹ ਬੱਚਾ ਹਰ ਵਕਤ ਉਹਦੇ ਗਲ ਨਾਲ ਲਿਪਟਿਆ ਰਹਿੰਦਾ। ਔਰ ਤੁਸੀਂ ਕਦੇ ਬਹੁਤ ਨੇੜਤਾ ਨਾਲ ਵੇਖਿਓ, ਕਈ ਵਾਰੀ ਇੰਸੀਡੈਂਟਸ ਵਾਪਰਦਾ ਆ ਕੁਦਰਤੀ ਜਾਂ ਐਕਸੀਡੈਂਟ ਦੇ ਨਾਲ, ਜਦੋਂ ਉਸ ਬੱਚੇ ਦੀ ਮੌਤ ਹੋ ਜਾਂਦੀ ਆ ਉਦੋਂ ਵੀ ਬਾਂਦਰੀ ਨੂੰ ਆਪਣੇ ਗਲ ਨੇ ਲਾ ਕੇ ਰੱਖਦੀ ਹੈ। ਪਰ ਕੁਦਰਤ ਆ, ਉਹਨੇ ਹਰ ਸ਼ੈ ਦੇ ਵਿੱਚ ਰੀਸਾਈਕਲ ਸਿਸਟਮ ਦੇ ਤੱਤ ਪਾਏ ਆ। ਇੱਕ ਤਾਂ ਵੀ ਤੁਸੀਂ ਉਹਨੂੰ ਸਾੜ ਦਿਓ ਤੇ ਪੰਜ ਤੱਤ ਪੰਜਾਂ 'ਚ ਵਲੀਨ ਹੋ ਜਾਂਦੇ, ਨਹੀਂ ਸਾੜਦੇ ਉਹਨੂੰ ਦੱਬ ਦਿਓ ਤਾਂ ਵੀ ਪੰਜ ਪੰਜਾਂ 'ਚ ਵਲੀਨ ਹੋ ਜਾਂਦੇ। ਪਰ ਜੇ ਤੁਸੀਂ ਦੋਵੇਂ ਕੰਮ ਨਹੀਂ ਕਰਦੇ, ਚਲਾਕੀ ਖੇਡਣ ਦੀ ਕੋਸ਼ਿਸ਼ ਕਰਦੇ ਹੋ, ਤੇ ਕੁਦਰਤ ਨੇ ਜਿੱਥੇ ਬੰਦੇ ਦੇ ਅੰਦਰ ਮੌਤ ਪਾਈ ਆ, ਸਰੀਰ ਨੂੰ ਖਾਣ ਵਾਲੇ ਕਣ ਵੀ ਨਾਲ ਹੀ ਪੈਦਾ ਕੀਤੇ ਆ, ਤੁਸੀਂ ਬੋਡੀ ਨੂੰ ਇਕੱਲੀ ਥਾਂ ਤੇ ਰੱਖ ਦਿਓ, ਉਹਦੇ ਵਿੱਚੋਂ ਕੀੜੇ ਪੈਦਾ ਹੋਣਗੇ, ਉਹਨੂੰ ਖਾਣਗੇ, ਖਤਮ ਕਰਨਗੇ ਤੇ ਚਲੇ ਜਾਣਗੇ, ਇਹ ਵੀ ਕੁਦਰਤ ਨੇ ਵਿੱਚ ਹੀ ਪਾਏ। ਹੁਣ ਬਾਂਦਰੀ ਦੇ ਨਾਲ ਗੱਲ ਨਾਲ ਲਿਪਟਿਆ ਹੈ ਉਹ ਬੱਚਾ, ਉਹਨੂੰ ਛੱਡਦੀ ਨਹੀਂ। ਉਹ ਗੁਰਬਾਣੀ 'ਚ ਕੀ ਵਰਤਿਆ? ਮੋਹ ਦਾ ਪ੍ਰਤੀਕ ਹੈ ਵੀ ਮੋਹ ਵੇਖੋ, ਇਹ ਮੋਹ ਨਹੀਂ ਛੱਡ ਰਹੀ। ਉਹਨੂੰ ਹਜ਼ੂਰ ਨੇ ਬਾਣੀ ਦੇ ਵਿੱਚ ਬਾਂਦਰੀ ਦੇ ਬੱਚੇ ਨੂੰ ਬੱਚੇ ਦੀ ਨਜ਼ਰ ਨਾਲ ਨਹੀਂ ਵੇਖਿਆ, ਆਖਿਆ ਮੋਹ ਆ, ਇਹ ਬੱਚਾ ਤਾਂ ਰਹੇ ਨਹੀਂ ਗਿਆ, ਹੁਣ ਤੇ ਮੋਹ ਹੋ ਗਿਆ। ਹੁਣ ਜਦੋਂ ਉਹਦੀ ਬੋਡੀ ਨੂੰ ਨਸ਼ਟ ਕਰਨ ਵਾਸਤੇ ਕੀੜੇ ਪੈਦਾ ਹੁੰਦੇ ਆ,
ਉਹ ਇਕੱਲੇ ਬੱਚੇ ਨੂੰ ਨਹੀਂ ਖਾਂਦੇ, ਜਿਹਨੇ ਉਹਨੂੰ ਗਾਲਣਾ ਲਾਇਆ ਉਹਨੂੰ ਵੀ ਖਾਂਦੇ। ਅਖੀਰ ਉਹਦਾ ਮੋਹ ਹੀ ਉਹਦੀ ਮੌਤ ਦਾ ਕਾਰਨ ਬਣਿਆ। ਜਾਂ ਤਾਂ ਉਹ ਬੱਚੇ ਨੂੰ ਸੁੱਟ ਦਿੰਦੀ ਵੀ ਜਦੋਂ ਜਿਉਂਦਾ ਸੀ ਮੈਂ ਟੇਕ ਕੇਅਰ ਕੀਤੀ ਜਾਂ ਮੈਂ ਇਹਦੀ ਪਰਵਾਹ ਕੀਤੀ, ਮੈਂ ਇਹਨੂੰ ਪਾਲਣ ਦੀ ਕੋਸ਼ਿਸ਼ ਕੀਤੀ, ਆਪਣਾ ਫਰਜ਼ ਨਿਭਾਇਆ, ਹੁਣ ਮੈਂ ਛੱਡ ਦੇਣਾ। ਨਹੀਂ ਛੱਡਿਆ। ਉਹੀ ਬੱਚਾ ਜਦੋਂ ਉਹਦੀ ਬੋਡੀ 'ਚ ਕਿਰਮ ਪਏ, ਉਹ ਮਰ ਚੁੱਕਾ ਸੀ, ਉਹ ਬਾਂਦਰੀ ਦੀ ਬੋਡੀ 'ਚ ਵੀ ਪਏ ਅਤੇ ਉਹਨੂੰ ਲੈ ਡੁੱਬੇ। ਹਜ਼ੂਰ ਨੇ ਆਖਿਆ ਐਸਾ ਹੈ ਮੋਹ। ਜਦੋਂ ਤੁਹਾਡੀ ਸੁਰਤ ਵਿੱਚ ਪੈਦਾ ਹੁੰਦਾ ਨਾ, ਇਹ ਇਕੱਲਾ ਤੁਹਾਡੀ ਸੁਰਤ ਦਾ ਹੀ ਨਾਸ ਨਹੀਂ ਮਾਰਦਾ, ਤੁਹਾਨੂੰ ਫਿਜ਼ੀਕਲੀ ਵੀ ਡੈਮੇਜ ਕਰਨ ਦੀ ਕੋਸ਼ਿਸ਼ ਕਰਦਾ। ਬੰਦਾ ਤਨ ਕਰਕੇ ਵੀ ਰੋਗੀ ਹੁੰਦਾ, ਮਨ ਕਰਕੇ ਵੀ ਰੋਗੀ ਹੁੰਦਾ, ਅਤੇ ਧਨ ਕਰਕੇ ਵੀ ਬੰਦਾ ਕੱਖੋਂ ਵਾਲਾ ਹੋ ਜਾਂਦਾ ਹਰ ਚੀਜ਼। ਹੁਣ ਕੀ ਇਸ ਚੀਜ਼ ਤੋਂ ਛੁਟਕਾਰਾ ਮਿਲ ਸਕਦਾ ਹੈ? ਬਾਬਾ ਜੀ ਕਹਿੰਦੇ ਕਿਉਂ ਨਹੀਂ ਮਿਲ ਸਕਦਾ। ਟੂਟ ਗਈ ਸਭ ਤਾਰ, ਉਹ ਤਾਰਾਂ ਟੁੱਟ ਗਈਆਂ, ਪਰ ਕਦੋਂ ਟੁੱਟੀਆਂ? ਇੱਕ ਬੜਾ ਪਿਆਰਾ ਸ਼ਬਦ ਹੈ ਜਿਹੜਾ ਆਪਾਂ ਮਰਗ ਦੇ ਸਮੇਂ 'ਤੇ ਗਾਉਂਦੇ ਹਾਂ, ਕਬੀਰ ਸਾਹਿਬ ਦਾ। ਉਹ ਕਹਿੰਦੇ ਨੇ ਗਗਨ ਨਗਰ ਇੱਕ ਬੂੰਦ ਨਾ ਬਰਖੇ। ਗਗਨ ਆਕਾਸ਼, ਆਹ ਸਾਡੀ ਸੁਰਤ ਜਿਹੜੀ ਨਾ, ਆਪਾਂ ਦਸਵਾਂ ਦਬਾਰ ਦਿਮਾਗ ਕਹਿੰਦੇ, ਇਹ ਗਗਨ ਹੈ। ਗਗਨ ਨਗਰ ਇੱਕ ਬੂੰਦ ਨਾ ਬਰਖੇ। ਹੁਣ ਮੇਰੀ ਸੁਰਤ ਵਿੱਚ, ਮੇਰੇ ਦਿਮਾਗ ਵਿੱਚ ਮੋਹ ਦੀ ਇੱਕ ਰੱਤਾ ਭਰ ਵੀ ਬੂੰਦ ਨਹੀਂ ਟਪਕਦੀ, ਯਾਨੀ ਕਿ ਮੋਹ ਖਤਮ ਹੋ ਗਿਆ। ਨਾਦ ਕਹਾਂ ਜੋ ਸਮਾਨਾ, ਤੇ ਜਿਹੜਾ ਅੰਦਰ ਨਾਦ ਉੱਠਦਾ ਸੀ ਵੀ ਆਹ ਵੀ ਮੇਰਾ ਹੀ ਆ, ਆਹ ਵੀ ਮੈਨੂੰ ਮਿਲਣਾ ਚਾਹੀਦਾ, ਆਹ ਵੀ ਮੇਰੇ ਢਿੱਡ ਵਿੱਚ ਪੈ ਜੇ, ਉਹ ਨਾਦ ਵੀ ਖਤਮ ਹੋ ਗਿਆ। ਕਿਵੇਂ ਹੋਇਆ? ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੇ ਸਦਾਨਾ। ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਉਸ ਪਰਮ ਹੰਸ ਮਨ ਨੂੰ ਮੇਰੇ ਅੰਦਰੋਂ ਖਿੱਚ ਲਿਆ ਤੇ ਉਹ ਸ਼ੋਰ ਖਤਮ ਹੋ ਗਿਆ। ਰਹਾਉ ਦਾ ਬੰਦੇ ਬਾਬਾ ਬੋਲਤੇ ਤੇ ਕਹਾਂ ਗਏ। ਜਿਹੜੇ ਮੇਰੇ ਅੰਦਰ ਪੰਜ ਵਿਕਾਰ ਬੋਲ ਰਹੇ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਵਾਸ਼ਨਾਵਾਂ ਇਕੱਠੀਆਂ ਕਰ ਰਹੇ ਸੀ, ਸ਼ੋਰ ਗੁੱਲ ਮਚਾ ਰਹੇ ਸੀ, ਰੌਲਾ ਪਾ ਰਹੇ ਸੀ, ਦੇਹ ਦੇ ਆਸ ਸਰੀਰ ਦਾ ਮੋਹ ਇਕੱਠਾ ਕਰ ਰਹੇ ਸੀ, ਕਹਾਂ ਗਏ? ਉਹ ਕਿੱਥੇ ਚਲੇ ਗਏ? ਜਦੋਂ ਦਾ ਸ਼ਬਦ ਨੇ ਪ੍ਰਸਥਾਨ ਕੀਤਾ ਆ, ਜਦੋਂ ਦਾ ਸ਼ਬਦ ਨੇ ਪੈਰ ਧਰਿਆ ਮੇਰੀ ਸੁਰਤ ਵਿੱਚ, ਉਹ ਵਿਕਾਰ ਦੂਰ ਚਲੇ ਗਏ। ਮਸਾਉਦੀਨ, ਜਿਹਨੂੰ ਮੱਸਾ ਰੰਗੜ ਕਹਿੰਦੇ ਆ, ਦਰਬਾਰ ਸਾਹਿਬ ਦੀ ਹਦੂਦ ਵਿੱਚ ਬਹਿ ਕੇ ਉੱਚੀ ਸੰਗੀਤ ਲਾ ਕੇ ਤਵਾਇਫਾਂ ਨਚਾਰਿਆ। ਗੁਰੂ ਘਰ ਦੇ ਸੂਰਮਿਆਂ ਨੇ ਜਦੋਂ ਉਹਦਾ ਸਿਰ ਵੱਢਿਆ ਮੱਸੇ ਰੰਗੜ ਦਾ, ਔਰ ਉਸ ਮੱਸੇ ਰੰਗੜ ਦਾ ਸਿਰ ਲਾਉਣ ਦੀ ਦੇਰ ਸੀ, ਕਿਉਂਕਿ ਨਾਚੀਆਂ ਕਿਹਦੇ ਕਹਿਣ ਤੇ ਨੱਚ ਰਹੀਆਂ ਸਨ? ਮੱਸੇ ਰੰਗੜ ਦੇ। ਸੰਗੀਤ ਕਿਹਦੇ ਕਰਕੇ ਵੱਜ ਰਿਹਾ ਸੀ? ਮੱਸੇ ਰੰਗੜ ਦੇ। ਜਦੋਂ ਉਹਦਾ ਸਰੀਰ ਦੋ ਹਿੱਸਿਆਂ ਦੇ ਵਿੱਚ, ਧੜ ਵੱਖਰਾ ਤੇ ਸਿਰ ਵੱਖਰਾ, ਜ਼ਮੀਨ ਤੇ ਡਿੱਗਾ, ਸੰਗੀਤ ਵੀ ਬੰਦ ਹੋ ਗਿਆ, ਤਵਾਇਫਾਂ ਨੇ ਨੱਚਣਾ ਵੀ ਬੰਦ ਕਰਤਾ, ਤੇ ਉੱਥੇ ਕੀਰਤਨ ਸ਼ੁਰੂ ਹੋ ਗਿਆ। ਬਸ ਇੰਨੀ ਖੇਡ ਆ। ਮੱਸੇ ਰੰਗੜ ਵਾਂਗੂ ਜਦੋਂ ਸਰੀਰ ਮਨ ਮਰ ਜਾਂਦਾ ਨਾ ਵਿਸ਼ਿਆਂ ਤੇ ਵਿਕਾਰਾਂ ਵੱਲੋਂ, ਅੰਦਰ ਨੱਚਦਾ ਹੋਇਆ ਜਿਹੜਾ ਸ਼ੋਰਗੁੱਲ ਆ ਉਹ ਵੀ ਬੰਦ ਹੋ ਜਾਂਦਾ, ਤੇ ਜਿਹੜੀਆਂ ਇੰਦਰੀਆਂ ਤਵਾਇਫਾਂ ਬਣ ਕੇ ਨੱਚ ਰਹੀਆਂ ਸਨ ਉਹ ਵੀ ਬੰਦ ਹੋ ਜਾਂਦੀਆਂ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨ੍ਰਿਤੇ ਕਰਤੇ। ਨ੍ਰਿਤ ਕਿਹਨੂੰ ਕਹਿੰਦੇ ਆ? ਹਿੰਦੀ ਚ ਨ੍ਰਿਤ ਕਹਿੰਦੇ ਨਾਚ ਕਰਨ ਨੂੰ। ਜਿਹੜੇ ਮੇਰੇ ਸੁਰਤ ਵਿੱਚ ਨਾਚ ਕਰਦੇ ਸੀ, ਨ੍ਰਿਤ ਕਰਦੇ ਸੀ, ਕਥਾ ਵਾਰਤਾ ਕਹਿਤੇ, ਵਜਾਵਨ ਹਾਰੋ ਕਹਾਂ ਗਏ? ਉਹ ਵਜਾਉਣ ਵਾਲਾ ਮਨ ਕਿੱਥੇ ਗਿਆ? ਜਿਹੜਾ ਆਪਣਾ ਹੀ ਸੰਗੀਤ ਮੋਹ ਦਾ ਸੰਗੀਤ ਵਜਾ ਰਿਹਾ ਸੀ। ਵਜਾਵਨ ਹਾਰੋ ਕਹਾਂ ਗਏ? ਜਿਹਨੇ ਇਹ ਮੰਦਿਰ ਕੀਨਾ, ਸਾਖੀ ਸੁਰਤ ਸ਼ਬਦ ਨਹੀਂ ਉਪਜੇ, ਖਿੱਚ ਤੇਜ ਸਭ ਲੀਨਾ। ਮਨ ਨੂੰ ਅਕਾਲ ਪੁਰਖ ਨੇ ਮਨ ਦਾ ਸਾਰਾ ਤੇਜ ਹੀ ਖਿੱਚ ਲਿਆ, ਸਾਰਾ ਕੁਛ ਖਿੱਚ ਲਿਆ, ਉਹਨੂੰ ਕੱਖੋਂ ਵਾਲਾ ਕਰਕੇ ਜ਼ਮੀਨ ਤੇ ਸੁੱਟਤਾ। ਹੁਣ ਮਨ ਚੋਂ ਦੇਹ ਅਧਿਆਸ ਦੀ ਆਵਾਜ਼ ਨਹੀਂ ਉੱਠਦੀ। ਤੋ ਕਬੀਰ ਜੀ ਕਹਿੰਦੇ ਨੇ ਜੰਤ ਵਿਚਾਰਾ ਕਿਆ ਕਰੇ, ਹੁਣ ਇਕੱਲਾ ਮਨ ਕੀ ਕਰੇ? ਚੱਲੇ ਬਚਾਵਨਹਾਰ, ਇਕੱਲਾ ਜਿਹੜਾ ਸਾਜ ਆ, ਸਰੀਰ ਆ, ਇਹ ਕੀ ਕਰੇਗਾ? ਜਦੋਂ ਇਹਨੂੰ ਵਜਾਉਣ ਵਾਲਾ ਮਨ ਹੀ ਪਹਿਲਾਂ ਵਰਗਾ ਨਹੀਂ ਰਿਹਾ, ਉਹ ਗੁਰੂ ਦਾ ਭਗਤ, ਗੁਰੂ ਦਾ ਮਰੀਦ ਬਣ ਗਿਆ। ਹੁਣ ਇੰਦਰੇ ਉਹਦੇ ਕਹਿਣ 'ਤੇ ਨੱਚਦੇ ਆ, ਉਹਦੇ ਕਹਿਣ 'ਤੇ ਗਾਉਂਦੇ ਆ। ਇੱਕ ਵੱਖਰੀ ਕਿਸਮ ਦਾ ਸੰਗੀਤ, ਇੱਕ ਵੱਖਰੀ ਕਿਸਮ ਦਾ ਸਾਜ ਇਹ ਸਰੀਰ ਦੇ ਵਿੱਚੋਂ ਪੈਦਾ ਹੁੰਦਾ, ਜਿਹਨੂੰ ਬਾਬੇ ਨੇ ਆਖਿਆ ਪਰੰਦੇ ਨਾ ਗਿਰਾ ਜ਼ਰ, ਦਰਖਤ ਆਬਾਸ ਕਰਦੇ ਹੰਦ ਸੂਈ, ਏਕ ਤੁਈ ਏਕ ਤੁਈ। ਹੁਣ ਇੱਕ ਅਲੱਹਦਾ ਕਿਸਮ ਦਾ ਸੰਗੀਤ ਸਰੀਰ 'ਚੋਂ ਪੈਦਾ ਹੁੰਦਾ ਹੈ, ਉਹ ਕੀ ਆ? ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾ ਕੇ ਮੇਰਾ। ਹੁਣ ਦੇਹ ਦੇ ਆਸਤਾ ਮੋਹ ਦਾ ਸੰਗੀਤ ਬੰਦ ਹੋ ਗਿਆ ਅਤੇ ਕੀਰਤਨ ਸ਼ੁਰੂ ਹੋ ਗਿਆ। ਗੁਰੂ ਕਿਰਪਾ ਕਰੇ, ਜੋ ਉਪਦੇਸ਼ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦਾਂ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਨੂੰ ਜੀਵਨ ਦਾ ਆਧਾਰ ਬਣਾਈਏ, ਗੁਰੂ ਆਸ਼ੇ ਮੁਤਾਬਕ ਜੀਵਨ ਬਤੀਤ ਕਰੀਏ। ਹੋਈਆਂ ਬੇਅੰਤ ਫੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ ਅਗਲੇ ਸਮੇਂ ਵਾਸਤੇ। ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਜੋਸ਼ ਹੋਣਾ ਦਾ ਢਾਡੀ ਜੱਥਾ ਆਪ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿੱਚ ਵਾਰਾਂ ਅਤੇ ਇਤਿਹਾਸ ਦੀ ਸਾਂਝ ਕਰੇਗਾ। ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਗੁਰਫ ਅਤੇ ਪ੍ਰਵਾਨ ਨੂੰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार जो गुरु प्यारी साध सिंह जी बड़भागे हो जिंदगी दा कुछ समा कुछ सवास गुरु ग्रंथ साहब महाराज जी दे चरण शरण विच बैठ करके तुसी बतीत कर रहे हो। किरत कमाई विचों गुरु की गोलक विच तिल फुल पाया ते नाल अरदास बेनती सतगुरां दे चरणां विच तुसी कीती। गुरु ग्रंथ साहब महाराज तुहाडियां कीतियां होईयां अरदासां गुरु दी गुल च पाया होया किरत कमाई विचों तिल फुल सतगुरु दर प्रवान करन अपने दरों करों चढ़दी कला वाला जीवन बख्शिश करन। आओ सारी संगत झुकाओ सीस बुलाओ फतेह। वाहिगुरु जी का खालसा वाहिगुरु जी की फतेह। ढाडी सिंघां ने कली पेश कीती तुहाडे सामने मुख कुछ लैणा। मनुख की जिंदगी दे परथाए है मनुख का सुभा यह है कि कदी तो दानी बनता जो पाप करने आता तो पाप भी हदों बद करता जो ठगी मारन से आता तो भी घट वह भी नहीं करता। मनुख का जीवन है तो जो सतगुरु की चरणा में आता तो फिर भोला बड़ा बनता निरनमस्कार करके अरदास बेनती भी करता कि शायद वो मन का भुलेखा भी वाहेगुरु माफ करता नहीं। इदा नहीं हैगा मैं एवं तुहानू मिठी गोली दे दिया क्योंकि जे इदा है तो फिर गुरु नानक मार दी आ पंगती का की करोगे भी करमी आपो अपनी के नेड़े के दूर एदा फिर की अर्थ करोगे तुसी क्योंकि गुरु नानक मारन दे किसी ने लिहाज नहीं किया। ये मनुख का सुभाव है कि जो कुछ ਇਹ ਕਹਿੰਦਾ ਮੇਰੇ ਅਧੀਨ ਹੋਵੇ ਸਾਨੂੰ ਇੱਕ ਝਾਕ ਆ ਬਈ ਅਸੀਂ ਜਿਸ ਥਾਂ ਤੇ ਬੈਠੇ ਹਾਂ ਨਾ ਅਸੀਂ ਇਦੋਂ ਅਗਾਂਹ ਜਾਣਾ ਉਹ ਤਾਂ ਠੀਕ ਹੈ ਹਰੇਕ ਮਨੁੱਖ ਜਾਣਾ ਚਾਹੁੰਦਾ ਮੈਂ ਵੀ ਚਾਹੁੰਦਾ ਪਰ ਸਾਨੂੰ ਇੱਕ ਝਾਕ ਇਹ ਵੀ ਆ ਬਈ ਜਿੱਥੋਂ ਅਸੀਂ ਉੱਠ ਕੇ ਆਏ ਹਾਂ ਉੱਥੇ ਵੀ ਕੋਈ ਬੈਠੇ ਨਾ ਸਾਡੀ ਥਾਂ ਬਿਨਾਂ ਕੋਈ ਲਵੇ ਖਾਲੀ ਰਵੇ ਕੋਈ ਆਵੇ ਨਾ ਉੱਥੇ ਇੱਦਾਂ ਕਦੀ ਵੀ ਮਨ ਸ਼ਾਂਤ ਨਹੀਂ ਹੋ ਸਕਦਾ। ਆ ਜਿਹੜੇ ਇਤਿਹਾਸ ਦੇ ਵਰਕੇ ਤੁਹਾਡੇ ਸਨਮੁਖ ਰੱਖ ਰਹੇ ਹਾਂ ਇਹ ਆਪਾਂ ਕੱਲ੍ਹ ਇਸ ਵੇਲੇ ਸ਼ੁਰੂ ਕੀਤੇ ਸੀ ਸਵੇਰੇ। ਸੰਕੇਤ ਮੰਡੀ ਉਹ ਹੈ ਤੁਹਾਡੀ ਮੈਂ ਯਾਦ ਵਿੱਚ ਦਵਾ ਦਵਾਂ ਰਾਜਾ ਸੁਧਰ ਸੈਨ ਨੇ ਇਹਦੀ ਨੀਂਹ ਰੱਖੀ ਆ 1527 ਈਸਵੀ ਨੂੰ। ਉਸ ਜਿਸ ਵੇਲੇ ਭਾਈ ਕਲਿਆਣਾ ਗਿਆ ਤੇ ਰਾਜਾ ਹਰੀ ਸੈਨ ਸੀ ਉਹਦੀ ਔਲਾਦ ਵਿੱਚੋਂ ਇਹ ਮੈਂ ਦੱਸਣ ਲੱਗਾ ਵੀ ਇਸੇ ਹੀ ਮੰਡੀ ਦੇ ਵਿੱਚ ਬਿਆਸਾ ਦਰਿਆ ਦੇ ਕੰਢੇ ਪਹਾੜੀ ਤੇ ਜਿੱਥੇ ਬਾਈ ਧਰ ਦੇ ਰਾਜਿਆਂ ਨੇ ਨਾਲ ਗੁਰੂ ਗੋਬਿੰਦ ਸਿੰਘ ਨੇ ਸਲਾਹ ਮਸ਼ਵਰਾ ਕੀਤਾ ਸੀ ਗੁਰਦੁਆਰਾ ਰਵਾਲ ਸਰ ਉਸ ਗੁਰਦੁਆਰਾ ਦਾ ਨਾਂ ਆ ਪਟਲ ਸਾਹਿਬ ਕਿਉਂਕਿ ਪਟਲ ਪਹਾੜੀ ਦਾ ਨਾਂ ਆ। ਇੱਥੇ ਦੋ ਬੰਦੂਕਾਂ ਪਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਇਹ ਬਾਈ ਧਰ ਦੇ ਰਾਜਿਆਂ ਨੂੰ ਇਹਨਾਂ ਨੂੰ ਦਿੱਤੀਆਂ ਸੀ ਜਿਹਨਾਂ ਦੇ ਆਪਾਂ ਇਤਿਹਾਸ ਬਿਆਨ ਕਰ ਰਹੇ ਹਾਂ। ਜਦੋਂ ਬੰਦਾ ਸਿੰਘ ਬਹਾਦਰ ਆਇਆ ਤੇ ਉਹ ਵੀ ਇਸ ਧਰਤੀ ਤੇ ਰਿਹਾ। ਦੂਜਾ ਪੁਆਇੰਟ ਫਿਰ ਜਦੋਂ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਆਏ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਰਾਣੀ ਚੰਪਾ ਦੇਵੀ ਨੇ ਤੁਸੀਂ ਪਿੱਛੇ ਇਤਿਹਾਸ ਸਾਡੇ ਕੋਲੋਂ ਸਰਵਣ ਕਰ ਚੁੱਕੇ ਹੋ ਕਿ ਰਾਣੀ ਚੰਪਾ ਦੇਵੀ ਨੇ ਰਾਜਾ ਤਾਰਾ ਚੰਦ ਦੀ ਧਰਮ ਪਤਨੀ ਰਾਜਾ ਕਲਿਆਣ ਚੰਦ ਦੀ ਨੌਂ ਇਹ ਬਾਈ ਧਰ ਦਾ ਇਸ ਇਲਾਕੇ ਦਾ ਕਹਿਲੂਰ ਦਾ ਰਾਜਾ ਵੱਡਾ ਰਾਜਾ ਕਲਿਆਣ ਚੰਦ ਉਹਦਾ ਪੁੱਤ ਰਾਜਾ ਤਾਰਾ ਚੰਦ ਉਹਦਾ ਪੁੱਤ ਰਾਜਾ ਦੀਪ ਚੰਦ ਉਹਦਾ ਪੁੱਤ ਰਾਜਾ ਭੀਮ ਚੰਦ ਉਹਦਾ ਪੁੱਤ ਰਾਜਾ ਅਜਮੇਰ ਚੰਦ ਉਹਦਾ ਗਾਹਾਂ ਪੁੱਤ ਗਾਹਾਂ ਇਤਿਹਾਸ ਲੰਮਾ ਹੈ। ਉਹ ਜਿਹੜੀ ਰਾਣੀ ਚੰਪਾ ਦੇਵੀ ਸੀ ਆ ਜਿੱਥੇ ਹੁਣ ਆ ਰਾਜਾ ਜਿਹੜਾ ਤੁਰਿਆ ਇਹਦੀ ਪੋਤ ਨੂੰ ਲੱਗਦੀ ਜਿਹਨੇ ਤਿੰਨ ਪਿੰਡ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦਿੱਤੇ ਜਿੱਥੇ ਅੱਜ ਅਨੰਦਪੁਰ ਸਾਹਿਬ ਵਸਿਆ ਹੋਇਆ। ਮੁਫਤ ਨਹੀਂ ਦਿੱਤੇ ਦੇਣਾ ਚਾਹੁੰਦੀ ਸੀ ਪਰ ਮਹਾਰਾਜ ਨੇ ਲਏ ਨਹੀਂ। ਇਹ ਮੈਂ ਤਾਂ ਦੱਸ ਰਿਹਾ ਵੀ ਘਰਾਣਾ ਉਹੋ ਹੀ ਹੈ ਖਾਨਦਾਨ ਉਹੋ ਹੀ ਹੈ। ਇੱਕ ਛੋਟੀ ਜਿਹੀ ਰਿਆਸਤ ਸੀ ਬਸਾਲੀ ਦੀ ਇਹ ਰੋਪੜ ਦੇ ਇਲਾਕੇ ਨੇੜੇ ਪੈ ਜਾਂਦੀ ਹੈ
ਦਰਿਆ ਦੇ ਕੰਢੇ ਰੋਪੜ ਦੇ ਇਲਾਕੇ ਰਾਜਾ ਬਸਾਲੀ। ਇੱਥੇ ਰਾਜਾ ਬਸਾਲੀ ਦੀ ਧਰਮ ਪਤਨੀ ਦਾ ਨਾਂ ਰਾਣੀ ਤਾਰਾ ਦੇਵੀ, ਇਹ ਰਾਣੀ ਚੰਪਾ ਦੇਵੀ ਦੀ ਭੈਣ ਵਾ, ਇਹ ਵੀ ਰਾਜੇ ਮੰਡੀ ਵਾਲੇ ਦੀ ਧੀ ਆ। ਕਿੱਥੋਂ ਗੁਰੂ ਨਾਨਕ ਮਹਾਰਾਜ ਨੇ ਇਹਨਾਂ ਨੂੰ ਗੁੜਤੀ ਦਿੱਤੀ? ਉਹ ਅੰਸ਼ ਬੰਸ਼ ਗਾਂ ਦੀ ਗਾਂ ਤੁਰਿਆ ਆਉਂਦਾ। ਆ ਹੁਣ ਜਿਹੜਾ ਰਾਜਾ ਆ ਇਹ ਕਰਮ ਕਾਂਡ ਕਰਦਾ ਸੀ, ਕਰਮ ਕਾਂਡ ਜਿਹੜੇ ਆਪਾਂ ਕਰਦੇ ਹਾਂ, ਆਪਾਂ ਵੀ ਕਰਦੇ ਹਾਂ, ਆਪਾਂ ਤਾਂ ਉਹ ਤਾਂ ਥੋੜੇ ਕਰਦੇ, ਆਪਾਂ ਜ਼ਿਆਦਾ ਕਰਦੇ ਹਾਂ, ਕਿਉਂਕਿ ਸਾਡਾ ਤਾਂ ਵਿਸ਼ਵਾਸ ਹੈ ਨਹੀਂ। ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆਉਂਦੇ ਤਾਂ ਇੱਥੇ ਕਹਿੰਦੇ ਦਾਤਾ ਜੀ ਬਸ ਤੂੰ ਹੀ ਆ। ਜੇ ਕੋਈ ਚੋਲੇ ਵਾਲਾ ਸੰਤ ਆ ਜਾਵੇ ਤਾਂ ਆਪਾਂ ਉਹਦੇ ਜਾ ਕੇ ਚਰਨਾਂ 'ਚ ਕਹਿਣਾ ਬਾਬਾ ਜੀ ਬਸ ਤੁਸੀਂ ਆ ਕਰਨ ਵਾਲੇ। ਸਾਨੂੰ ਚੇਤਾ ਭੁੱਲ ਜਾਂਦਾ ਉੱਧਰ ਗੁਰੂ ਗ੍ਰੰਥ ਸਾਹਿਬ ਨੂੰ ਕਹਿ ਕੇ ਸਾਡੇ ਦਾ ਕੋਈ ਟਿਕਾਣਾ ਹੀ ਹੈ ਨਹੀਂ, ਕੋਠੀ ਹੈ ਹੀ ਹੈ ਨਹੀਂ, ਇਉਂ ਜਿਹਨੂੰ ਪੰਜਾਬੀ 'ਚ ਕਹਿੰਦੇ ਵੀ ਕਿਸੇ ਪਤੀਲੇ ਦਾ ਢੱਕਣੇ ਹੀ ਨਹੀਂ। ਅਸੀਂ ਚਫੇਰੀਆਂ ਆ, ਸਾਡੇ ਮਨ ਨੂੰ ਤਸੱਲੀ ਦੀ। ਇੱਕ ਤਾਂ ਹੁੰਦਾ ਨਾ ਜਿਹੜੇ ਪੁਰਾਣੇ ਆਪਾਂ ਜਿਹਨਾਂ ਦੀਆਂ ਵਾਰਤਾਂ ਸੁਣਦੇ ਹਾਂ, ਉਹ ਕਹਿੰਦੇ ਸੀ ਮੀਂਹ ਆਵੇ, ਝੱਖੜ ਜਾਵੇ, ਨੇਰੀ ਆਵੇ। ਸਤਿਗੁਰੂ ਸਾਡਾ ਦ੍ਰਿੜ ਵਿਸ਼ਵਾਸ ਹੈ, ਗੁਰਬਾਣੀ ਵੀ ਕਹਿੰਦੀ ਇਹ ਮਨੁਆ ਦ੍ਰਿੜ ਕਰ ਰੱਖੀਏ, ਮਨ ਨੂੰ ਕੰਟਰੋਲ ਕਰਕੇ ਰੱਖਣਾ ਵੀ ਸਤਿਗੁਰੂ ਤੇਰੀ ਕਿਰਪਾ। ਸਾਡੇ ਤਾਂ ਜਿੱਦਾਂ ਉਹ ਕਹਿੰਦੇ ਨੇ ਜੇ ਮਾਇਆ ਆ ਗਈ ਤਾਂ ਅਸੀਂ ਖੁਸ਼ ਹੋ ਜਾਂਦੇ ਹਾਂ, ਜੇ ਚਲੇ ਗਈ ਤਾਂ ਅਸੀਂ ਰੋਣ ਲੱਗ ਪੈਂਦੇ। ਇਹ ਮਤ ਸਮਝੋ ਵੀ ਮੈਂ ਤੁਹਾਨੂੰ ਕਹਿ ਰਿਹਾ, ਮੇਰੇ ਉੱਤੇ ਵੀ ਇਹ ਗੱਲਾਂ ਢੋਕਦੀਆਂ ਆ, ਇਹ ਮੈਂ ਨਾਲੇ ਕਹਿ ਦੇਵਾਂ। ਇਹ ਮਤ ਸਮਝੋ ਵੀ ਮੈਂ ਤੁਹਾਨੂੰ ਕਹਿ ਰਿਹਾ ਤਾਂ ਮੈਂ ਆਪਣੇ ਆਪਾਂ ਨੂੰ ਬਾਹਰ ਕੱਢ ਰਿਹਾ, ਮੈਂ ਵੀ ਤੁਹਾਡੇ ਵਿੱਚ ਹੀ ਹਾਂ। ਸਾਨੂੰ ਇਸ ਤਰ੍ਹਾਂ ਆ ਵੀ ਚਲੋ ਅਸੀਂ ਪੜ੍ਹਦੇ ਹਾਂ, ਉੱਤੇ ਥੋੜ੍ਹਾ ਜਿਹਾ ਗੋਚਰਾ ਰੱਖੀਦਾ ਵੀ ਧਿਆਨ ਰੱਖੀਏ। ਹੁਣ ਉਹ ਰਾਜਾ ਹਰੀ ਸੈਨ ਜਿਹੜਾ ਸੀ ਨਾ, ਉਹ ਭਾਈ ਕਲਿਆਣੇ ਨੂੰ ਕਹਿ ਰਿਹਾ, ਕਹਿੰਦਾ ਵੀ ਜਿਹੜੇ ਗੁਰੂ ਦਾ ਤੂੰ ਇੰਨਾ ਦ੍ਰਿੜ ਵਿਸ਼ਵਾਸ ਰੱਖ ਕੇ ਬੈਠਾ ਤਾਂ ਮੈਨੂੰ ਇੱਕ ਵਾਰ ਦਰਸ਼ਨ ਕਰਵਾਓ ਦੇ। ਉਹ ਕਹਿੰਦਾ ਵੀ ਤੈਨੂੰ ਫਿਰ ਅੰਮ੍ਰਿਤਸਰ ਜਾਣਾ ਪਊਗਾ। ਦੇਖੋ ਸਿੱਖ ਦਾ ਇੰਨਾ ਉਹਦਾ ਪ੍ਰਭਾਤ ਵਾ, ਕਿਉਂਕਿ ਭਗਤ ਕਬੀਰ ਜੀ ਕਹਿੰਦੀ ਆ ਕਬੀਰ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿੱਦਾਂ ਦਾ ਪਰਮਾਤਮਾ ਆਪ ਆ ਉਹਦਾ ਸੇਵਕ ਵੀ ਉੱਦਾਂ ਦਾ ਹੋਣਾ ਚਾਹੀਦਾ। ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਜਪਜੀ ਸਾਹਿਬ 'ਚ ਕਹਿੰਦੇ ਇਹ ਬੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਜੇ ਤੁਸੀਂ ਦੂਜੇ ਦੀ ਛੱਤ 'ਤੇ ਨਿਗਾਹ ਮਾਰਨੀ ਆ ਤੁਹਾਨੂੰ ਆਪਣੀ ਕੋਠੇ ਦੀ ਛੱਤ 'ਤੇ ਚੜ੍ਹਨਾ ਪਊਗਾ, ਭਾਵ ਕਿ ਉਹਨੇ ਉੱਚੇ ਹੋਣਾ ਪੈਣਾ। ਬਸ ਆਹ ਗੱਲ ਆ। ਉਹ ਰਾਜਾ ਹਰੀ ਸੈਨ ਲੋ ਲਸ਼ਕਰ ਲਿਆ, ਮਾਲਕ ਵਾ ਉਹਦਾ ਹੁਕਮ ਚੱਲਦਾ। ਉਹ ਕਹਿੰਦਾ ਵੀ ਮੈਨੂੰ ਇੱਕ ਵਾਰ ਦਰਸ਼ਨ ਕਰਵਾ ਆਪਣੇ ਗੁਰੂ ਦੇ ਜਿਹੜੇ 'ਚ ਤੂੰ ਇੰਨਾ ਦ੍ਰਿੜ ਵਿਸ਼ਵਾਸ ਕਰਕੇ ਬੈਠਾ। ਬੜਾ ਪ੍ਰਭਾਵਿਤ ਹੋਇਆ। ਪ੍ਰਭਾਵਿਤ ਗੁਰੂ ਤੋਂ ਨਹੀਂ ਹੋਇਆ, ਪ੍ਰਭਾਵਿਤ ਗੁਰੂ ਦੇ ਸਿੱਖ ਤੋਂ ਹੋਇਆ, ਭਾਈ ਕਲਿਆਣੇ ਤੋਂ, ਜਿਹੜਾ ਕਹਿੰਦਾ ਵੀ ਮੈਂ ਵਰਤ ਨਹੀਂ ਰੱਖਣਾ, ਮੈਂ ਅੱਗ ਬਾਲੀ, ਮੈਂ ਪ੍ਰਸ਼ਾਦਾ ਬਣਾਇਆ, ਮੇਰਾ ਗੁਰੂ ਕਹਿੰਦਾ ਆਹ ਕੰਮ ਤੈਂ ਨਹੀਂ ਕਰਨਾ, ਮੇਰਾ ਗੁਰੂ ਤੇ ਪੱਕਾ ਵਿਸ਼ਵਾਸ ਹੈ। ਉਹ ਕਹਿੰਦਾ ਤੂੰ ਆਇਆ ਕਿਹੜੇ ਕਾਰਜ ਲਈ ਆ? ਕਹਿੰਦਾ ਮੈਂ ਲੱਕੜਾਂ ਲੈਣ ਆਇਆ, ਬਾਲਣ ਨਹੀਂ, ਲੱਕੜਾਂ ਇੱਕ ਤਾਂ ਬਾਲਣ ਹੁੰਦਾ, ਮੈਂ ਬਾਲਣ ਲੈਣ ਨਹੀਂ ਆਇਆ, ਮੈਂ ਦਰਬਾਰ ਸਾਹਿਬ ਦੇ ਤਾਕੀਆਂ ਦਰਵਾਜ਼ੇ ਰੋਸ਼ਨਦਾਰ ਬਣਾਉਣ ਵਾਸਤੇ ਲੱਕੜ ਲੈਣ ਆਇਆ। ਉਹ ਰਾਜਾ ਕਹਿੰਦਾ ਤੇਰਾ ਕੰਮ ਹੋ ਗਿਆ। ਉਹਨੇ ਬੰਦੇ ਲਾ ਤੇ, ਚੀਲ ਦਿਆਲ ਤੇ ਕੈਲ, ਇਹ ਲੱਕੜਾਂ ਦੇ ਨਾਂ ਆ। ਕਹਿੰਦਾ ਦਸ ਦਸ ਫੁੱਟ ਦੇ ਪੋਰੇ ਵੱਢ ਕੇ ਦਰਿਆ 'ਚ ਸੁੱਟੋ, ਇਹ ਤਰਦੇ ਜਾਣਗੇ ਤੇ ਗੋਇੰਦਵਾਲ ਦੇ ਪੱਤਣ ਤੇ ਆਪੇ ਲਾ ਲੈਣਗੇ। ਉਹਨੇ ਕੁਝ ਧਨ ਲੈ ਲਿਆ, ਆਪਣੇ ਬੋਡੀ ਗਾਰਡ ਨਾਲ ਲੈ ਲਿਆ, ਫੌਜ ਵਿੱਚੋਂ ਚੁਣਵੇਂ ਜਰਨੈਲ, ਆਪਣਾ ਪਰਿਵਾਰ ਲੈ ਲਿਆ, ਰਾਣੀ ਨੂੰ ਲੈ ਲਿਆ, ਬੱਚਿਆਂ ਨੂੰ ਲੈ ਲਿਆ, ਕੁਝ ਤੋਹਫੇ ਗੁਰੂ ਅਰਜਨ ਦੇਵ ਜੀ ਨੇ ਲੈ ਲਏ, ਭਾਈ ਕਲਿਆਣੇ ਨੂੰ ਘੋੜਾ ਦੇ ਦਿੱਤਾ। ਉਹ ਕਹਿੰਦਾ ਮੈਂ ਘੋੜੇ ਤੇ ਨਹੀਂ ਬਹਿਣਾ, ਮੈਂ ਜਿੱਦਾਂ ਆਇਆ ਉੱਦਾਂ ਹੀ ਜਾਣਾ। ਉਹ ਕਹਿੰਦਾ ਨਹੀਂ, ਰਾਜਾ ਕਹਿੰਦਾ ਮੇਰੇ ਨਾਲ ਬੈਠ ਰਥ ਵਿੱਚ, ਮੈਨੂੰ ਜਾਂਦਾ ਜਾਂਦਾ ਰਸਤੇ 'ਚ ਉਸ ਗੁਰੂ ਦੀਆਂ ਗੱਲਾਂ, ਸਾਖੀਆਂ, ਕਹਾਣੀਆਂ, ਅਕੱਥ ਮੈਨੂੰ ਸੁਣਾਉਂਦਾ ਚੱਲ। ਤੇ ਭਾਈ ਕਲਿਆਣੇ ਨੇ ਫਿਰ ਅੰਮ੍ਰਿਤਸਰ ਜਾਂਦਿਆਂ ਤਾਂ ਰਾਜੇ ਨੂੰ ਚੰਗੀ ਤਰ੍ਹਾਂ ਝੰਡ ਦਿੱਤਾ ਫੜ ਕੇ,
ਐਨ ਰੇਗਮਾਲ ਫੇਰ ਕੇ ਦਿਮਾਗ ਉਹਦਾ ਤਰੋ ਤਰ ਕਰ ਦਿੱਤਾ। ਅਸੀਂ ਸੁਣਾਉਂਦੇ ਹਾਂ, ਤੁਹਾਨੂੰ ਚੰਗਾ ਲੱਗਦਾ ਤੁਸੀਂ ਸੁਣਦੇ ਹੋ, ਜਿਹਨੂੰ ਨਹੀਂ ਚੰਗਾ ਲੱਗਦਾ ਅਗਲੇ ਕਹਿੰਦੇ ਚਲੋ ਲੰਗਰ ਛਕੋ ਚਲੀ ਗਈ। ਨਾਨਕ ਲਿਖੇ ਇੱਕ ਗੱਲ ਹੋਰ ਹੋਮੇ ਚੱਖਣਾ ਝਾਕ। ਗੁਰੂ ਦੀ ਇੱਕ ਗੱਲ ਵੀ ਮਨੁੱਖ ਵਿੱਚ ਪਲਟਾ ਲਿਆ ਦਿੰਦੀ ਜ਼ਿੰਦਗੀ 'ਚ। ਹੁਣ ਬੋਡੀ ਗਾਰਡ ਲੈ ਕੇ ਰਥ ਵਿੱਚ ਬੈਠ ਕੇ ਗੁਰੂ ਅਰਜਨ ਦੇਵ ਦਾ ਸਿੱਖ ਭਾਈ ਕਲਿਆਣਾ ਰਾਜਾ ਹਰੀ ਸੈਣ ਨੂੰ ਲੈ ਕੇ ਅੰਮ੍ਰਿਤਸਰ ਗੁਰੂ ਅਰਜਨ ਦੇਵ ਦੇ ਦਰਸ਼ਨ

ਦਾ ਦਿਨ ਪੱਖੇ ਝੱਲਦੇ ਨੇ ਸੇਵਾਦਾਰ। ਬਹੁਤ ਪ੍ਰਭਾਵਿਤ ਹੋਇਆ ਰਾਜਾ ਤੇ ਭਾਈ ਗੁਰਦਾਸ ਕਥਾ ਕਰਦੇ ਸੀ। ਕਥਾ ਦਾ ਵਿਸ਼ਾ ਚੱਲਦਾ ਸੀ, ਲੇਖ ਨਾ ਮਿੱਟੇ ਹੇ ਸਖੀ ਜੋ ਲਿਖਿਆ ਕਰਤਾਰ। ਇਸ ਵਿਸ਼ੇ ਤੇ ਕਥਾ ਚੱਲਦੀ ਸੀ। ਇਹਦੇ ਕੰਨੀ ਇਹ ਆਵਾਜ਼ ਪਈ, ਗੁਰੂ ਮਹਾਰਾਜ ਨੇ ਭਾਈ ਕਲਿਆਣੇ ਨਾਲ ਗੱਲਬਾਤ ਕੀਤੀ ਤੇ ਭਾਈ ਕਲਿਆਣਾ ਜੀ ਨੇ ਦੱਸਿਆ ਵੀ ਇਹ ਮੰਡੀ ਦਾ ਰਾਜਾ ਜਿਹਨੇ ਲੱਕੜ ਦੀ ਸੇਵਾ ਕੀਤੀ ਆ ਪਟਾਵਾਂ, ਤੇ ਨਾਲੇ ਉਹ ਸਾਖੀ ਸਾਰੀ ਵਾਰਤਾ ਸੁਣਾ ਤੀ ਜਿਹੜਾ ਇਹਨੇ ਕਿਹਾ ਸੀ ਵਰਤ ਰੱਖੋ, ਮੈਂ ਰੱਖਿਆ ਨਹੀਂ। ਸਾਰੀ ਕਹਾਣੀ ਸਾਰੀ ਵਾਰਤਾ ਭਾਈ ਕਲਿਆਣਾ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਕੰਨੀ ਪਾ ਦਿੱਤੀ। ਕਹਿੰਦਾ ਮਹਾਰਾਜ ਤੁਹਾਡੇ ਦਰਸ਼ਨ ਪ੍ਰਸੰਨ ਕਰਨ ਵਾਸਤੇ ਆਇਆ ਤੇ ਪਰਿਵਾਰ ਵਾ ਸਾਰਾ, ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਇਹਨਾਂ ਨੂੰ ਪ੍ਰਸ਼ਾਦਾ ਛਕਾਓ। ਇਹਨਾਂ ਵਾਸਤੇ ਜਿਹੜੇ ਸਰਾਂ ਦੇ ਕਮਰੇ ਨੇ ਉੱਥੇ ਇਹਨਾਂ ਵਾਸਤੇ ਅਤਾਰਾ ਕਰੋ ਤੇ ਬਿਸਤਰੇ ਦਿਓ, ਸਵੇਰ ਨੂੰ ਇਹਨਾਂ ਦੇ ਨਾਲ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਇਹਨੇ ਪ੍ਰਸ਼ਾਦਾ ਪਾਣੀ ਛਕਿਆ, ਬੜਾ ਦੰਗ ਜਿਹਾ ਰਹਿ ਗਿਆ। ਕਹਿੰਦਾ ਇੱਥੇ ਜਾਤ ਪਾਤ ਦੀ ਗੱਲੇ ਹੀ ਕੋਈ ਨਹੀਂ, ਇੱਥੇ ਊਚ ਨੀਚ ਦੀ ਗੱਲੇ ਹੀ ਕੋਈ ਨਹੀਂ, ਇੱਥੇ ਤਾਂ ਏਦਾਂ ਸੇਵਾ ਕਰਦੇ ਜਿੱਦਾਂ ਕੋਈ ਬੰਦਾ ਘਰ ਵਿੱਚ ਕਰਦਾ ਹੁੰਦਾ। ਬਹੁਤ ਘੱਟ ਕੋਈ ਗੱਲ ਕਰਦਾ, ਹਰ ਵੇਲੇ ਵਾਹਿਗੁਰੂ ਦਾ ਜਾਪ ਚੱਲਦਾ, ਸੰਗਤ ਦਰਸ਼ਨ ਦਦਾਰ ਕਰਦੀ, ਬੇਅੰਤ ਪਟਾਵਾਂ ਦੇ ਢੇਰ ਲੱਗੇ ਪਏ। ਅੰਮ੍ਰਿਤ ਵੇਲੇ ਦਾ ਨਗਾਰਾ ਵੱਜਿਆ ਤੇ ਰਾਜੇ ਨੂੰ ਸਾਰੀ ਰਾਤ ਨੀਂਦ ਨਾ ਆਈ। ਉਹਦੇ ਮਨ ਵਿੱਚ ਉਹੀ ਗੱਲ ਰੜਕਦੀ ਵੀ ਜੇ ਲੇਖ ਦੀਆਂ ਲਿਖੀਆਂ ਗੱਲਾਂ ਮਿਟਣੀਆਂ ਨਹੀਂ, ਵੀ ਪਰਮਾਤਮਾ ਵੀ ਮਿਟਾ ਨਹੀਂ ਸਕਦਾ, ਗੁਰੂ ਵੀ ਮਿਟਾ ਨਹੀਂ ਸਕਦਾ, ਫਿਰ ਦਾਨ ਪੁੰਨ ਕਰ ਲਈ। ਇਹਦੇ ਮਨ ਨੂੰ ਇਹ ਗੱਲ ਸੋਚ ਸੋਚ ਕੇ ਨੀਂਦ ਨਾ ਆਈ। ਦਰਬਾਰ ਲੱਗਾ, ਇਹ ਮਹਾਰਾਜ ਦੇ ਚਰਨਾਂ 'ਚ ਜਾ ਪਹੁੰਚਿਆ ਸਮੇਤ ਪਰਿਵਾਰ ਦੇ। ਬੜੇ ਅਦਬ ਨਾਲ ਗੁਰੂ ਮਹਾਰਾਜ ਦੇ ਚਰਨਾਂ 'ਚ ਸੀਸ ਝੁਕਾਇਆ, ਨਮਸਕਾਰ ਕੀਤੀ। ਕਹਿੰਦਾ ਸੱਚੇ ਪਾਤਸ਼ਾਹ ਇੱਕ ਮੇਰੇ ਮਨ ਦੀ ਸ਼ੰਕਾ ਹੈ, ਜੇ ਸ਼ੰਕਾ ਨਿਵਰਤ ਕਰ ਦਿਓ ਵੀ ਜੇ ਤੁਸੀਂ ਕਥਾ ਕਰਦੇ ਸੀ, ਭਾਈ ਗੁਰਦਾਸ ਜੀ ਇਹ ਬਚਨ ਕਰਦੇ ਸੀ, ਲਿਖ ਨਾ ਮਿੱਟੇ ਹੇ ਸਖੀ ਜੋ ਲਿਖਿਆ ਕਰਤਾਰ, ਜੇ ਪਰਮਾਤਮਾ ਵੀ ਲੇਖ ਨਹੀਂ ਮੇਟ ਸਕਦਾ, ਆ ਦਾਨ ਪੁੰਨ ਤੀਰਥ ਯਾਤਰਾ ਵਰਤ ਨੇਮ ਇਹਦਾ ਵੀ ਫਾਇਦਾ ਕੋਈ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਰਾਜਨ ਤੇਰੇ ਦਿਮਾਗ 'ਚ ਗੱਲ ਬੈਠੀ ਨਹੀਂ, ਅਸੀਂ ਕਰਮ ਕਾਂਡ ਨੂੰ ਬਿਲਕੁਲ ਨਹੀਂ ਮੰਨਦੇ। ਕਹਿੰਦੇ ਪਰਮਾਤਮਾ ਜੇ ਚਾਹੇ, ਗੁਰੂ ਜੇ ਚਾਹੇ ਤੇ ਸੂਲੀ ਤੋਂ ਸੂਲ ਬਣਾ ਦਿੰਦਾ। ਕਹਿੰਦਾ ਮਹਾਰਾਜ ਉਹ ਕਿੱਦਾਂ? ਕਹਿੰਦੇ ਤੈਨੂੰ ਪਤਾ ਲੱਗ ਜਾਊ, ਇਹ ਆਲਾ ਦੁਆਲਾ ਸਾਰਾ ਦੇਖਦਾ, ਇਹ ਸੰਗਤ ਹਰੇਕ ਸੰਗਤ ਨੂੰ ਬੰਦੇ ਨੂੰ ਟੋਹ ਟੋਹ ਕੇ ਵੇਖਿਆ ਇਹਨੇ ਬੜੇ ਧਿਆਨ ਨਾਲ। ਪਹਿਲੀ ਵਾਰ ਦਰਬਾਰ ਸਾਹਿਬ ਉਹ ਗਿਆ, ਦਰਬਾਰ ਸਾਹਿਬ ਵੀ ਅਜੇ ਪੂਰਾ ਬਣਿਆ ਨਹੀਂ, ਬਣ ਰਿਹਾ ਤੇ ਮਹਾਰਾਜ ਅਜੇ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕਰਵਾ ਰਿਹਾ ਭਾਈ ਗੁਰਦਾਸ ਜੀ ਕੋਲੋਂ, ਜਿੰਨਾ ਕੋਲ ਲਿਖਦੇ ਨਾਲ ਕਥਾ ਵਾਰਤਾ ਹੁੰਦੀ ਹੈ। ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਲਿਖਦੇ ਸੀ ਰਾਮਸਰ ਦੇ ਸਥਾਨ ਤੇ ਲਿਖਦੇ ਸੀ, ਉੱਥੇ ਇੱਕ ਦਰਖਤਾਂ ਦੀ ਝੜੀ ਸੀ, ਛਾਂ ਸੀ, ਸ਼ਹਿਰ ਦੀ ਠਿੱਕ ਠਿੱਕ ਤੋਂ ਦੂਰ, ਮਹਾਰਾਜ ਨੇ ਤਾਂ ਹੀ ਤਾਂ ਉੱਥੇ ਆਰਾਮ ਨਾਲ ਲਿਖਿਆ ਤੇ ਗੁਰੂ ਰਾਮਦਾਸ ਮਰ ਦੇ ਨਾਂ ਤੇ ਤਾਂ ਹੀ ਤਾਂ ਰਾਮਸਰ ਨਾਂ ਰੱਖਿਆ। ਗੁਰੂ ਰਾਮਦਾਸ ਮਰ ਨੇ ਖੂਹੀ ਲਵਾਈ ਸੀ ਉਸ ਥਾਂ ਤੇ। ਅੱਜ ਵੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੁੰਦਾ ਤੇ ਦਰਬਾਰ ਸਾਹਿਬ ਦਾ ਲੰਗਰ ਉੱਥੇ ਸਾਰਾ ਚੱਲਦਾ, ਬਹੁਤ ਵੱਡਾ ਪੱਧਰਾ ਵਿਹੜਾ ਆ ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਛਾਪਾਖਾਨਾ ਲੱਗਾ ਹੋਇਆ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਬੈਠ ਕੇ ਭਾਈ ਗੁਰਦਾਸ ਜੀ ਕੋਲੋਂ ਗੁਰੂ ਗ੍ਰੰਥ ਸਾਹਿਬ ਲਿਖਵਾਇਆ। ਕਿਉਂਕਿ ਜਦੋਂ ਲਿਖਵਾਈ ਕਰਦੇ ਸੀ ਬਾਬਾ ਬੁੱਢਾ ਜੀ, ਭਾਈ ਮੰਝ ਜੀ, ਬਾਬਾ ਬਿਧੀ ਚੰਦ ਜੀ, ਭਾਈ ਪੈੜਾ ਜੀ, ਭਾਈ ਲਗਾਹਾ ਜੀ, ਇਹਨਾਂ ਦੀ ਡਿਊਟੀ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਲਿਖਦੇ।

ਕਿੱਡਾ ਵੀ ਰਾਜਾ ਮਹਾਰਾਜਾ ਆ ਜਾਵੇ, ਸਾਡੇ ਲਿਖਦਿਆਂ ਦੇ ਕੋਲ ਨਹੀਂ ਆਉਣਾ ਚਾਹੀਦਾ, ਉਹਨੂੰ ਪਿੱਛੇ ਰੋਕ ਕੇ ਰੱਖੋ। ਕਿਉਂਕਿ ਜਿਹੜੀ ਗੁਰਬਾਣੀ ਲਿਖਦੇ ਆ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਬਾਹਰੀ ਦੁਨਿਆਵੀ ਗੱਲ ਨਾ ਵਿੱਚ ਆ ਜਾਏ। ਇੱਥੇ ਤੱਕਰ ਗੁਰੂਆਂ ਨੇ ਸੋਧ ਰੱਖੀ, ਕਿਉਂਕਿ ਬਾਣੀ ਜਿਵੇਂ ਪਾਣੀ ਸਾਫ ਪੀਂਦੇ ਆ ਤੇ ਬਾਣੀ ਵੀ ਮਹਾਰਾਜ ਕਹਿੰਦੇ ਵੀ ਮੇਰੇ ਸਿੱਖਾਂ ਪਾਸ ਸ਼ੁੱਧ ਪਹੁੰਚੇ। ਕੋਈ ਨਹੀਂ ਸੀ ਲਾਗੇ ਜਾ ਸਕਦਾ, ਜੇ ਕੋਈ ਬੰਦਾ ਕਵੇ ਉੱਥੇ ਤੰਬੂ ਤਾਣੇ ਹੋਏ ਸੀ, ਦੋ ਤਾਂ ਮੈਂ ਚਲੇ ਗਿਆ ਸੀ, ਕੋਈ ਜਾ ਹੀ ਨਹੀਂ ਸਕਦਾ ਸੀ, ਪਹਿਰਾ ਲੱਗਾ ਹੋਇਆ ਸੀ, ਫਿਰ ਗੁਰਬਾਣੀ ਲਿਖਦੇ ਸੀ। 13 ਬੋਲੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, 13 ਭਾਸ਼ਾਵਾਂ। ਸੈਂਸ ਵਾਲੇ ਤਾਂ ਇਸ ਗੱਲੋਂ ਹੈਰਾਨ ਆ ਵੀ ਗੁਰੂ ਨਾਨਕ ਦੇਵ ਪੰਜਾਬ 'ਚ ਪੈਦਾ ਹੋਏ, ਜਿਹੜੇ ਸੂਬੇ 'ਚ ਗਏ ਉੱਦਾਂ ਦਾ ਪਹਿਰਾਵਾ, ਉੱਦਾਂ ਦੀ ਬੋਲੀ। ਜਦੋਂ ਮਹਾਰਾਜ ਦੂਜੀ ਵਾਰੀ ਉਦਾਸੀ ਨੂੰ ਗਏ ਆ ਤੇ ਨਾਲ ਸੈਦੋ ਤੇ ਘੇਹੋ ਇਹ ਦੋ ਜ਼ਿਮੀਦਾਰਾਂ ਦੇ ਮੁੰਡੇ ਨਾਲ ਸੀ ਗੁਰਬਾਣੀ ਲਿਖਣ ਵਾਸਤੇ, ਸੈਦੋ ਤੇ ਘੇਹੋ ਇਹ ਗੁਰੂ ਨਾਨਕ ਦੇ ਸਿੱਖਾਂ ਦੇ ਨਾਂ ਆ। ਤੀਜੀ ਵਾਰੀ ਜਦੋਂ ਉਦਾਸੀ ਨੂੰ ਗਏ ਤੇ ਨਾਲ ਅਜਿੱਤਾ ਵੀ ਨਾਲ ਗਿਆ, ਰੰਧਾਵਾ ਇਹਨੂੰ ਵੀ ਨਾਲ ਲੈ ਕੇ ਤੁਰੇ। ਇਹ ਵੱਖਰੀ ਗੱਲ ਆ ਵੀ ਤੁਹਾਡੇ ਤੱਕ ਕੋਈ ਇਤਿਹਾਸ ਦੀ ਗੱਲ ਕੋਈ ਡੂੰਘਾਈ ਵਿੱਚ ਨਹੀਂ ਪਹੁੰਚੀ, ਉਹ ਵੱਖਰਾ ਵਿਸ਼ਾ ਹੈ। ਹੁਣ ਜਦੋਂ ਸਾਰੇ ਦਰਸ਼ਨ ਦਾਰ ਕੀਤੇ ਨਾ, ਇਹ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਖੜੋ ਗਿਆ ਰਾਜਾ ਹਰੀ ਸੈਨ। ਆ ਹੁਣ ਸੁਣਨਾ, ਇਹ ਰਾਜਾ ਹਰੀ ਸੈਨ ਗੁਰੂ ਅਰਜਨ ਦੇ ਮਨ ਨੂੰ ਫਿਰ ਬਹੁਤ ਅਧੀਨਗੀ ਦੇ ਨਾਲ ਆਪਣੇ ਮੁਖਾਰ ਬਿੰਦ ਤੋਂ ਗੁਰੂ ਅਰਜਨ ਦੇਵ ਨੂੰ ਕੋਈ ਸਵਾਲ ਪੁੱਛਦਾ, ਮਹਾਰਾਜ ਮੇਰੀ ਸ਼ੰਕਾ ਨਿਵਰਤ ਕਰ ਦਿਓ, ਮੈਂ ਤਾਂ ਸ਼ੰਕਾ ਨਿਵਰਤ ਕਰਨ ਆਇਆ। ਤੇ ਭਾਈ ਕਲਿਆਣਾ ਕੋਲ ਬੈਠਾ, ਭਾਈ ਗੁਰਦਾਸ ਜੀ ਕੋਲ ਖੜੋ ਕੇ ਭਰੀ ਸੰਗਤ ਵਿੱਚ ਰਾਜਾ ਹਰੀ ਸੈਨ ਗੁਰੂ ਅਰਜਨ ਦੇਵ

ਰਾਜੇ ਹਰੀ ਸੈਨ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੀ ਸ਼ੰਕਾ ਨਿਵਰਤ ਕਰਨ ਵਾਸਤੇ ਸਵਾਲ ਕੀਤਾ। ਕਹਿੰਦਾ ਮਹਾਰਾਜੇ, ਜੇ ਲੇਖ ਨਹੀਂ ਮਿਟ ਸਕਦੇ ਫਿਰ ਪਾਠ ਪੂਜਾ ਉੱਚਤਾ ਸੁੱਚਤਾ ਦਾਨ ਪੁੰਨ ਇਹ ਫਿਰ ਕਾਹਲੇ ਕਰਨਾ, ਜੇ ਲੇਖੇ ਨਹੀਂ ਪਰਮਾਤਮਾ ਵਾਹਿਗੁਰੂ ਮਿਟ ਸਕਦਾ। ਮਹਾਰਾਜ ਕਹਿਣ ਲੱਗੇ, ਕਹਿੰਦੇ ਹਰੀ ਸੈਨ, ਸਾਰੀ ਪੁਆੜੇ ਦੀ ਜੜ ਕਿਰਤ ਵਾ, ਤੁਹਾਡੀ ਕਿਰਤ ਵੇਖਣੀ ਪਵੇਗੀ ਕਿੱਦਾਂ ਦੀ ਏ। ਜੇ ਕਿਰਤ ਬੇਈਮਾਨੀ ਵਾਲੀ ਏ ਫਿਰ ਤੁਹਾਡਾ ਦਾਨ ਪੁੰਨ ਕੀਤਾ ਕਿਸੇ ਅਰਥ ਨਹੀਂ, ਕਿਰਤ ਹੀ ਕਰਮ ਬਣਨੇ ਨੇ, ਇਸ ਕਰਕੇ ਕਿਰਤ ਬਿਰਤ ਜਿਹੜੀ ਤੇਰੀ ਉਹ ਦੇਖਣੀ ਪਵੇਗੀ। ਕਹਿੰਦੇ ਤੇਰੀਆਂ ਸਾਰੀਆਂ ਗੱਲਾਂ ਦਾ ਜਵਾਬ ਤੈਨੂੰ ਆਪਣੇ ਆਪ ਹੀ ਮਿਲ ਜਾਣਾ, ਹਜੇ ਕੁਝ ਦਿਨ ਰਵੋ ਇੱਥੇ। ਕਹਿੰਦਾ ਜੀ ਸਤ ਬਚਨ ਸਮੇਤ ਪਰਿਵਾਰਾਂ ਦੇ ਸਮੇਤ ਫੌਜੀ ਜਰਨੈਲਾਂ ਦੇ ਰਾਜਾ ਹਰੀ ਸੈਨ ਆਇਆ ਹੋਇਆ, ਹਰੇਕ ਮਨੁੱਖ ਨੂੰ ਹਰੇਕ ਪਾਸਿਓਂ ਬੜੇ ਗੌਰ ਨਾਲ ਬੜੇ ਧਿਆਨ ਨਾਲ ਉਹ ਚਿਟਕ ਲਾ ਲਾ ਕੇ ਵੇਖਦਾ। ਰਾਤ ਪਈ, ਥੱਕਾ ਸੀ, ਨੀਂਦ ਆ ਗਈ ਤੇ ਸੁਪਨਾ ਆਇਆ। ਸੁਪਨੇ ਦੇ ਵਿੱਚ ਹਰੀ ਸੈਨ ਮਰ ਗਿਆ ਤੇ ਹਰੀ ਸੈਨ ਦਾ ਜਨਮ ਚੰਡਾਲਾਂ ਦੇ ਘਰ ਹੋ ਗਿਆ। ਜਦੋਂ ਤੜਤ ਸਰ ਦਾ ਨਗਾਰਾ ਵੱਜਿਆ, ਜਕਦਮ ਭੁੜਕ ਕੇ ਉੱਠਿਆ, ਆ ਕੀ ਹੋਇਆ, ਆ ਕੀ ਬਣਿਆ ਮੇਰੇ ਨਾਲ। ਜਾ ਪਹੁੰਚਾ ਗੁਰੂ ਦੇ ਦਰਬਾਰ ਚ, ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਸੁਪਨਾ ਆਇਆ। ਮਹਾਰਾਜ ਕਹਿੰਦੇ ਸਾਨੂੰ ਨਾ ਦੱਸ, ਸਾਡੇ ਤੋਂ ਤੇਰੀ ਕਿਰਿਆ ਕੋਈ ਬਾਹਰ ਨਹੀਂ। ਕਹਿੰਦਾ ਮਹਾਰਾਜ ਆ ਵਕਤ ਤਾਂ ਉਹ ਆਵੇ, ਮੈਂ ਵਿਹਲੇ ਟਾਈਮ ਤੇ, ਮਹਾਰਾਜ ਪੁੱਛਦੇ ਵੀ ਵਿਹਲੇ ਟਾਈਮ ਤੇ ਤੂੰ ਕੀ ਕਰਦਾ। ਕਹਿੰਦਾ ਮਹਾਰਾਜ ਮੈਂ ਠਾਕਰਾਂ ਦੀ ਪੂਜਾ ਕਰਦਾ ਹੁੰਦਾ ਤੇ ਜਦੋਂ ਵਿਹਲਾ ਹੁੰਦਾ ਫਿਰ ਮੈਂ ਸ਼ਿਕਾਰ ਨੂੰ ਜਾਂਦਾ। ਮਹਾਰਾਜ ਕਹਿਣ ਲੱਗਿਆ ਅੱਜ ਤੈਨੂੰ ਸ਼ਿਕਾਰ ਨੂੰ ਵੀ ਲੈ ਕੇ ਜਾਵਾਂਗੇ। ਮਹਾਰਾਜ ਨੇ ਸਿੱਖਾਂ ਨੂੰ ਕਹਿਤਾ ਭਾਈ ਸ਼ਿਕਾਰ ਨੂੰ ਜਾਣਾ, ਰਾਜੇ ਕੋਲ ਘੋੜਾ ਹੈਗਾ, ਸਾਡੇ ਲਈ ਵੀ ਤਿਆਰ ਕਰ ਲਿਓ। ਭਾਈ ਕਲਿਆਣਾ ਜੀ ਨਾਲ ਜਾਣਗੇ, ਹੋਰ ਸਿੱਖ ਨਾਲ ਜਾਣਗੇ। ਜਦ ਦੁਪਹਿਰਾ ਹੋਇਆ ਨਾ, ਢਲਣ ਢਾਲਣਾ ਸ਼ੁਰੂ ਹੋਇਆ ਤੇ ਮਹਾਰਾਜ ਸ਼ਿਕਾਰ ਨੂੰ ਤੁਰੇ ਗੁਰੂ ਅਰਜਨ ਦੇਵ ਮਹਾਰਾਜ। ਹੁਣ ਇਹ ਕਾਰੀਗਰ ਸੀ ਸ਼ਿਕਾਰ, ਜਿਹੜਾ ਰੋਜ਼ ਬੰਦਾ ਸ਼ਿਕਾਰ ਖੇਡਦਾ ਨੇ, ਲਾਈ ਅੱਡੀ ਘੋੜੇ ਨੂੰ, ਇੰਨੀ ਤੇਜ਼ ਘੋੜਾ ਨਠਾਇਆ ਤੇ ਜੰਗਲ ਉਹ ਦੂਰ ਜਾ ਚੰਬਣ ਦਾ ਹਵਾਈ ਬਣਾ ਤਾ ਜਹਾਜ ਦਾ, ਘੋੜੇ ਦਾ, ਬੜੀ ਤੇਜ਼ ਹਵਾ ਨਾਲ ਗੱਲਾਂ ਕਰਦਾ, ਗਾਂ ਦੂਰ ਚਲੇਗਾ। ਜਾ ਕੇ ਕੀ ਵੇਖਣਾ, ਜਿੱਥੇ ਘੋੜਾ ਖੜਾ ਹੋਇਆ ਜਾ ਕੇ ਰੋਕਿਆ, ਜੋ ਕੁਝ ਸੁਪਨੇ ਵਿੱਚ ਦੇਖਿਆ ਸੀ ਉਹੀ ਪਰਿਵਾਰ ਮੋਹਰੇ ਖੜਾ, ਜੋ ਕੁਝ ਇਹਨੇ ਦੇਖਿਆ ਸੀ। ਗੁਰੂ ਅਰਜਨ ਦੇਵ ਮਹਾਰਾਜ ਵੀ ਆ ਗਏ, ਇਹ ਤੇਜ਼ ਆਇਆ ਉਹ ਹੌਲੀ ਆਏ। ਕਹਿੰਦਾ ਮਹਾਰਾਜ ਰਾਤ ਮੈਨੂੰ ਸੁਪਨਾ ਆਇਆ ਸੀ ਵੀ ਸੁਪਨੇ ਵਿੱਚ ਮੈਂ ਸਾਰਾ ਕੁਝ ਦੇਖਿਆ, ਮੇਰੀ ਮੌਤ ਹੋ ਗਈ, ਮੈਂ ਮਰ ਗਿਆ, ਮੇਰਾ ਜਨਮ ਚੰਡਾਲਾਂ ਦੇ ਘਰ ਹੋ ਗਿਆ, ਉੱਥੇ ਮੇਰਾ ਇੱਕ ਪੁੱਤ ਵਾ, ਮੇਰੀ ਧਰਮ ਪਤਨੀ ਆ, ਸਾਰਾ ਕੁਝ ਵਾ ਮੈਂ ਵੇਖਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਰਾਜਨ ਇਹ ਸਾਰਾ ਕੁਝ ਤੈਂ ਭੋਗਣਾ ਸੀ, ਅਸੀਂ ਤੇਰਾ ਸੁਪਨੇ ਵਿੱਚ ਸਾਰਾ ਸਮਾਪਤ ਕਰ ਦਿੱਤਾ, ਇਹ ਸਾਰਾ ਕੁਝ ਤੈਂ ਭੋਗਣਾ ਸੀ, ਅਸੀਂ ਤੇਰੇ ਸੁਪਨੇ 'ਚ ਤੇਰਾ ਖਤਮ ਕਰ ਦਿੱਤਾ। ਤੇ ਗੁਰੂ ਅਰਜਨ ਦੇਵ ਮਹਾਰਾਜ ਸੋਢੀ ਸੁਲਤਾਨ ਹੁਣ ਨਾਲ ਲੈ ਕੇ ਤੁਰੇ ਨੇ, ਆ ਹੁਣ ਸਮਝਾਉਂਦੇ ਮੈਂ ਸਾਕਾ ਕਹਾਉਣ ਲੱਗਾ, ਹੁਣ ਨਾਲ ਲੈ ਕੇ ਸਾਕਾ ਕਹਿ ਲਓ, ਨਾਲ ਲੈ ਕੇ ਤੁਰਨ ਲੱਗੇ ਨੇ। ਜਦ ਗਾਹਾਂ ਗਿਆ ਬਹੁਤ ਪ੍ਰਭਾਵਿਤ ਹੋਇਆ ਤੇ ਮਹਾਰਾਜ ਵਾਪਸ ਆ ਗਏ। ਜਦ ਵਾਪਸ ਆ ਗਏ ਨਾ ਮੰਜੀ ਸਾਹਿਬ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਸਿੱਖੀ ਦਾਨ ਬਖਸ਼ਿਸ਼ ਕਰੋ, ਮੈਂ ਕੇਸ ਰੱਖਣੇ ਚਾਹੁੰਦਾ, ਇਹ ਨਹੀਂ ਵੀ ਮੈਂ ਆਪ, ਮੈਂ ਸਾਰੇ ਪਰਿਵਾਰ ਨੂੰ ਸਿੱਖੀ ਦਾਨ 'ਚ ਲੈਣੀ ਚਾਹੁੰਦਾ ਤੁਹਾਡੇ ਕੋਲੋਂ। ਆਹ ਪੁਆਇੰਟ ਯਾਦ ਰੱਖਿਓ, ਜੋ ਬੰਦਾ ਬਹਾਦਰ ਨਾਲ ਇਹਨਾਂ ਦੇ ਪਰਿਵਾਰ ਨੇ ਮਦਦਾਂ ਕੀਤੀਆਂ, ਜਿਹੜੀਆਂ ਫਿਰ ਗੁਰੂ ਗੋਬਿੰਦ ਸਿੰਘ ਮਰਨ ਨੂੰ ਪਿੰਡ ਦਾਨ ਕੀਤੇ, ਇਹ ਸਾਰਾ ਕੁਛ ਆਹ ਸਿੱਖੀ ਦੀ ਲੈ ਜੜ ਸੀ, ਇੱਥੋਂ ਸ਼ੁਰੂ ਹੋ ਗਿਆ।
10 ਕੁਆਂਟਲ ਜੇ ਦੁੱਧ ਨੂੰ ਇੱਕ 2 ਚਮਚੇ ਹੀ ਦਹੀਂ ਦੇ ਬਹੁਤ ਵਾ ਜਮਾਉਣ ਵਾਸਤੇ। ਆ ਸੋਨਾ ਗੁਰੂ ਅਰਜਨ ਦੇ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਫਿਰ ਰਾਜਾ ਚੌਂਕੜਾ ਮਾਰ ਕੇ ਮੋਹਰੇ ਬੈਠਾ ਸਿੱਖੀ ਦਾਨ ਮੰਗਦਾ ਗੁਰੂ ਅਰਜਨ ਦੇ ਆਪਣੇ ਮੁਖਾਰ ਬਿੰਦ ਤੋਂ ਕੁਝ ਬਚਨ ਇਉਂ ਆਤ

ਸ਼ੰਕਾ ਨਿਵਰਤ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਕਹਿਣ ਲੱਗੇ, ਹਰੀ ਸੈਨ, ਜਿਹੜੇ ਦੁੱਖ ਤੈਨੂੰ ਅਗਾਂਹ ਮਿਲਣੇ ਸੀ ਅਸੀਂ ਤੇਰੇ ਸੁਪਨੇ ਚ ਕੱਟ ਦਿੱਤੇ। ਜੋ ਕੁਝ ਤੂੰ ਸੁਪਨੇ ਵਿੱਚ ਦੇਖਿਆ ਇਹ ਤੇਰੇ ਨਾਲ ਹੋਣਾ ਸੀ, ਤੇਰਾ ਜਨਮ ਚੰਡਾਲਾਂ ਦੇ ਘਰ ਹੋਣਾ ਸੀ। ਗੁਰੂ ਬਖਸ਼ਿੰਦ ਹੈ, ਸਤਿਗੁਰੂ ਸਿੱਖ ਦੀ ਪ੍ਰਤਪਾਲ ਕਰਦਾ ਹੈ, ਰੱਖਦਾ ਹੈ, ਇੱਜ਼ਤ ਰੱਖਦਾ ਹੈ। ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਉਂ ਹੋਏ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ੰਕੇ ਨਿਵਰਤ ਕੀਤੇ। ਇਹ ਕਹਿੰਦਾ, ਮਹਾਰਾਜ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ, ਮੈਂ ਕੇਸਾਂ ਧਾਰੀ ਹੋਵਾਂ। ਮਹਾਰਾਜ ਕਹਿਣ ਲੱਗੇ, ਕੁਝ ਸਮਾਂ ਕਹਿੰਦੇ ਇੱਥੇ ਰਵੋ, ਸਮੇਤ ਪਰਿਵਾਰ ਦੇ ਸੇਵਾ ਕਰੋ। ਅੱਜ ਵਾਂਗੂ ਨਹੀਂ ਸੀ, ਅੰਮ੍ਰਿਤ ਛਕ ਲਓ, ਤੁਹਾਨੂੰ ਕਛਹਿਰੇ ਵੀ ਫਰੀ ਦੇਵਾਂਗੇ। ਅੰਮ੍ਰਿਤ ਸੇਲ ਤੇ ਲਾ ਦਿੱਤਾ। ਗੁਰੂ ਗੋਬਿੰਦ ਸਿੰਘ ਆਨੰਦਪੁਰ ਕਹਿਣ ਲੱਗੇ ਆ, ਬਈ ਕਿਰਪਾਨ ਫੜ ਕੇ ਮੈਂ ਸਿੱਖ ਦਾ ਸਿਰ ਵੱਢਣਾ, ਸਿਰ ਮੰਗਦਾ। ਮਹਾਰਾਜ ਸਿਰ ਮੰਗਦੇ ਆ, ਸਿਰ ਮੈਂ ਲੈਣਾ ਤੇ ਤਾਂ ਅੰਮ੍ਰਿਤ ਦੀ ਦਾਤ ਦੇਣੀ। ਅਸੀਂ ਹੁਣ ਸਸਤਾ ਭਾਈ ਨਹੀਂ, ਕਿਤੇ ਖੇਤ ਬੀਜ

0: ਜਾਵੇ ਨਾ, ਦੋ ਤਿੰਨ ਵਾਰੀ ਵਾਹੁਣਾ ਪੈਂਦਾ, ਉਹਦੇ ਖੂੰਜੇ ਸਵਾਰਨੇ ਗੁੱਡਣੇ ਪੈਂਦੇ ਆ, ਉਹਦਾ ਕੱਖ ਕੰਡਾ ਚੁਗਣਾ ਪੈਂਦਾ, ਫੇਰ ਕਿਤੇ ਜਾ ਕੇ ਬੀਜ ਲਿਆ ਕੇ ਤੇ ਫੇਰ ਬੀਜੀਦਾ। ਅਸੀਂ ਕਹਿੰਦੇ ਕੋਈ ਨੀ, ਜੇ ਤੂੰ ਸ਼ੇਪ ਵੀ ਕੀਤੀ ਹੋਈ ਤਾਂ ਵੀ ਆ ਜਾ, ਬਸ ਤੂੰ ਕਿਰਪਾਨ ਪਾ ਲਾ ਸਾਡੀ ਲਿਸਟ ਵਿੱਚ, ਤੂੰ ਆ ਜਾਵੇ, ਇੰਨਿਆਂ ਨੂੰ ਅੰਮ੍ਰਿਤ ਛਕਾ ਦਿੱਤਾ ਸੀ। ਤਕਰੀਬਨ ਪਹਿਲਾਂ ਤਿਆਰ ਕਰੀਏ, ਹੁਣ ਗੁਰੂ ਅਰਜਨ ਦੇਵ ਇਹਨੂੰ ਤਿਆਰ ਕਰਦੇ ਹਰੀ ਸੈਨ ਨੂੰ, ਕਹਿੰਦੇ ਲੰਗਰਾਂ 'ਚ ਸੇਵਾ ਕਰ, ਤੇਰਾ ਮਨ ਟਿਕੇ, ਰੋਜ਼ ਗੁਰਬਾਣੀ ਸੁਣੋ, ਭਾਈ ਗੁਰਦਾਸ ਜੀ ਕੋਲੋਂ ਕਥਾ ਸੁਣੋ। ਗੁਰਬਾਣੀ ਕਹਿ ਕੀ ਰਹੀ ਹੈ? ਰਾਜਾ ਹਰੀ ਸੈਨ ਟਿਕ ਗਿਆ, ਮਨ ਦੇ ਫੁਰਨੇ ਕਾਬੂ ਚ ਕਰ ਲਏ, ਹਰੀ ਸੈਨ ਨੇ ਕੰਟਰੋਲ ਕਰ ਲਏ। ਭਾਂਡਿਆਂ ਦੀ ਸੇਵਾ ਕਰਦਾ, ਚੁੱਲ੍ਹਿਆਂ ਦੀ ਸਵਾਹ ਭੱਠੀਆਂ ਦੀ ਕੱਢ ਕੇ ਸਿੱਟ ਕੇ ਆਉਂਦਾ, ਆਪਣੇ ਪੁਸ਼ਾਕਾਂ ਨਹੀਂ ਦੇਖਦਾ ਵੀ ਮੈਂ ਤਾਂ ਰਾਜਾ। ਕਲਗੀ ਲਾ ਕੇ ਆਇਆ ਸੀ ਤੇ ਪੰਜਵੇਂ ਦਿਨ ਕਲਗੀ ਲਾ ਕੇ ਰੱਖ ਦਿੱਤੀ ਗੁਰੂ ਅਰਜਨ ਦੇਵ ਦੇ ਚਰਨਾਂ 'ਚ। ਕਹਿੰਦਾ ਮਹਾਰਾਜ ਮੈਨੂੰ ਹੁਣ ਲੋੜ ਨਹੀਂ, ਹੁਣ ਮੈਨੂੰ ਸਿੱਖੀ ਦੀ ਦਾਤ ਦੇਵੋ। ਬਸ ਫਿਰ ਸਿੱਖੀ ਦੀ ਦਾਤ ਇਹਨੂੰ ਦਿੱਤੀ, ਇਹ ਫਿਰ ਕੇਸਾਂ ਧਾਰੀ ਰਿਹਾ, ਇਹਦੀਆਂ ਪੀੜ੍ਹੀਆਂ ਦਰ ਪੀੜ੍ਹੀਆਂ, ਪੀੜ੍ਹੀਆਂ ਦਰ ਪੀੜ੍ਹੀਆਂ ਫਿਰ ਸਿੱਖੀ ਨਾਲ ਪਿਆਰ ਕਰਦੀਆਂ ਰਹੀਆਂ। ਇਹਦੀ ਔਲਾਦ ਨਹੀਂ ਰਾਣੀ ਚੰਪਾ ਦੇਵੀ ਨਹੀਂ, ਫਿਰ ਅਨੰਦਪੁਰ ਵਸਾਉਣ ਨੂੰ ਜ਼ਮੀਨ ਦਿੱਤੀ ਸੀ। ਇਹਨੇ ਪਰਿਵਾਰਾਂ ਕੋਲ ਬੰਦਾ ਸਿੰਘ ਬਹਾਦਰ ਆ ਕੇ ਰਿਹਾ, ਇਹਦੇ ਪਰਿਵਾਰਾਂ ਕੋਲ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਸਮੇਤ ਸਿੰਘਾਂ ਨੇ ਜਾ ਕੇ ਅੱਠ ਅੱਠ ਦਸ ਦਸ ਦਿਨ ਰਹਿੰਦੇ ਰਹੇ ਆ, ਜਿਹਨੂੰ ਢਾਡੀ ਕਹਿੰਦੇ ਵੀ ਬਾਈ ਧਾਦੇ ਰਾਜੇ ਗੁਰੂ ਗੋਬਿੰਦ ਸਿੰਘ ਦੇ ਦੁਸ਼ਮਣ ਸੀ, ਬਾਈਆਂ 'ਚੋਂ ਅੱਠ ਰਾਜੇ ਦੁਸ਼ਮਣ ਸੀ। ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਸਤਿਗੁਰੂ ਕਿਰਪਾ ਕਰੇ ਇੱਦਾਂ ਦਾ ਜੀਵਨ ਸਤਿਗੁਰੂ ਸਾਨੂੰ ਵੀ ਬਖਸ਼ਿਸ਼ ਕਰੇ, ਇੱਦਾਂ ਦੇ ਬਣੀਏ, ਦਿਖਾਵੇ ਵਾਲੇ ਸਿੱਖ ਨਾ ਬਣੀਏ, ਦਿਖਾਵੇ ਵਾਲੇ ਨਾ ਬਣੀਏ ਵੀ ਜੇ ਮੂਵੀ ਬਣਦੀ ਆ ਤਾਂ ਝਾੜੂ ਫੇਰ ਲਿਆ, ਪੋਚਾ ਮਾਰ ਲਿਆ, ਗੁਰਦੁਆਰੇ ਵਿੱਚ ਸਾਨੂੰ ਕੋਈ ਦੇਖਦਾ ਨਾ ਨਾ। ਗੁਰਬਾਣੀ ਦਾ ਫਰਮਾਨ ਹੈ ਅੱਗੇ ਦੇਖੂ ਪਾਛੇ ਦੇਖੂ, ਤੁਮ ਤੇ ਕਹਾਂ ਛੁਪਾਉਂ, ਤੂੰ ਤਾਂ ਸਾਰੇ ਪਾਸੇ ਦੇਖ ਰਿਹਾ, ਤੇਰੀ ਨਿਗਾਹ ਆ। ਭਾਵੇਂ ਅੰਦਰ ਵੜ ਕੇ ਸੱਤਵੇਂ ਪਤਾਲ 'ਚ ਵੜ ਕੇ ਕੋਈ ਪਾਪ ਕਰ ਲਈਏ, ਵਾਹਿਗੁਰੂ ਤੋਂ ਕਿਰਿਆ ਕੋਈ ਬਾਂਝੀ ਥੋੜੋ ਵਾ। ਵਾਹਿਗੁਰੂ ਬੜਾ ਬੇਅੰਤ ਵਾ ਜੀ, ਉਹਦੇ ਬੱਚੇ ਬਖਸ਼ਣ ਵਾਲਾ ਗੁਣ ਵਾ ਵਾਹਿਗੁਰੂ ਵਿੱਚ, ਬਸ ਆਹ ਗੁਣ ਵਾ ਬਸ। ਸਤਿਗੁਰ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ ਵਿੱਚ, ਸਾਨੂੰ ਸਤਿਗੁਰ ਸੋਝੀ ਮਤ ਬਖਸ਼ਿਸ਼ ਕਰੇ ਜੀ ਆਇਆਂ ਨੂੰ। ਤੁਸੀਂ ਇਤਿਹਾਸ ਦਾ ਸਤਿਕਾਰ ਕੀਤਾ, ਸਤਿਗੁਰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ। ਝੁਕਾਓ ਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤਮ ਪਰ ਦਾਸ ਜੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਸੂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ ਪਗ, ਸਗਲ ਸਮੱਗਰੀ ਤੁਮਰਾ ਸੂਤਰ ਤਾਰੀ, ਤੁਮ ਤੇ ਹੋਏ ਸੋਆ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦਨੋ ਸਿਮਰਵ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਈ ਦੇਖ ਸੁਣ ਕੇ ਅਨਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਤਾ ਨਾਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨ੍ਹਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚੇਤਾਵੈ, ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ, ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗਿਆ ਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਰ ਆਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖੇ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਦੀਵਾਨਾਂ ਦੇ ਵਿੱਚ ਕਥਾ ਕੀਰਤਨ ਢਾਡੀ ਵਾਰਾਂ ਰਾਹੀਂ ਆਪ ਜੀ ਦਾ ਜਸ ਗਾਇਨ ਕੀਤਾ ਗਿਆ, ਆਪ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਤੋਂ, ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਜੀ ਅੱਗੇ ਤੋਂ ਸਮੱਤ ਬਖਸ਼ਣੀ। ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾ ਕੀਤਾ ਪ੍ਰਵਾਨ ਕਰਨਾ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ, ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਬੱਚਿਆਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ, ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ, ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ, ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ, ਗੁਰਸਿੱਖੀ ਜੀਵਨ ਜਾਚ ਬਖਸ਼ਿਸ਼ ਕਰਨੀ, ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ ਪਾਤਸ਼ਾਹ ਜੀ। ਮੇਰਾ ਵਿੱਚ ਆਓ, ਕਿਰਪਾ ਕਰੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਕਿਰਤਾਰਥ ਕਰੋ ਜੀ। ਹੁਕਮਨਾਮੇ ਅਨੁਸਾਰ ਚੱਲਣ ਦਾ ਸਾਥ ਸੰਗਤ ਨੂੰ ਬਲ ਬਖਸ਼ਣਾ, ਸੁੱਖ ਹੋਵੇ, ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਆ ਕਾਲ ਕੀ ਤਬਹ ਚਲਾਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋ ਚਹੈ, ਖੋਜ ਸ਼ਬਦ ਰਾਜ ਕਰੇਗਾ ਖਾਲਸਾ, ਆਕੀ ਰਹਿਣ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ, ਰਾਜ ਕਰੇਗਾ ਖਾਲਸਾ ਆਕੀਰ, ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ, ਜੋ ਬੁਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰਹੁ ਕੇਸ਼ ਮਿਹਰ ਉਪਾਵਹੁ, ਡੁਬਦੇ ਪੱਥਰ ਤਾਰੇ, ਜੜਾ ਅਗਨ ਬਰਾਬਰ ਤਪਾ, ਪੀਤਰ ਵਗੈ ਕਾਤੀ, ਪ੍ਰਾਣਵਤ ਨਾਨਕ ਹੁਕਮ ਪਛਾਣ, ਸੁਖ ਹੋਵੈ ਦਿਨ ਰਾਤੀ। ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੁ ਨਾਹੀ।

ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ, ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰਹਿ ਪ੍ਰਤਪਾਲਾ, ਅਚਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੋਗਿਆ ਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਖੁਸ਼ੀਆਂ ਦੇ ਕੇ ਨਿਵਾਜਨ। ਹੁਣ ਸਤਿਗੁਰਾਂ ਦੇ ਸੁਖਾਸਨਾਂ ਦੀ ਸੇਵਾ ਹੋਵੇਗੀ, ਸੋਹਿਲਾ ਸਾਹਿਬ ਜੀ ਦੇ ਪਾਠ ਦੇ ਜਾਪ ਹੋਣਗੇ। ਸਰਬੱਤ ਸੰਗਤ ਨੇ ਸੇਵਾ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ, ਸਰਬੱਤ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸਰਬੱਤ ਸੰਗਤਾਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤੇ ਆਖੀਐ, ਕਰਤੇ ਕਾ ਹੋਈ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਵਰੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਾਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਵੜੇ ਸੰਭਾਲਿਅਨ, ਦੇਖੇ ਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ। ਸਦਨ ਹਾਰਾ ਸਿਮਰੀਐ ਨਾਨਕ, ਸੇ ਦੇਹ ਅਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇ ਸੋ ਅਨੇਕ ਬਾਬਾ, ਜੈ ਘਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸੋ ਚੱਸਿਆ ਕੜੀਆ ਪੈਰਾ, ਥਿੱਤੀ ਵਾਰੀ ਮਾਹੋ ਹੋਆ। ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ। ਰਵ ਚੰਦ ਦੀਪਕ ਬਨੇ ਤਾਰਕਾ ਮੰਡਲ, ਜਨਕ ਮੋਤੀ। ਧੂਪ ਮਲਾਨ ਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾ। ਉਹ ਸੈਸ ਤਵ ਨੈਨ ਨਨ ਨੈਨ ਹੈ, ਤੋਹੇ ਕਹੋ ਸੈਸ ਮੂਰਤ ਨਨਾ ਏਕ ਤੋਹੀ। ਸੈਸ ਪਦ ਬਿਮਲ ਨਾਨੇਕ, ਪਦ ਗੰਧ ਬਿਨ ਸੈਸ ਤਵ ਗੰਧਿਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਪਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋ ਭਿਤ ਮਨੋ ਅੰਦਨ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇ, ਨਾਨਕ ਸਾਰੰ ਕੋ ਹੋਏ ਜਾਤੇ ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਾਨ ਹਰ ਲਈ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡੋਤ ਪੁਨ ਵੱਡਾ ਹੇ, ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ। ਤਨੇ ਅੰਤਰ ਹਉ ਮੈਂ ਕੰਡਾ ਹੇ, ਜਿਉਂ ਜਿਉਂ ਚੱਲੈ ਚੁੱਭੈ ਦੁਖ ਪਾਵੈ। ਜਮਕਾਲ ਸਹਿ ਸਿਰ ਡੰਡਾ ਹੇ, ਹਰ ਜਨ ਹਰ ਹਰ ਨਾਮ ਸਮਾਣੇ। ਦੁਖ ਜਨ ਮਰਨ ਭਵ ਖੰਡਾ ਹੇ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ। ਬਹੁ ਸੋਭ ਖੰਡ ਬ੍ਰਹਿਮੰਡਾ ਹੇ, ਹਾਮ ਗਰੀਬ ਮਸਕੀਨ ਪ੍ਰਭ ਤੇਰੇ। ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ। ਹਰ ਨਾਮੇ ਹੀ ਸੁਖ ਮੰਡਾ ਹੇ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣ ਹੋ ਮੇਰੀ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾਟ ਚਲੋ ਹਰ ਲਾਹਾ, ਗੈ ਬਸਨ ਸੁਹੇਲਾ। ਆਉਦ ਕਟੈ ਦਿਨ ਸੁਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਇ ਪਿਆਵੇ, ਹੋ ਰਸ ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬੇਹਜ ਹੋ, ਹਰ ਗੁਰ ਤੇ ਮਨਹੇ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਜੀ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰੂ ਪ੍ਰਸਾਦ ਕੋਟ ਪ੍ਰਾਧ ਹਮਾਰੇ ਖੰਡੋ ਅਣਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਣ ਬਿਰਧ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਰਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਤੇ ਨਾਮ ਕਰੇ ਆਪਣੇ ਚਿਹਰੇ ਆਪਣੀ ਸਰਨ ਰਾਗ ਪ੍ਰਭ ਦਾਤੇ ਗੁਰ ਪ੍ਰਸਾਦ ਕਿੰਨੇ ਬਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਇੱਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੋ ਕਹੋਟਾ ਗੁਰੂ ਸੇਵੀਐ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕਸਮ ਦੀ ਨੂਰਿਆਸੋ ਕੁਰਸੋ ਚੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹੁੰਦੇ ਸ਼ਾਹ ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇਸਾ ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋਂ ਅੰਦਰ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨਸ ਰਾਤ ਚਿਤੋਂ ਵਿੰਦਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ, ਇੱਕ ਘਰੋਂ ਬੇਨੰਤੀ ਆ ਤਿਸ ਮੋਹਨ ਲਾਲ ਪਿਆਰੇ, ਫਿਰੋਂ ਖਜੰਤੀ ਆ ਤਿਸ ਦਸ ਪਿਆਰੇ, ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜੈ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਵੀ ਨਾ ਧਰੀ ਜੈ, ਪ੍ਰਭ ਸਿਓ ਮਨ ਲੀਨਾ ਜਿਉਂ ਜਲ ਮੀਨਾ, ਚਾਤਰਕ ਜਿਵੇਂ ਤਸੰਤੀ ਆ, ਜਨਨਾ ਨੇ ਗੁਰ ਪੂਰਾ ਪਾਇਆ, ਸਗਲੀ ਤਿਖਾ ਬਜੰਤੀ ਆ, ਯਾਰ ਵੇ ਪ੍ਰੇ ਹੱਬੇ ਸਖੀਆ, ਮੋਹ ਕਹੀ ਨਾ ਜੇਹੀ ਆ, ਯਾਰ ਵੇ ਹਿਕ ਨੂੰ ਹਿਕ ਚਾੜੇ ਹੋ ਕਿਸ ਚ ਤੇਈ ਆ, ਹਿਕ ਦੂ ਹਿਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਲਾਸਾ, ਤਿੰਨਾ ਦੇਖ ਮਨ ਚਾਓ ਠੰਡਾ, ਹੋਂ ਕਦ ਪਾਈ ਗੁਣਤਾਸਾ, ਜਿੰਨੀ ਮੈਂਡਾ ਲਾਲ ਰਜਾਇਆ, ਹੋਂ ਤੇ ਸਾਗੇ ਮਨ ਡੇਹੀ ਆ, ਨਾਨਕ ਕਹਿ ਸੁਣਮਨੋ ਸੁਹਾਗਣ, ਮੂੰਹ ਦਸ ਟਿਖਾ ਫਿਰ ਕੇਹੀ ਆ, ਯਾਰ ਵੇ ਪਿਰੇ ਆਪਣ ਪਾਣਾ ਕੇ ਨਿਸ਼ੀ ਸ਼ੰਦਾ, ਯਾਰ ਵੇ ਤੈ ਲਾਵੇ ਆ ਲਾਲਣ, ਮੂੰਹ ਦਸ ਦਸੰਦਾ, ਲਾਲਣ ਤੈ ਪਾਇਆ ਆਪ ਗਵਾਇਆ, ਜੈ ਤਨ ਪਾਗ ਮਥਾਣੇ, ਬਾਂ ਪਗੜ ਠਾਕਰ ਹੋ ਗਿੱਧੀ, ਗੁਣ ਅਵਗਨਾ ਪਛਾਣੇ, ਗੁਣਹਾਰ ਤੈ ਪਾਇਆ ਰੰਗ ਲਾਲ ਬਣਾਇਆ, ਤਿਸ ਹੱਬੋ ਕਿਸ਼ ਸੁਹੰਦਾ, ਜਨ ਨਾਨਕ ਤਨ ਸੁਹਾਗਣ ਸਵਾਈ, ਜਿਸ ਸੰਗ ਪਤਾਰ ਵਸੰਦਾ, ਯਾਰ ਵੇ ਨਿਤ ਸੁਖ ਸਕੇਂਦੀ ਸਾ ਮੈਂ ਪਾਈ, ਵੱਲ ਹੋੜੀ ਦਾ ਆਇਆ ਵੱਜੀ ਵਾਦਾਈ, ਮਹਾਮੰਗਲ ਰਹਿ ਸਥੀਆ ਪਿਰ ਦਿਆਲ ਸਦ ਨਵਰੰਗੀ ਆ, ਵੱਡ ਭਾਗ ਪਾਇਆ ਗੁਰਮਲਾਇਆ, ਸਾਧ ਕੈ ਸਤ ਸੰਗੀ ਆ, ਆਸਾ ਮਨਸਾ ਸਗਲ ਪੂਰੀ, ਪ੍ਰੇ ਅੰਕ ਅੰਕ ਸਮਲਾਈ, ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰਮਿਲ ਪਾਈ, ਆਸਾ ਮਨਸਾ ਸਗਲ ਪੂਰੀ, ਪ੍ਰੈ ਅੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰਮਿਲ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹਲਾ ਪੰਜਵਾਂ, ਸ਼ੰਤ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ, ਦਰਸ਼ਨ ਪਿਆਸੀ ਦਿਨ ਸਰਾਤ, ਚਿਤੋਂ ਅੰਦਰ ਨੀਤ ਖੋਹਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ। ਵਾਹਿਗੁਰੂ ਸਾਹਿਬ ਜੀ ਤੁਮ ਦਾਤੇ ਠਾਕੁਰ ਪ੍ਰਤਪਾਲ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਪ੍ਰਤਪਾਲੋ, ਅੰਬਾਰਕ ਤੁਮ ਰਹੇ ਤਾਰੇ, ਜੇ ਵਾਹਿਕ ਕਮਣ ਗੁਣ ਕਹੀਐ, ਬੇਸ਼ਮਾਰ ਬੇਅੰਤ ਸਵਾਮੀ, ਤੇਰੂ ਅੰਤ ਨਾ ਕਿਨਹੀ ਲਈਐ। ਖੰਡੋ ਅਨਕ ਵਿਧੀ ਸਮਝਾਵੋ ਹਮ ਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰ ਕੇ ਗੋਲੇ। ਗੌੜੀ ਕਬੀਰ ਜੀ ਉਪਜੈ ਬਿਨਸ ਨਿਭਜੈ ਨਿਭਜ ਸਮਾਹੀ ਉਪਜੈ ਨਿਭਜੈ ਨਿਭਜ ਸਮਾਹੀ ਨੈਨੋ ਦੇਖ ਤੇ ਜਗ ਜਾਈ ਲਾਜ ਨਾ ਮਰੋ ਕਹੋ ਕਰ ਮੇਰਾ ਅੰਤ ਕੀ ਬਾਰ ਨਹੀਂ ਕਿਛ ਤੇਰਾ ਰਹਾਉ ਅਨਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਕਹੋ ਕਬੀਰ ਸੁਨੋ ਰੇ ਗੁਣੀਆ ਬਿਨਸੇ ਗੋ ਰੂਪ ਦੇਖੇ ਸਭ ਦੁਨੀਆ। ਕੌੜੀ ਕਬੀਰ ਜੀ ਅਵਰ ਮੁਏ ਕਿਆ ਰੋ ਸੋਗ ਕਰੀ ਜੈ ਤੋ ਕੀਜੇ ਜੋ ਆਪਣ ਜੀ ਜੈ ਅਵਰ ਮੁਏ ਕਿਆ ਸੋਗ ਕਰੀ ਜੈ ਤੋ ਕੀਜੇ ਜੋ ਆਪਣ ਜੀ ਜੈ ਮੈਂ ਨਾ ਮਰੂੰ ਮਰਬੋ ਸੰਸਾਰਾ ਅਬ ਮੋ ਮਿਲਿਓ ਹੈ ਜਵਾਲਣ ਹਾਰਾ ਰਹਾਉ ਯਾ ਦੇਈ ਪਰਮਲ ਮੈਂ ਕੰਦਾ ਤਾਂ ਸੋ ਵਿਸਰੇ ਪਰਮਾਨੰਦਾ ਕੂਟਾ ਏਕ ਪੰਚ ਬਨਹਾਰੀ ਕੂਟਾ ਏਕ ਪੰਚ ਬਨਹਾਰੀ ਲੁੱਟੀ ਰਾਜ ਪਰੇ ਮਾਤਾਰੀ ਕਹੋ ਕਬੀਰ ਇੱਕ ਬੁੰਦ ਵਿਚਾਰੀ ਨਾ ਹੋ ਕੂਟਾ ਨਾ ਬਨਹਾਰੀ। ਗੌੜੀ ਕਬੀਰ ਜੀ ਅਸਤਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀ ਬੋਰੰਗਾ ਐਸੇ ਕਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ ਰਹਾਉ। ਜੋਗੀ ਜਦੀ ਤਵੀ ਬ੍ਰਹਮਚਾਰੀ ਕਬੂ ਰਾਜਾ ਛਤਰਪਦ ਕਉ ਪੈਖਾਰੀ ਸਾਗਦ ਮਰੇ ਸੰਤ ਸਭ ਜੀਵੈ ਰਾਮ ਰਸਾਇਣ ਰਸਨਾ ਪੀਵੈ ਕਹੋ ਕਬੀਰ ਪ੍ਰਭ ਕਿਰਪਾ ਕੀ ਜੈ ਹਾਰ ਭਰਿਆ ਪੂਰਾ ਦੀਜੈ। ਗੌੜੀ ਕਬੀਰ ਜੀ ਨਾਰ ਲਾਏ ਲਿਖਿਆ ਮੱਲਾ ਪੰਜਵਾਂ ਐਸੋ ਅਚਰਜ ਦੇਖਿਓ ਕਬੀਰਾ ਐਸੋ ਅਚਰ ਦੇਖਿਓ ਕਬੀਰ ਦਦ ਕੇ ਭੋਲੇ ਬਰੋਲੇ ਨੀ ਰਹਾਓ ਹਰੀ ਅੰਗੂਰੀ ਗਧਾ ਚਰੇ ਨੇਤੋੜਾ ਸੇ ਹੀਂਘੇ ਮਰੇ ਮਾਤਾ ਪੈਸਾ ਮੋਆ ਜਾਏ ਕੁਰ ਕੁਰ ਚਲੇ ਰਸਾਤ ਪਾਏ ਕਹੋ ਕਬੀਰ ਪ੍ਰਗਟ ਪਈ ਖੇਡ ਲੇਲੇ ਕੋ ਚੁੰਗੇ ਦਿੱਤ ਭੇਡ ਰਾਮ ਰਕਤ ਮਤ ਪਲਟੀ ਆਈ ਕਹੋ ਕਬੀਰ ਗੁਰ ਸੋ ਜੀ ਪਾਈ ਕੌਰ ਕੌੜੀ ਕਬੀਰ ਜੀ ਉਹ ਪੰਚ ਪਦ ਹੈ ਜਿਉਂ ਜਲ ਛੋੜ ਬਾਰ ਪਿਓ ਮੀਨਾ ਪੂਰਬ ਜਨਮੋ ਤਵ ਕਾਹੀਨਾ ਅਮ ਕੋ ਰਾਮ ਕਵਨ ਗਤ ਮੋਰੀ ਤਜਲੇ ਬਨਾਸ ਮਤ ਪੈ ਥੋਰੀ ਰਹਾਓ ਸਗਲ ਜਨਮ ਸਿਪੁਰੀ ਗਵਾਇਆ ਮਰਤੀ ਬਾਰ ਮਗਰ ਹੋਟੇ ਆਇਆ ਬਹੁਤ ਬਸ ਤਵ ਕੀਆ ਕਾਂਸੀ ਮਰਨ ਪਿਆ ਮਗਰ ਕੀ ਬਾਸੀ ਕਾਂਸੀ ਮਗਰ ਸੰਬਚਾਰੀ ਉੱਚੀ ਭਗਤ ਕੈਸੇ ਉਤਰਸ ਪਾਰੀ ਕਹੋ ਗੁਰ ਗਜ ਸਿਵ ਸਭ ਕੋ ਜਾਣੈ ਮੁਆ ਕਬੀਰ ਅਮ ਸਿਰ ਰਾਮੈ ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਢ ਕੈ ਸੰਗਾ ਇਹ ਤੰਤਰ ਕੀ ਕਵਨ ਵਡਾਈ ਧਰਮ ਪਰੇ ਉਰਵਾਰ ਨਾ ਪਾਈ ਜਾਈ ਰਹਾਓ ਰਾਤ ਜੇ ਸੋਵੈ ਦਿਨ ਕਰੇ ਕਾਮ ਇੱਕ ਖੇਲੇ ਨਾ ਹਰ ਕੋ ਨਾਮ ਹਾਥ ਤੈ ਡੋਰ ਮੁੱਖ ਖਾਇਓ ਤੰਬੋਰ ਮਰਤੀ ਬਾਰ ਕਸਬਾ ਦਿਓ ਚੋਰ ਗੁਰਮਤ ਰਸ ਰਸ ਹਰ ਗੁਣ ਗਾਵੇ ਰਾਮੋ ਰਾਮ ਰਮਤ ਸੁਖ ਪਾਵੇ ਕਿਰਪਾ ਕਰਕੇ ਨਾਮ ਦੜਾਈ ਹਰ ਹਰ ਬਾਂ ਸੁਗੰਧ ਵਸਾਈ ਕੈਤ ਕਬੀਰ ਚੇਤਰ ਅੰਦਾ ਸਤ ਰਾਮ ਝੂਠਾ ਸਭ ਤੰਦਾ ਗੌੜੀ ਕਬੀਰ ਜੀ ਤੇ ਪਦੇ ਚਾਰ ਤੋਂ ਕਹਿ ਜਮ ਤੇ ਉਲਟ ਪਏ ਹਰਾਮ ਦੋ ਬਿਨ ਸੋ ਕੀਓ ਬਸਰਾਮ ਬੈਰੀ ਉਲਟ ਪੈ ਅਮੀਤਾ ਸਾਗਲ ਤੁਰਟ ਸੁਣੋ ਸੱਜਣ ਪੈ ਚੀਤਾ ਅਬ ਮੋ ਸਰਬ ਕੁਸਲ ਕਰ ਮਾਨਿਆ ਸ਼ਾਂਤ ਪਈ ਜਬ ਗੋਬਿੰਦ ਜਾਣੇ ਆ ਰਹਾਉ ਤਨ ਮੈਂ ਹੋਤੀ ਕੋਟ ਉਪਾਦ ਉਲਟ ਪਈ ਸੁਖ ਸਹਿਜ ਸੰਵਾਦ ਆਪ ਪਛਾਣੇ ਆਪੇ ਆਪ ਰੋਗ ਨ ਵਿਆਪੇ ਤੀਨੋ ਤਾਪ ਅਬ ਮਨ ਅਬ ਮਨ ਉਲਟ ਸਨਾਤਨ ਹੂਆ ਤਬ ਜਾਣਿਆ ਜਬ ਜੀਵਤ ਮੂਆ ਕਹੋ ਕਬੀਰ ਸੋ ਸਹਿ ਸਮਾਉ ਆਪ ਡਰੋ ਨਾ ਅਵਰ ਡਰਾਉ ਗੌੜੀ ਕਬੀਰ ਜੀ ਪਿੰਡ ਮੂਏ ਜੀਓ ਕੇ ਕਰ ਜਾਤਾ ਸ਼ਬਦ ਤੀਤਾ ਨਾਦ ਰਾਤਾ ਜਿਨ ਰਾਮ ਜਾਣਿਆ ਤਿਨੇ ਪਛਾਣਿਆ ਜੋ ਗੁੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੇ ਬਨਵਾਰੀ ਮਾਦੇ ਪੰਧ ਸੁਮਨ ਡਾਰੀ ਰਾਓ ਜੋ ਗੁਰ ਕਹੋ ਜੋ ਗੁਰ ਕਰੋ ਸੇ ਬੋਰ ਨਾ ਕਰਨਾ ਜੋ ਪਦ ਰਹੋ ਸੇ ਬੋਰ ਨਾ ਰਹਾਉਣਾ ਜੋ ਧਿਆਨ ਤਰੋ ਸੇ ਬੋਰ ਨਾ ਤਰਨਾ ਐਸੇ ਮਰੋ ਜੇ ਬੋਰ ਨਾ ਮਰਨਾ ਉਲਟੀ ਗੰਗਾ ਜਮਨ ਮਿਲਾਵੋ ਬੈ ਜਲ ਸੰਗਮ ਮਨ ਮਹਿ ਨਾਵੋ ਲੋਚਾ ਸ਼ਮਸ਼ਰੇ ਹੋ ਬਿਹਾਰਾ ਤਦ ਵਿਚਾਰ ਗਿਆ ਔਰ ਵਿਚਾਰਾ ਆਪ ਤੇਜ ਆਪ ਤੇਜ ਥਾਏ ਅਬ ਤੇਜ ਬਾਏ ਪ੍ਰਿਥਵੀ ਆਕਾਸਾ ਐਸੀ ਰਵਤ ਰਹੋ ਹਰ ਪਾਸਾ ਕਹਿ ਕਬੀਰ ਨਿਰਣ ਧਿਆਵੋ ਤੇ ਘਰ ਜਾਓ ਜੇ ਬਹੁਤ ਨਾ ਆਵੋ ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਅਬ ਮੋ ਰਾਮ ਆਪਣਾ ਕਰ ਜਾਣੇ ਸਹਿ ਸਵਾਹ ਮੇਰਾ ਮਨ ਮਾਨਿਆ ਰਹਾਓ ਬ੍ਰਹਮੇ ਕਦਕਾਂਤਨ ਪਾਇਆ ਰਾਮ ਭਗਤ ਬੈਠੇ ਕਰੇ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਪਾਗੀ ਗੌੜੀ ਕਬੀਰ ਜੀ ਜਿਸ ਜੇ ਮਰਨੇ ਸਭ ਜਗ ਤਰਾਸਿਆ ਸੋ ਮਰਨਾ ਗੁਰਸ਼ਬ ਪ੍ਰਗਾਸਿਆ ਅਬ ਕੈਸੇ ਮਰੂ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨ ਜਾਣਿਆ ਰਹਾਓ ਮਰਨੋ ਮਰਨ ਕਹਿ ਸਭ ਕੋਈ ਸਹਿਜੇ ਮਰੇ ਅਮਰ ਹੋਏ ਸੋਈ ਕਹਿ ਕਬੀਰ ਮਨ ਪਿਆ ਆਨੰਦਾ ਗਿਆ ਪਰ ਮਰਿਆ ਪਰਮਾਨੰਦਾ ਗੌੜੀ ਕਬੀਰ ਜੀ ਕਦ ਨੀ ਠੋਰ ਮੂਲ ਕਦ ਲਾਵੋ ਖੋਜ ਤਨ ਮੈਂ ਠੋਰ ਨਾ ਪਾਵੋ ਲਾਗੀ ਹੋਏ ਸੁਜਾਨੇ ਪੀਰ ਰਾਮ ਭਗਤ ਅਣਾਲੇ ਤੀਰ ਹਾਓ ਏਕ ਪਾਏ ਦੇਖੋ ਸਮਨਾਰੀ ਕਿਆ ਜਾਨੋ ਜਾ ਕੌਣ ਪਿਆਰੀ ਕਹੋ ਕਬੀਰ ਜਾ ਕੇ ਮਸਤਕ ਭਾਗ ਸਭ ਪਰ ਹਰ ਤਾਕੋ ਮਿਲੇ ਸੁਹਾਗ ਗੌੜੀ ਕਬੀਰ ਜੀ ਜਾ ਕੇ ਹਰ ਸਾ ਠਾਕਰ ਪਾਈ ਮੋਤ ਅਨੰਤ ਪੁਕਾਰਨ ਜਾਈ ਅਬ ਕੋ ਰਾਮ ਭਰੋਸਾ ਤੋਰਾ ਤਾਗੋ ਕਾ ਅਵਨ ਹੋਰਾ ਰਹਾਓ ਤੀਨ ਲੋ ਜਾ ਕੇ ਹੈ ਪਾਰ ਸੋ ਕਾਹੇ ਨਾ ਕਰੇ ਪ੍ਰਤਪਾਰ ਕਹੋ ਕਬੀਰ ਇੱਕ ਬੁੱਧ ਵਿਚਾਰੀ ਕਿਆ ਬਸ ਜੋ ਬਿਕ ਦੇ ਮਹਿਤਾਰੀ ਗੌੜੀ ਕਬੀਰ ਜੀ ਬੇਨ ਸਾ ਸਤੀਓ ਕੈਸੇ ਨਾਰ ਪੰਡਤ ਦੇ ਘੋਰ ਦੇ ਵਿਚਾਰ ਪ੍ਰੀਤ ਬਿਨਾ ਕੈਸੇ ਬਦੇ ਸਨੇਹ ਜਬਲਾ ਰਸ ਤਬਲਾ ਨਹੀਂ ਦੇ ਰਹਾਓ ਸਾਨ ਸਤਿਕਰੇ ਜੀ ਆਪਣੇ ਸੋਰ ਮਈਏ ਕੋ ਮਿਲੇ ਨਾ ਸੁਪਨੇ ਤਨ ਮਨ ਤਨ ਗ੍ਰਹਿ ਸੌਂਪ ਸਰੀਰ ਸੋਈ ਸੁਹਾਗਣ ਕਹੇ ਕਬੀਰ ਕੌੜੀ ਕਬੀਰ ਜੀ ਵਿਖਿਆ ਵਿਆਪਿਆ ਸਲ ਸੰਸਾਰ ਵਿਖਿਆ ਲੈ ਡੂਬੀ ਪਰਿਵਾਰ ਰੇ ਨਰ ਨਾਮ ਚੌੜ ਕਰ ਥੋੜੀ ਹਰ ਸਿਉ ਤੋੜ ਵਿਖਿਆ ਜਮ ਜੋੜੀ ਰਹਾਓ ਸੁਰ ਨਰ ਦਾ ਦੇ ਲਾਗੀ ਆਗ ਨਿਰ ਨੀਰ ਪਸ ਪੀਓ ਨਾ ਚਾਗ ਚੇਤ ਚੇਤਸ ਚੇਤ ਚੇਤ ਨਿਕਸੋ ਨੀਰ ਸੋ ਜਨ ਨਿਰਮਲ ਕਦ ਕਬੀਰ ਗੌੜੀ ਕਬੀਰ ਜੀ ਜੇ ਕੁਲ ਪੂਤ ਨ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਮਹਿਤਾਰੀ ਜੇ ਨਰ ਰਾਮ ਭਗਤ ਨੇ ਸਾਧੀ ਜਨਮਤ ਕਸ ਨਾ ਮੋ ਅਪਰਾਧੀ ਰਹਾਓ ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੜ ਬਜਰ ਹੋਵ ਜੀਵੇ ਜਗ ਮਜਿਆ, ਕਹੋ ਕਬੀਰ ਜੈ ਸੁੰਦਰ ਸਰੂਪ, ਨਾਮ ਬਿਨਾ ਕੈਸੇ ਕੋ ਬਜ ਸਰੂਪ। ਗੌੜੀ ਕਬੀਰ ਜੀ, ਜੋ ਜਨ ਲੇ ਖਸਮ ਕਾ ਨਾਉ, ਤਿਨ ਕੇ ਸਬਰਹਾਰੇ ਜਾਉ, ਸੋ ਨਿਰਮਲ ਨਿਰਮਲ ਗੁਣ ਗਾਵਾਏ, ਸੋ ਪਾਈ ਮੇਰੇ ਮਨ ਭਾਵੇ ਰਹਾਉ। ਜੇਕਰ ਰਾਮ ਰਿਹਾ ਭਰਪੂਰ, ਤਿਨ ਕੀ ਪਾਪੰਗ ਜਮ ਤੂਰ, ਜਾਤ ਜਲਾ ਹਮਤ ਕਾ ਤੀਰ, ਸਹਿਜ ਸਹਿਜ ਗੁਣ ਰਮੇ ਕਬੀਰ। ਗੌੜੀ ਕਬੀਰ ਜੀ, ਸਗਲ ਸਾਲ ਚੂਹੇ ਮੇਰੇ ਪਾਠੀ, ਸੰਜਮਾ ਰਸ ਤਨ ਪਿਆ ਕਾਠੀ, ਉਹ ਕਹੋ ਕਹੀਏ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ, ਸਹਿਜ ਕਲਾਲਨ ਜੋ ਮਿਲਿਆਈ, ਆਨੰਦ ਮਾਤੇ ਅੰਦਰ ਜਾਈ, ਚੀਨਤ ਚੀਨ ਰੰਜਨ ਲਾਇਆ, ਕਹਿ ਕਬੀਰ ਤੋਂ ਅਨੁਭਵ ਪਾਇਆ। ਗੌੜੀ ਕਬੀਰ ਜੀ, ਮਨ ਕਾ ਸੁਭਾਉ ਮਨੇ ਵਿਆਪੀ, ਮਨੇ ਮਾਰ ਕਵਨ ਸੇ ਥਾਪੀ, ਕਵਨ ਸੋ ਮੋਨ ਜੋ ਮਨ ਮਾਰੇ, ਮਨ ਕੋ ਮਾਰ ਕਹੋ ਕੇ ਤਾਰੇ ਰਹਾਉ। ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨ ਹੋਈ, ਕਹੋ ਕਬੀਰ ਜੋ ਜਾਣੇ ਪਿਓ, ਮਨ ਮਾਸੂਦ ਤੇ ਪਣ ਦਿਓ। ਗੌੜੀ ਕਬੀਰ ਜੀ, ਓਏ ਜੋ ਦੀਸੈ ਅੰਬਰ ਤਾਰੇ, ਕਿਨੋ ਚੀਤੇ ਚੀਤਣ ਹਾਰੇ, ਕੋਰੇ ਪੰਡਿਤ ਅੰਬਰ ਕਾ ਸਿਉਂ ਲਾਗਾ, ਬੂਜੇ ਬੂਜਣ ਹਾਰ ਸੁਭਾਗਾ ਰਹਾਉ। ਚੂਰੇ ਚੰਦ ਕਰੇ ਉਜਿਆਰਾ, ਸਭ ਮੈਂ ਪਸਿਆ ਬ੍ਰਹਮ ਪਸਾਰਾ, ਕਹੋ ਕਬੀਰ ਜਾਣੇ ਗਾ ਸੋਏ, ਹਿਰਦੇ ਰਾਮ ਰਾਮੇ ਹੋਏ। ਗੌੜੀ ਕਬੀਰ ਜੀ, ਬੇਦ ਕੀ ਪੁੱਤਰੀ ਸਿਮਰਤ ਪਾਈ, ਸਾਕਲ ਜੇਵਰੀ ਲਹਿਰਾਈ, ਆਪ ਨਗਰ ਆਪ ਤੇ ਬਾਂਧਿਆ, ਮੌਕੇ ਬਾਦ ਕਾਲ ਸਰਸਾਂਦਿਆ ਰਹਾਉ। ਕਟੀ ਨਾ ਕਟੈ ਤੂਟ ਨਾ ਜਾਈ, ਜਾਂ ਸਾ ਸਾਪਨ ਹੋਏ ਜਾਂ ਕੋ ਖਾਈ, ਹਮ ਤੇਕ ਤਿਨ ਸਭ ਜਗ ਲੁਟਿਆ, ਕਹੋ ਕਬੀਰ ਮੈਂ ਰਾਮ ਕਹਿ ਛੁਟਿਆ। ਗੌੜੀ ਕਬੀਰ ਜੀ, ਦੇ ਮਹਾਰ ਲਗਾਮ ਪਹਿਰਾਵੋ, ਸਲਤਾਂ ਜੀਨ ਗਗਨ ਦੌੜਾਵੋ, ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੇ ਪਾਵੜੇ ਭਗਤ ਲੀਜੇ ਰਹਾਓ। ਚੱਲ ਰੇ ਬਿਕੁੰਡ ਤੁਝੇ ਲੈ ਤਾਰੋ, ਹਿਚੇ ਤੇ ਪ੍ਰੇਮ ਕੇ ਚਾਬਕ ਮਾਰੋ, ਕਹਿਤ ਕਬੀਰ ਭਲੇ ਸਵਾਰਾ, ਬੇਦ ਕਤੇਵ ਤੇ ਰਹੇ ਨਜ਼ਾਰਾ। ਗੌੜੀ ਕਬੀਰ ਜੀ, ਜੇ ਮੁਖ ਪਾਨ ਚੋਂ ਅੰਮ੍ਰਿਤ ਖਾਏ, ਤੇ ਮੁਖ ਦੇ ਲੂਟ ਲਾਏ, ਇੱਕ ਦੁਖ ਰਾਮ ਰਾਇ ਕਾਟੋ ਮੇਰਾ, ਅਗਰਦੇ ਔਰ ਗਰਭ ਬਸੇਰਾ ਰਹਾਓ। ਕਾਇਆ ਬਗੂਤੀ ਬਹੁ ਬਿਦ ਪਾਤੀ, ਕੋ ਜਾਰੇ ਕੋ ਗੜ ਲੈ ਮਾਟੀ, ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੇ ਤੇ ਜਮ ਕਿਉਂ ਨਾ ਪਠਾਵੋ। ਗੌੜੀ ਕਬੀਰ ਜੀ, ਆਪੇ ਪਾਵ ਕੇ ਆਪੇ ਪਵਣਾ, ਜਾਰੇ ਖਸਮ ਤਰਾਖੇ ਕਮਣਾ, ਰਾਮ ਜਬ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤਰਿਆ ਸਮਾਏ ਰਹਾਓ। ਕਾ ਕੋ ਜਰੇ ਕਾਏ ਹੋਏ ਹਾਨ, ਨੜ ਵੜ ਖੇਲੇ ਸਾਰੰਗ ਪਾਨ, ਕਹੋ ਕਬੀਰ ਅੱਖਰ ਦੋਏ ਪਾਖ, ਹੋਏਗਾ ਖਸਮ ਤੇ ਲੇਗਾ ਰਾਖ। ਗੌੜੀ ਕਬੀਰ ਜੀ, ਦੁੱਪ ਦੇ ਨਾਮ ਹੈ ਜੋ
1: ਕਬੀਰ, ਕੁਝ ਸਮਾਨ ਰਾਮ ਸਮਾਨ ਨਾ ਦੇਖੋ ਆਨ। ਗੌੜੀ ਕਬੀਰ ਜੀ, ਜੇ ਸਿਰ ਰਜ ਰਜ ਬੰਦ ਪਾਗ, ਸੁਸਰ ਚੁੰਚ ਸਵਾਰ ਕਾਗ, ਇਸ ਤਨ ਤਨ ਕੋ ਕਿਆ ਗਰਬਈਆ, ਰਾਮ ਨਾਮ ਕਹਿ ਨਾ ਤ੍ਰਿੜਿਆ ਰਹਾਉ। ਕਹਿਤ ਕਬੀਰ ਸੁਨ ਮਨ ਮੇਰੇ, ਇਹੀ ਹਵਾਰ ਹੋਏਗੇ ਤੇਰੇ। ਗੌੜੀ ਗੁਆਰੇ ਜੀ ਕੇ ਪਦੇ 35 ਰਾਗ, ਗੌੜੀ ਗੁਆਰੇ ਜੀ ਅਸ਼ਟਪਦੀ ਕਬੀਰ ਜੀ ਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸੁਖ ਮੰਗ ਦੁਖ ਅਗ ਆਵਾ, ਸੋ ਸੁਖ ਮਨ ਮੰਗ ਭਾਵੈ, ਵਿਖਿਆ ਅਜੋ ਸੁਰਤ ਸੁਖ ਆਸਾ, ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਉ। ਇਸ ਸੁਖ ਤੇ ਸਿਵ ਬ੍ਰਹਮ ਡਰਾਨਾ, ਸੋ ਸੁਖ ਮੁਸਾਚ ਕਰ ਜਾਨਾ, ਸਨਕਾਦਕ ਨਾਰਦ ਮਨ ਸੇਖਾ, ਤਿਨ ਪੀਤਨ ਮੈਂ ਮਨ ਨਹੀਂ ਪੇਖਾ, ਇਸ ਮਨ ਕੋ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ, ਗੁਰ ਪ੍ਰਸਾਦੀ ਜੈ ਦਿਓ ਨਾਮਾ, ਭਗਤ ਕਾ ਪ੍ਰੇਮ ਇਹ ਨਹੀਂ ਹੈ ਜਾਨਾ, इस मन को नैया बन जाना, जिसका भ्रम गया तिन साच पछाना। इस मन को रूप न रेखा काई, हुक्मे होया हुक्म बुझ समाई। इस मन को कुजान भयो, इह मन लीन भय सुख देओ। जियो एक कर सगल शरीरा, इस मन को रब रहे कबीरा। गौड़ी ग्वारेरी अहनस एक नाम जो जाके, केतक सिद्ध भय लिवला के रहाओ। साधक सिद्ध सगल मोन हारे, एक नाम कल्प तलता तर तारे। जो हर हरे सोहे न आना, कह कबीर राम नाम पछाना। गौड़ी पी सूरठ पी, रे जी नलाज लाज तुह तो नाही। हार ताज कत काहू कह जा ही रहाओ। काको जाको ठाकुर ऊंचा हुई, सो जन पर कर जात ना सोही। सो साहिब रहया पार पूर, सदा संग नाही हर दूर। कबला चरण सरन है जाके, कहो जन का नाही कर थाके। साब को कह जास की बाता, सो समरथ निज पत है दाता। कह कबीर पूरन जाग सोई, जाके हृदय अवर ना होई। कौन को पूत पिता को काको, कौन मरा को दे संतप। हर ठग जग को ठगोरी पाए लाई, हर के ब्यो कैसे जियो मेरी माई। रहाओ कौन को पुर कौन की नारी, या तात लेहो शरीर बिचारी। कह कबीर ठग सो मन मान्या, गई ठगोरी ठग पहचान्या। आप मोको पै राजा राम सहाय, जन्म मरण काट परम गत पाई। रहाओ साधु संगत दियो रलाय, पंच दूत दे लियो छडाय। अमृत नाम जपो जाप रसना, अमोल दास कर लीनो अपना। सतगुर कीनो पर उपकार, काढ़ लीन सागर संसार। चरण कमल सो लागी प्रीत, गोबिंद वसा नित्ता नित चीत। माया तपत बुझिया अंगियार, मन संतोख नाम आधार। जल थल पूर रहे प्रभु स्वामी, जत पेखो तत अंतर जामी। अपनी भगत आप ही दृढ़ाई, पूर्व लिखत मिलिया मेरे पाई। जिस कृपा करे तिस पूरन साज, कबीर को स्वामी गरीब नवाज। जल है सूतक थाल है सूतक, सूतक ओपत होई। जन्मे सूतक मुए फुन सूतक, सूतक परज बिगोई। कहो रे पंडिया कौन पवीता, ऐसा ज्ञान जपो मेरे मीता। रहाओ नैनो सूतक बैनो सूतक, सूतक श्रवणी होई। उठत बैठ सूतक लाग, सूतक पर रसोई। फासन की बिद सब को जान, छूटन की एक कोई। कह कबीर राम हृदय बचारा, सूतक तना ना होई गौड़ी। झगड़ा एक नबेरो राम, जो तुम अपने जन सौ काम। रहाओ यह मन बड़ा के जा सौ मन मानिया। राम बड़ा कह राम है जानिया, ब्रह्मा बड़ा के जा सो पाया। वेद बड़ा के जहां ते आया, कहे कबीर हों भया उदास। तीर्थ बड़ा के हर का दास, राग गौड़ी चेती। देखो पाई ज्ञान की आई आंधी, सबे उडानी प्रम की टाटी। रहन माया बांधी रहाओ, दो चित्ते की दोए थोन गिरानी। मोह बलेडा टूटा, तिसना छान परी तारे ऊपर। दुरमत भांडा फूटा, आंधी पाछा जो चल बरख। सो ते तेरा जन पीना, कहे कबीर मन भया परगासा। उदय भाण जब चीना, गौड़ी चेती एक ओंकार। सतगुर प्रसाद हर जस सुन ना हर गुण गाव। बातन ही असमान गिराव, ऐसे लोगन स्यो क्या कही है। जो प्रभ किए भगते बाज, तिन ते सदा डराने रहिए। रहाओ आपने देहे चुरू पर पानी, ते निंदा जे गंगा आनी। बैठत उठत कुटलता चल, आप गए औरन हूं कल। खाड़ क्यर्चा आन न जान, प्रेमा हूं को कहो न मान। आप गए औरन हूं खोव, आग लगाए मंत्र वह सोव। अवरण हस्त आप है कन्ने, दिन तिन को देख कबीर लज्जने। राग गौड़ी बैरागन कबीर जी, एक ओंकार। सतगुर प्रसाद जीवत पितर न मानै को, मुए श्राद्ध कराही। ਪਿਤਰ ਪੀ ਬਪਰੇ ਕਉ ਕਿਉਂ ਮਾਨਹਿ। ਪਿਤਰ ਪੀ ਬਪਰੇ ਕਉ ਕਿਉਂ ਪਾਵੈ, ਕਊਆ ਕੂਕਰ ਖਾਹੀ। ਮੋਹ ਕੋ ਕੁਸਲ ਬਤਾਵੋ ਕੋਈ, ਕੁਸਲ ਕੁਸਲ ਕਰਤੇ ਜਗ ਬਿਨਸਹਿ। ਕੁਸਲ ਪੀ ਕੈਸੇ ਹੋਈ ਰਹਾਉ, ਮਾਟੀ ਕੇ ਕਰ ਦੇਵੀ ਦੇਵਾ, ਤੇ ਸਾਗੈ ਜੀਉ ਦੇਹੀ। ਐਸੇ ਪਿਤਰ ਤੁਮਾਰੇ ਕਹੀਐ, ਆਪਣ ਕਹਿਆ ਨ ਲੇਹੀ। ਸਰ ਜਿਉ ਕਾਟਾ ਨਿਰਜਿਉ ਪੂਜੈ, ਅੰਤ ਕਾਲ ਕਉ ਭਾਰੀ। ਰਾਮ ਨਾਮ ਕੀ ਗਤ ਨਹੀਂ ਜਾਨੀ, ਪਹਿ ਡੂਬੇ ਸੰਸਾਰੀ। ਦੇਵੀ ਦੇਵਾ ਪੂਜੈ ਡੋਲੈ, ਪਾਰ ਬ੍ਰਹਮ ਨਹੀਂ ਜਾਨਾ। ਕਹਿਤ ਕਬੀਰ ਅਕੁਲ ਨਹੀਂ ਚੇਤਿਆ, ਵਿਖਿਆ ਸੋਨ ਲਪਟਾਨਾ। ਹਾਂ ਹਾਂ ਹਾਂ ਗੌੜੀ, ਜੀਵਤ ਮਰੈ ਮਰੈ ਫੁਨ ਜੀਵੈ। ਸੁਨ ਸਮਾ ਐਸੇ ਸੁਨ ਸਮਾਇਆ, ਅੰਜਨ ਮਾਹਿ ਨਿਰੰਜਨ ਰਹੀਏ। ਬੌੜ ਨਾ ਭਵ ਜਲ ਪਾਇਆ, ਮੇਰੇ ਰਾਮ ਐਸਾ ਖੀਰ ਬਲੋਈਐ। ਗੁਰਮਤਿ ਮਣੂਆ ਅਸਥਿਰ ਰਾਖੋ, ਇਨ ਵਿਧ ਅੰਮ੍ਰਿਤ ਪੀਓਈਐ ਰਹਾਉ। ਗੁਰ ਕੈ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ। ਸਖਤ ਅਧੇਰ ਜੇਵੜੀ ਭ੍ਰਮ ਚੂਕਾ, ਨਿਚਲ ਸਿਵ ਕਰ ਬਾਸਾ। ਕਿਨ ਬੇਦ ਕਿਨ ਬਿਨ ਤਿਨ ਬਿਨ ਬਾਣ ਤਰਖ ਚੜਾਈਏ, ਇਹ ਜਗ ਬੇਦਿਆ ਭਾਈ। ਦਦ ਬੂਡੀ ਪਵਨ ਚੁਲਾਵਾ, ਡੋਰ ਰਹੀ ਲਿਵਲਾਈ। ਉਨ ਮਨ ਮਨੁਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ। ਕਹੋ ਕਬੀਰ ਅਨਭਉ ਇਕ ਦੇਖਿਆ, ਰਾਮ ਨਾਮ ਲਿਵ ਲਾਗੀ। ਗੌੜੀ ਬੈਰਾਗਨ ਤੇ ਪਦੇ, ਉਲਟਤ ਪਵਨ ਚੱਕਰ ਖਾਟ ਭੇਦੇ। ਸੁਰਤ ਸੁਨ ਅਨੁਰਾਗੀ, ਆਵੈ ਨਾ ਜਾਏ ਮਰ ਨਾ ਜੀਵੈ, ਤਾਸ ਖੋਜ ਬੈਰਾਗੀ। ਮੇਰੇ ਮਾਨ ਮਨ ਹੀ ਉਲਟ ਸਮਾਨਾ, ਗੁਰਪ੍ਰਸਾਦ ਅਕਲ ਪੀ ਅਵਰਾ। ਨਾ ਤੁਰ ਥਾ ਬੇਗਾਨਾ ਰਹਾਉ, ਨਿਵਰੈ ਦੂਰ ਦੂਰ ਫੁਣ ਨਿਵਰੈ। ਜਿਨ ਜੈਸਾ ਕਰ ਮਾਨਿਆ, ਆ ਲਾਉਤੀ ਕਾ ਜੈਸੇ ਪਇਆ ਬਰੇਡਾ। ਜਿਨ ਪੀਆ ਤਿਨ ਜਾਣਿਆ, ਤੇਰੀ ਨਿਰਗੁਣ ਕਥਾ ਕਾਏ ਸੋ ਕਹੀਐ। ਐਸਾ ਕੋਈ ਵਿਵੇਕੀ, ਗਹੁ ਕਬੀਰ ਤਿਨ ਪਤੀਆ ਪਲੀਤਾ। ਤਿਨ ਤੈਸੀ ਚਲ ਦੇਖੀ ਗੌੜੀ, ਤੈ ਪਾਵਤ ਸੁੰਦ ਧੂਪ ਨਹੀਂ ਸ਼ਹੀਆ। ਤੈ ਉਤਪਦ ਪਰ ਲੋ ਨਾਹੀ, ਜੀਵਤ ਮ੍ਰਿਤ ਨ ਦੁਖ ਸੁਖ ਵਿਆਪੈ। ਸੁਨ ਸਮਾਧ ਦੂਤ ਨਾਹੀ, ਸਹਿਜਕੀ ਅਕਥ ਕਥਾ ਹੈ ਨਿਰਾਰੀ। ਤੁਲਨੀ ਚੜੇ ਜਾਏ ਨਾ ਮੁਕਾਤੀ, ਹਲਕੀ ਲੱਗੈ ਨਾ ਭਾਰੀ। ਰਹਾਉ ਅਰਧ ਉਰਧ ਦੋਤ ਨਾਹੀ, ਰਾਤ ਦਿਨ ਸਤੈ ਨਾਹੀ। ਜਲ ਨਹੀਂ ਪਵਨ ਪਾਵਕ ਫੁਣ ਨਾਹੀ, ਸਤਿਗੁਰ ਤਹਾਂ ਸਮਾਹੀ। ਅਗਮੈ ਗੋਚਰ ਰਹਿ ਨਿਰੰਤਰ, ਗੁਰ ਕਿਰਪਾ ਤੇ ਲਹੀਐ। ਕਹੁ ਕਬੀਰ ਬਲ ਜਾਉ ਗੁਰ ਆਪਣੇ, ਸਤ ਸੰਗਤ ਮਿਲ ਰਹੀ ਹੈ। ਗੌੜੀ ਪਾਪ ਪੁੰਨ ਦੇ ਬੈਲ ਵਿਸਾਹੇ, ਪਵਨ ਪੂਜੀ ਪ੍ਰਗਾਸਿਓ। ਤ੍ਰਿਸ਼ਨਾ ਗੂਣ ਭਈ ਭਰੀ ਖੜ ਪੀਤਰ, ਇਨ ਵਿਦ ਟਾਂਡ ਵਿਸਾਹਿਓ। ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਣ ਜਾਰਾ। ਰਹਾਉ ਕਾਮ ਕ੍ਰੋਧ ਦੇ ਭੈ ਜਗਾਤੀ, ਮਨ ਤਰੰਗ ਬਟਵਾਰਾ। ਪੰਚ ਤੱਤ ਮਿਲ ਦਾਨ ਨਬੇਰਾ, ਟਾਂਡਾ ਉਤਰਿਓ ਪਾਰਾ। ਕਹਿਤ ਕਬੀਰ ਸੁਨੋਰ ਸੰਤੋ, ਅਬ ਐਸੀ ਬਨ ਆਈ। ਕਾਟੀ ਚੜਤ ਬੈਲ ਇਕ ਥਾਕਾ, ਚਲੋ ਗੁਣ ਛਿਟਕਾਈ। ਗੌੜੀ ਪੰਚ ਪਦਾ, ਬੇਵਕੜੈ ਦਿਨ ਚਾਰ ਹੈ, ਸੁਹਰੜੈ ਜਾਣਾ। ਅੰਧਾ ਲੋਕ ਨ ਜਾਣਈ, ਮੂਰਖ ਏ ਆਨਾ। ਕਹੋ ਡੱਡੀਆ ਬਾਦ ਧਨ ਖੜੀ, ਬਾਹੂ ਕਰਾਏ ਮੁਕਲਾਉ ਆਏ। ਰਾਹਾਉ ਉਹ ਜਦਿਸੈ ਕੁਹੜੀ, ਕੌਣ ਲਾਜ ਬਹਾਰੀ। ਲਾਜ ਘੜੀ ਸੋ ਤੂਟ ਪੜੀ, ਉੱਠ ਚੱਲੀ ਪਨਹਾਰੀ। ਸਾਹਿਬ ਹੋਏ ਦਿਆਲ ਕਿਰਪਾ ਕਰੇ, ਆਪਣਾ ਕਾਰਜ ਸਵਾਰੇ। ਤਾਂ ਸੁਹਾਗਣ ਜਾਣੀਐ, ਗੁਰ ਸ਼ਬਦ ਵਿਚਾਰੇ। ਕਿਰਤ ਕੀ ਬਾਂਧੀ ਸਭ ਫਿਰੈ, ਦੇਖੋ ਵਿਚਾਰੀ। ਇਸ ਨੂੰ ਕਿਆ ਆਖੀਐ, ਕਿਆ ਕਰੇ ਵਿਚਾਰੀ। ਪਈ ਨਰਾਸੀ ਉੱਠ ਚੱਲੀ, ਚਿਤ ਬਾਂਧ ਨਾ ਧੀਰਾ। ਹਰ ਕੀ ਚਰਨੀ ਲਾਗ ਰਹੋ, ਪਜ ਸਰਨ ਕਬੀਰਾ। ਗੌੜੀ ਜੋਗੀ ਕਹਾ ਜੋਗ ਪਾਲ ਮੀਠਾ, ਅਵਰ ਨਾ ਦੂਜਾ ਪਾਈ। ਟੁੰਡਤ ਮੁੰਡਤ ਏਕ ਸ਼ਬਦੀ, ਇਹ ਕਹਾ ਸਿੱਧ ਪਾਈ। ਹਰ ਬਿੰਜ ਭਰਮ ਭੁਲਾਨੇ ਅੰਧਾ, ਜਾਪੈ ਜਾਉ ਆਪ ਛੁਟਕਾਵਣ। ਤੇ ਬਾਧੇ ਬਹੁ ਫੰਦਾ ਰਹਾਉ, ਜੈ ਤੇ ਉਪਜੀ ਤਹਿ ਸਮਾਨੀ। ਇਹ ਬਿਦ ਬਿਸਰੀ ਤਬ ਹੀ, ਪੰਡਤ ਗੁਣੀ ਸੂਰ ਹਮਦਾ ਤੇ। ਇਹ ਕਹਾ ਬਾਡ ਹਮਹੀ, ਜਿਸੈ ਬੁਝਾਏ ਸੋਈ ਬੂਜਾ। ਬਿਨ ਬੂਝੇ ਕਿਉਂ ਰਹੀਏ ਇਹ, ਸਤਿਗੁਰ ਮਿਲੇ ਅੰਧੇਰਾ ਚੁੱਕੈ, ਇਨ ਬਿਧ ਮਾਨਕ ਲਹੀਏ। ਤਜ ਬਾਵੇ ਦਾਹਨੇ ਬੇਕਾਰਾ, ਹਰ ਪਾ ਦ੍ਰਿੜ ਕਰ ਰਹੀਏ। ਕਹੋ ਕਬੀਰ ਗੂੰਗੇ ਗੁੜਖਾਇਆ, ਪੂਛੇ ਤੇ ਕਿਆ ਕਹੀਏ। ਰਾਹ ਗੋੜੀ ਪੂਰਬੀ ਕਬੀਰ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਛਹਾਂ ਤਹਾਂ ਕਿਛੁ ਨਾਹੀ, ਪੰਜ ਤਤ ਤਾ ਨਾਹੀ। ਇੜਾ ਪਿੰਗਲਾ ਸੁਖਮਣ ਬੰਦੇ, ਇਹ ਅਵਗਣ ਕਤ ਜਾਹੀ। ਤਾਗਾ ਤੂਟਾ ਗਗਨ ਬਿੰਸ ਗਿਆ, ਤੇਰਾ ਬੋਲਤ ਗਹਾਂ ਸਮਾਹੀ। ਇਹ ਸੰਸਾ ਮੋਹ ਕੋ ਅਣਦਿਨ ਵਿਆਪਾ, ਮੋਹ ਕੋ ਕੋ ਨਾ ਕਹਿ ਸਮਝਾਈ ਰਹਾਉ। ਜੈ ਬਾਰ ਭਾਂਡ ਪਿੰਡ ਤਾ ਨਾਹੀ, ਰਚਨ ਹਾਰ ਤਾ ਨਾਹੀ। ਜੋੜਨ ਹਾਰੋ ਸਦਾ ਅਤੀਤਾ, ਇਹ ਕਹੀਐ ਕਿਸ ਮਾਹੀ। ਜੋੜੀ ਜੁੜੇ ਨਾ ਤੋੜੀ ਤੂਟਾ, ਜਬ ਲਗ ਹੋਏ ਬਿਨਾਸੀ। ਕਾਂ ਕੋ ਠਾਕੁਰ ਕਾ ਕੋ ਸੇਵਕ, ਕੋ ਕਾਹੂ ਕਹਿ ਜਾਸੀ। ਕਹੋ ਕਬੀਰ ਲਿਵ ਲਾਗ ਰਹੀ ਹੈ, ਜਹਾਂ ਬਸੇ ਦਿਨ ਰਾਤੀ। ਉਹ ਕਾ ਮਰਮ ਉਹੀ ਪਰਜਾਨਾ, ਉਹ ਤੋ ਸਦਾ ਅਵਿਨਾਸੀ। ਗੌੜੀ ਸੁਰਤ ਸਿਮਰਤ ਤੋਏ ਕੰਨੀ ਮੁੰਦਾ, ਪਰਮਤ ਬਾਹਰ ਖਿੰਥਾ। ਸੁਨ ਗੁਫਾ ਮੈਂ ਆਸਨ ਬੈਸਨ, ਕਲਪ ਬਿਵਰਜਤ ਪੰਥਾ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨਾ ਸੋਗ ਵਿਯੋਗੀ ਰਹਾਉ। ਖੰਡ ਬ੍ਰਹਿਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਭਸਮਾਂ ਧਾਰੀ। ਤਾੜੀ ਲਾਗੀ ਤ੍ਰਿਪਲ ਪਲਟੀ ਹੈ, ਛੂਟੇ ਹੋਏ ਪਸਾਰੀ। ਮਨ ਪਵਨ ਦੋਏ ਤੂੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਥਿਰ ਪਈ ਤੰਤੀ ਤੂਟਸ ਨਾਹੀ, ਅਨਹਦ ਕਿੰਗਰੀ ਬਾਜੀ। ਸੁਨ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨ ਲਾਗੀ। ਕਹੋ ਕਬੀਰ ਤਾਕੋ ਪੁਨਰਪ ਜਨਮ ਨਾਹੀ, ਖੇਲ ਗਇਓ ਬੈਰਾਗੀ। ਗੌੜੀ ਗਜ ਨਾਭ ਗਜ ਦਾਸ ਗਜ, ਇੱਕੀਸ ਪੁਰੀਆ ਇੱਕ ਤਨਾਈ। ਸੱਠ ਸੂਤ ਨਵ ਖੰਡ ਬਹੱਤਰ, ਪਾਕ ਪਟ ਲਗੋ ਅਧਿਕਾਈ। ਗਈ ਬੁਨਾਵਨ ਮਾਹੋ, ਕਰ ਛੋਡਿਆ ਜੈ ਜੁਲਾਹੁ ਰਹਾਉ। ਗਜੀ ਨ ਮਿਨੀਐ ਤੋਲ ਨ ਤੁਲੀਐ, ਪਾਚਨ ਸੇਰੇ ਅਢਾਈ। ਜੋ ਕਰ ਪਾਚਨ ਬੇਗ ਨਾ ਪਾਵੈ, ਚਗਰ ਕਰੈ ਕਰਹਾਈ। ਦਿਨ ਕੀ ਬੈਠ ਖਸਮ ਕੀ ਬਰਕਸ, ਇਹ ਵੇਲਾ ਕਤ ਆਈ। ਛੂਟੇ ਕੂੰਡੇ ਪੀਗੇ ਪੁਰੀਆ, ਚੱਲਿਓ ਜੁਲਾ ਹੁਰਿਸਾਈ। ਸ਼ੋਸ਼ੀ ਨਲੀ ਤੰਤ ਨੇ ਨਿਕਸ, ਨਤਰ ਰਹੀ ਉਰਝਾਈ। ਛੋੜ ਪਸਾਰ ਈਹਾਂ ਰੋ ਬਪੁਰੀ, ਕਹੋ ਕਬੀਰ ਸਮਝਾਈ। ਗੌੜੀ ਏਕ ਜੋ ਤੇਕਾ ਮਿਲੀ, ਕਿੰਬਾ ਹੋਏ ਮਹੋਏ। ਜਿਤ ਕਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ। ਸਾਵਲ ਸੁੰਦਰ ਰਮਈਆ, ਮੇਰਾ ਮਨ ਲਾਗਾ ਤੋ ਹੀ ਰਹਾਉ। ਸਾਧ ਮਿਲੇ ਸਿੱਧ ਪਾਈਏ, ਕਿ ਇਹ ਜੋ ਕੇ ਭੋਗ, ਦੁਹ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਲੋਕ ਜਾਣੈ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਜੋ ਕੰਸੀ ਉਪਦੇਸ਼ ਹੋਏ, ਮਾਨ ਸਮਰਤੀ ਬਾਰ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾਰ ਨਹੀਂ, ਅੰਤ ਪਰਮ ਗਤ ਪਾਏ। ਗੌੜੀ ਜੇਤੇ ਯਤਨ ਕਰਤ ਤੇ ਡੂਬੇ, ਭਾਵ ਸਾਗਰ ਨਹੀਂ ਤਾਰਿਓ ਰੇ। ਕਰਮ ਧਰਮ ਕਰਤੇ ਬਹੁ ਸੰਜਮ, ਅਹੰ ਬੁੱਧ ਮਨ ਜਾਰਿਓ ਰੇ। ਸਾਸ ਗ੍ਰਾਸ ਕੋ ਦਾਤੋ ਠਾਕੁਰ, ਸੋ ਕਿਉਂ ਮਨ ਹੋਂ ਵਿਸਾਰਿਓ ਰੇ। ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲਾ ਹਾਰਿਓ ਰੇ। ਰਹਾਉ ਤ੍ਰਿਸ਼ਨਾ ਤ੍ਰਿਖਾ, ਭੂਖ ਭ੍ਰਮ ਲਾਗੀ। ਹਿਰਦਾ ਨਾਹੇ ਵਿਸਾਰਿਓ ਰੇ, ਉਨਮਤ ਮਨ ਹਿਰਿਓ ਮਨ ਮਾਹੀ। ਗੁਰ ਕਾ ਸ਼ਬਦ ਨਾ ਧਾਰਿਓ ਰੇ, ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ। ਮਾਦ ਰਸ ਲੈ ਤੇ ਬਿਕਾਰਿਓ ਰੇ, ਕਰਮ ਭਾਗ ਸੰਤਨ ਸੰਗਾਂ ਨੇ, ਕਾਸ਼ਟ ਲੋਹ ਉਧਾਰਿਓ ਰੇ। ਤਾਵਸ ਜੋਨ ਜਨਮ ਪ੍ਰਮ ਥਾਕੇ, ਆਪ ਦੁੱਖ ਕਰ ਹਮ ਹਾਰਿਓ ਰੇ। ਕਹੇ ਕਬੀਰ ਗੁਰ ਮਿਲਤ ਮਹਾਰਾਸ, ਪ੍ਰੇਮ ਭਗਤ ਨਿਸਤਾਰਿਓ ਰੇ। ਗੌੜੀ ਕਾਲਬੂਤ ਕੀ ਹਸਤਨੀ ਬਨ ਬੋਰਾ ਰੇ, ਚਲਤ ਰਚੋ ਜਗਦੀਸ਼। ਕਾਮ ਸਵਾਇ ਗਜ ਬਸ ਪਰੇ, ਬਨ ਬੋਰਾ ਰੇ। ਅੰਕ ਸਹਿਉ ਸੀਸ, ਬਿਖੈ ਬਾਚ ਹਰ ਰਾਜ ਸਮਝ ਮਨ ਬੋਰਾ ਰੇ। ਨਿਰਭੈ ਹੋਏ ਨਾ ਹਰ ਭਜੇ ਮਨ ਬੋਰਾ ਰੇ। ਗਹਿ ਨ ਰਾਮ ਜਹਾਜ ਰਹਾਉ, ਮਰਕਟ ਮੁਸ਼ਟੀ ਅਨਾਜ ਕੀ ਮਨ ਬੋਰਾ ਰੇ। ਲੀਨੀ ਹਾਥ ਪਸਾਰ, ਛੁੱਟਣ ਕੋ ਸੈਸਾ ਭਰਿਆ ਮਨ ਬਉਰਾਰੇ, ਨਾਚਿਓ ਘਰ ਘਰ ਬਾਰ ਜੋ ਨਾਲਨੀ ਸੂਟਾ ਗਹਿਓ ਮਨ ਬਉਰਾਰੇ। ਮਾਇਆ ਇਹ ਵਿਵਹਾਰ ਜੈਸਾ ਰੰਗ ਕੁਸੁੰਭ ਕਾ ਮਨ ਬਉਰਾਰੇ, ਤਿਉ ਪਸਰੋ ਪਾਸਾਰ ਨਾਵਣ ਕੋ ਤੀਰਥ ਘਨੇ ਮਨ ਬਉਰਾਰੇ। ਪੂਜਨ ਕਹੋ ਬਹੁ ਦੇਵ ਕਹੋ ਕਬੀਰ, ਛੁੱਟਣ ਨਹੀਂ ਮਨ ਬਉਰਾਰੇ। ਛੁੱਟਣ ਹਰ ਕੀ ਸੇਵ ਗੌੜੀ, ਅਗਨ ਨ ਦਹਿ ਪਵਨ ਨਹੀਂ ਮਗਨ, ਤਸਕਰ ਨੇਰ ਨ ਆਵੈ। ਰਾਮ ਨਾਮ ਤਨ ਕਰ ਸੰਚਾਉਣੀ, ਸੋ ਤਨ ਕਤ ਹੀ ਨਾ ਜਾਵੈ। ਹਮਰਾ ਮਨ ਧਨ ਮਾਧੋ ਗੋਬਿੰਦ ਧਰਨੀ ਤਰ, ਇਹ ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਹੀਏ ਰਹਾਉ। ਇਸ ਤਨ ਕਾਰਨ ਸਿਵ ਸਨਕਾਦ ਖੋਜਤ ਪਏ ਉਦਾਸੀ, ਮਨ ਮੁਖੰਦ ਜੇਬਾ ਨਰਾਇਣ ਪਰ ਨ ਜਮ ਕੀ ਫਸੀ। ਨਿਜ ਤਨ ਗਿਆਨ
0: ਪਰਮ ਬੰਧਨ ਬਹੁ ਪਾਗਾ, ਕਹਿ ਕਬੀਰ ਮਦਨ ਕਹਿ ਮਾਤੈ, ਹਿਰਦੇ ਦੇਹ ਬਚਾਰੀ। ਤੁਮ ਕਰ ਲਾ ਕੂੜ ਅਸਤੀ, ਹਮ ਕਰ ਏਕ ਮਰਾਰੀ ਗੌੜੀ। ਜਿਉਂ ਕਪ ਕੇ ਕਰਮ ਉਸ ਜਨ ਕੀ, ਲੋਭਦ ਨਾ ਤਿਆਗ ਦਿਓ। ਜੋ ਜੋ ਕਰਮ ਕੀਏ ਲਾਲ ਸਿਓ, ਤੇ ਫਿਰ ਘਰੇ ਪਰਿਓ। ਭਗਤ ਬਿਨ ਬਿਰਥੇ ਜਨਮ ਗਇਓ, ਸਾਧ ਸੰਗਤ ਭਗਤ ਭਗਵਾਨ ਭਜਨ ਬਿਨ, ਕਹੀ ਨਾ ਸੱਚ ਕੇ ਉਰੇ ਹੋ ਰਹਾਉ। ਜਿਉ ਅਧਿਆਨ ਕਸੁਮ ਪ੍ਰਫੁੱਲਤ, ਕਿੰਨਾ ਘਰਾਓ ਲਿਓ। ਜੈਸ ਤੈਸੇ ਪਰਮੰਦੇ ਜੋਨ ਮੈਂ, ਫਿਰ ਕਾਲ ਹਰਿਓ। ਫਿਰ ਕਾਲ ਹਿਓ, ਇਹ ਧਨ ਜੋ ਬਣਿਓ ਸੁਧਾਰਾ, ਪੇਖਣ ਕੋ ਜੋ ਦਿਓ। ਤੇਨੀ ਮਾਈ ਅੜ ਜੋ ਉਤਰੇ, ਇੰਦਰੀ ਪ੍ਰੇਰ ਲਿਆਓ। ਆਓ ਦੇ ਅਨਲ ਤਨ ਤਿੰਨ ਕੋ, ਮੰਦਰ ਚੋ ਦਿਸ ਠਾ ਡਠਿਓ। ਕਹਿ ਕਬੀਰ ਪੈ ਸਾਗਰ ਤਨ ਕੋ, ਮੈਂ ਸਤਿਗੁਰੂ ਉੱਠ ਲਿਆਓ ਗੋੜੀ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮੈਂ ਨਾ ਹੀ ਕੁਛ ਆਏ ਨਾ ਮੋਰਾ, ਤਨ ਤਾਂ ਸਭ ਰਸ ਗੋਬਿੰਦ ਤੋਰਾ ਰਹਾਉ। ਇਸ ਮਾਟੀ ਮੈਂ ਪਵਨ ਸਮਾਇਆ, ਝੂਠ ਪਰਪੰਚ ਜੋਰ ਚਲਾਇਆ। ਕਿਨੂੰ ਲਾਖ ਪਾਂਚ ਕੀ ਜੋਰੀ, ਅੰਤ ਕਬਾਰ ਗਗਰੀਆ ਫੋੜੀ। ਕਹਿ ਕਬੀਰ ਇੱਕ ਨੀਵ ਸਾਰੀ, ਖਿਨ ਮੈਂ ਬਿਨ ਸਜਾਏ ਹੰਕਾਰੀ ਗੌੜੀ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ ਰਹਾਓ। ਜਹਾਂ ਤਿਸ ਪਾਵੇ ਤਾਹ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਗੁਰ ਪ੍ਰਸਾਦ ਅਸੀਂ ਬਹੁ ਦਸਮਾਨੀ, ਚੋ ਗਏ ਫਿਰ ਆਵਣੇ ਜਾਣੀ। ਪਉ ਕਬੀਰ ਬਸਾਰਮ ਪਾਣੀ, ਹਰਵਾਰ ਪਰ ਸਵੇ ਕੋ ਦਾਨੀ ਗੌੜੀ। ਜੋ ਨਿਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਕਦਮ ਬਸਰਾਇਓ। ਜੀਰਾ ਹਰ ਕੇ ਗੁਣਾ ਗਾਉ ਰਹਾਉ, ਗਰਭ ਜੋਨ ਮੈਂ ਔਰ ਤਪ ਕਰਤਾ, ਤੋ ਜਠਰ ਮੈਂ ਰਹਿਤਾ। ਲੱਗ ਚੁਰਾਸੀ ਜੋਨ ਭਰਮਾਇਓ, ਤਪ ਕੇ ਛੁਟਕੇ ਠੌਰ ਨਾ ਠਾਇਓ। ਕਹੋ ਕਬੀਰ ਭਜ ਸਾਰੰਗ ਪਾਨੀ, ਆਵਤ ਦੀ ਸਹਿ ਜਾਤ ਨ ਜਾਨੀ। ਗੌੜੀ ਪੂਰਬੀ ਸੁਰਗ ਬਾਸ਼ ਨਾ ਬਾਛੀ ਹੈ, ਦਰੀਅਨ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ, ਮਨ ਨਾ ਕੀਜੇ ਆਸ। ਰਮਈਆ ਗੁਣ ਗਾਈਏ ਜਾਤੇ, ਪਾਈਏ ਪਰਮ ਦਾਨ ਰਹਾਓ। ਕਿਆ ਜਪ ਕਿਆ ਤਪ ਸੰਯਮੋ, ਕਿਆ ਜਪ ਕਿਆ ਤਪ ਸੰਯਮੋ, ਕਿਆ ਬਰਤ ਕਿਆ ਇਨਾਨ। ਜਬਲਾ ਮੂਹ ਨਾ ਜਾਣੀ, ਜਬਲਾ ਜੋ ਨਾ ਜਾਣੀ ਹੈ, ਪਾਓ ਭਾਈ ਭਗਵਾਨ। ਤਾ ਜਬ ਲਗ ਜੋਤ ਨਾ ਜਾਣੀ ਹੈ, ਪਾਓ ਭਗਤ ਭਗਵਾਨ। ਸੰਭੇ ਦੇਹ ਨਾ ਰਖੀਐ, ਬਿਖਰ ਦੇ ਨਾ ਰੋਏ। ਜਿਉਂ ਸਭੇ ਤੋਂ ਬਿਵਤ ਹੈ, ਬਿਦਨੇ ਰਚਿਆ ਸੋ ਹੋਏ। ਕਹਿ ਕਬੀਰ ਅਬ ਜਾਣੇ ਆ, ਸੰਤਨ ਦੇ ਮਰਾ ਮਜਾਰ। ਸੇਵ ਸੋ ਸੇਵਾ ਪਲੇ, ਜੇ ਗੜ ਬਸੇ ਮਰਾਰ ਗੌੜੀ। ਰੇ ਮਨ ਤੇਰੋ ਕੋਈ ਨਹੀਂ, ਖਿੰਜ ਲੈ ਜਿਨ ਪਹਾਰ ਬਿਰਖ ਬਸੋਰੋ ਬਿਰਖ ਬਸੇਰੋ ਪਾਉਣ ਕੋ ਤੈ ਸੋਏ ਸੰਸਾਰ ਰਾਮ ਰਸ ਪੀਆ ਰੇ ਜੇ ਰਸ ਬਿਸਰ ਗਏ ਰਸ ਔਰ ਹਾਓ ਔਰ ਮੋਹੇ ਕਿਆ ਰੋਈ ਹੈ ਜੋ ਆਪਾ ਥੇ ਨ ਰਹਾਏ ਜੋ ਉਪਜੇ ਸੋ ਬਿਨਸੈ ਦੁੱਖ ਰੋਏ ਬਲਾਏ ਜੈ ਕੀ ਉਪਜੀ ਤੈ ਰਚੀ ਪੀਵਤ ਮਰਦਨ ਲਾਗ ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ ਰਾ ਗੌੜੀ ਪੰਧ ਨਹਾਰੇ ਕਾਮਣੀ ਲੋਚਨ ਭਰੀ ਲਿਓ ਸਾਸਾ ਉੜ ਨ ਪੀਜੇ ਭੰਗ ਨ ਕੀਚੇ ਹਰ ਦਰਸ਼ਨ ਕੀ ਆਸਾ ਉੜੋ ਨ ਕਾਗਾ ਕਾਰੇ ਗੇ ਬੇਗ ਮਿਲੀ ਜੇ ਆਪਣੇ ਰਾਮ ਪਿਆਰੇ ਰਹਾਓ ਕਹਿ ਕਬੀਰ ਜੀ ਮਨ ਪਦ ਕਾਰਨ ਹਰ ਕੀ ਭਗਤ ਕਰੀ ਜੈ ਏਕ ਦਾਰ ਨਾਮ ਨਰੈਣ ਰਸਨਾ ਰਾਮ ਰਵੀਜੇ ਗੌੜੀ ਰਾ ਗੌੜੀ ਆਸ ਪਾਸ ਕੰਨ ਤੁਰਸੀ ਕਾ ਬਿਰਵਾ ਮਾਜ ਬਨਾ ਰਸ ਗਾਉਂ ਰੇ ਹੂਆ ਕਾ ਸਰੂਪ ਦੇ ਮੋਹੇ ਗੁਆਰਨ ਮੋਹੀ ਗੁਆਰਨ ਮੋਹ ਕੋ ਛੋੜ ਨਾ ਆਉਂ ਨਾ ਜਾਉਂ ਰੇ ਤੋਹੇ ਚੰਨ ਮਨ ਲਾਗੋ ਸਾਰਨ ਥਰ ਸੋ ਮਿਲੇ ਜੋ ਵਡ ਪਾਗੋ ਰਹਾਓ ਬਿਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉ ਰੇ ਜਾ ਕਾ ਟਾਗਰ ਤੂੰ ਹੀ ਸਾਰਨ ਤਰ ਮੋਹ ਕਬੀਰਾ ਨਾ ਉਮੜੇ ਗੌੜੀ ਪੂਰਬੀ ਬਿਪਲ ਬਤਰ ਕੇਤੇ ਹੈ ਪੈਰੇ ਕਿਆ ਬਨ ਮਧੇ ਬਾਸਾ ਕਾਂ ਪਿਆ ਨਰ ਦਿਓ ਦੋ ਦੇਵਾ ਧੋਖੇ ਕਿਆ ਜਲ ਬੋਰਿਓ ਗਿਆ ਤਾ ਚੀਰੇ ਜਾਏਗਾ ਮੈਂ ਜਾਨਾ ਅਬਗੇ ਸਮਝੇ ਆਨਾ ਜਦ ਗਦੇ ਕੋ ਬੋ ਨਪੇ ਕੋ ਸਮਾਇਆ ਲਪਟਾਨਾ ਰਹਾਓ ਗਿਆਨੀ ਧਿਆਨੀ ਭਉ ਅਪਦੇਸੀ ਇਹ ਜਗ ਸਗਲੋ ਤੰਦਾ ਕਹਿ ਕਬੀਰ ਇਕ ਰਾਮ ਨਾਮ ਬਿਨ ਯਾ ਜਗ ਮਾਇਆ ਤੰਦਾ ਗੌੜੀ ਮਨ ਰੇ ਛਾਡੋ ਭਰਮ ਪਰਟ ਹੋਏ ਨਾਚੋ ਇਹ ਮਾਇਆ ਕੇ ਡਾਂਡੇ ਸੂਰ ਕੇ ਸਨਮੋਹਾਂ ਤੇ ਡਰ ਪਏ ਸਦੀ ਕੇ ਸਾਚੇ ਭਾਂਡੇ ਡਗਮੜ ਡਗਮਗ ਛਾੜ ਰੇ ਮਨ ਬੋਰਾ ਅਬ ਤਉ ਜਰੇ ਮਰੇ ਜਿਦ ਪਾਈਏ ਲੀਨੋ ਹਾਥ ਸਦੌਰਾ ਰਹਾਓ ਕਾਮ ਗੁਰੂ ਮਾਇਆ ਕੇ ਲੀਨੇ ਇਹ ਬੇ ਜਗਤ ਬਗੂਤਾ ਕਹਿ ਕਬੀਰਾ ਰਾਮ ਨਾ ਛੋਡੋ ਸਗਲੂ ਤੇ ਉੱਚਾ ਗੌੜੀ ਫਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤੇ ਵਿਚਾਰ ਤੂੰ ਹੀ ਦਰੀਆ ਤੂੰ ਹੀ ਕਰੀਆ ਤੁਜੇ ਤੇ ਨਸਤਾਰ ਬੰਦੇ ਬੰਦਗੀ ਇਖਤਿਆਰ ਸਾਹਿਬ ਰੋ ਤਰੋ ਕੇ ਪਿਆਰ ਰਹਾਓ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਿਹੀ ਹੈ ਨਾਰ ਕਹਿ ਕਬੀਰ ਗੁਲਾਮ ਕਰਕਾ ਜੀਆ ਪਾਵੇ ਮਾਰ ਗੌੜੀ ਲੱਗ ਚਰਾਸੀ ਜੀ ਜੋਨ ਮੈਂ ਪਰਮਦ ਨਾਮ ਬੋਥਾ ਕੋ ਰੇ ਭਗਦੇ ਦਵਤਾ ਲਿਓ ਹੈ ਭਾਗ ਬੜੋ ਬਪਰਾ ਕੋ ਰੇ ਤੁਮ ਜੋ ਕਹਿ ਤੋ ਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋ ਰੇ ਤਰਨ ਕਹਾ ਦੋ ਜਿਸ ਨਾਹੀ ਤਾਬੇ ਨੰਦ ਕਹਾ ਥੋਰੇ ਸੰਕਟ ਨਹੀਂ ਪਰੇ ਜੋਣ ਨਹੀਂ ਆਵੇ ਨਾਮ ਨਰੰਜਨ ਜਾ ਕੋ ਰੇ ਕਬੀਰ ਕੋ ਸਵਾਮੀ ਐਸੋ ਠਾਕੁਰ ਕਾਕੋ ਮਾਈ ਨ ਬਾਪੋ ਰੇ ਗੌੜੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਰਹਾਓ ਨਿੰਦਾ ਹੋਏ ਤਾਂ ਬੈਗੁਣ ਜਾਈਏ ਨਾ ਪਦਾਰਥ ਮਨੇ ਬਸਾਈਏ ਹਿਰਦੇ ਸੁਧ ਜੋ ਨਿੰਦਾ ਹੋਏ ਹਮਰੇ ਕਪੜੇ ਨਿੰਦਕ ਤੋਏ ਨਿੰਦਾ ਕਰੇ ਸੋ ਹਮਰਾ ਮੀਤ ਨਿੰਦਕ ਮਾਏ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋ ਰੇ ਹਮਰਾ ਜੀਵਨ ਨਿੰਦਕ ਰੋ ਰੇ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਰਾ ਹਮ ਨਿੰਦਾ ਹਮਾਰਾ ਕਰੇ ਉਦਾਰ ਕਾ ਜਾਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੁੱਬਾ ਹਮ ਉਤਰੇ ਪਾਰ ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ਰਹਾਓ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹੋ ਹਮ ਨਾਹੀ ਅਬ ਹਮ ਤੁਮ ਏਕ ਪਏ ਹੈ ਏਕੇ ਦੇਖਦ ਮਨ ਪਤੇ ਆਈ ਜਬ ਬੁੱਧ ਹੋਤੀ ਤਬ ਵੱਲ ਕੈਸਾ अब बुद्ध बल न कटाई, कह कबीर बुद्ध हर ली मेरी, बुद्ध बदली सिद्ध पाई। गौड़ी खट नेम कर कोड़ी, बांधी वस्तु बीज पाई, कुंजी कुल प्राण कर राखे करते बार न लाई। आमा जागत रौरे पाई, गाफल होए के जन्म गवायो, चोर मुसे कर जाई रहाओ। पंज पैरवा दर में रहते, तिनका नहीं पत्यारा, चेत सचेत चेत होए रहो तो, लै परगास उजारा। नौ कर देख जो कामन पूली, बसते अनूप न पाई, कैत कबीर नमे कर मूसै, दतम दसवें तत समाय। नौ कर देख सो कामन पूली, बसते अनूप न पाई, कैद गभीर नवे कर मूसै, दसवें तत समाई। वाहिगुरु जी का खालसा, वाहिगुरु जी की फतेह। परम सकार जो सत्संग जी अमृत वेले तो सजे दीवाना दाजरियां भरिया ने, नेतने मनसार अलाही बाणी दे पाठ सरवण कीते ने। गुरु कृपा करे आप सरबत संगतां नूं सतगुर चढ़दी कला बख्शन। सौ हुण समा है आसा की वार दे कीर्तन दा। भाई साहिब भाई दिलबाग सिंह दे जथा सरवणग्राह ने आसा की वार दे कीर्तन बड़े प्यार नाल सुन करो जी। वाहिगुरु जी का खालसा, वाहिगुरु जी की फतेह।

ਔੜੀ ਨਾਨਕ ਜੀ ਉਪਾਇ ਕੈ ਲਿਖਣਾ ਵੇ ਤੁਨ ਬਹਲਿਆ ਉਥੇ ਸਚੇ ਸਚੇ ਬੜੈ ਚੁਨਵਾ ਕੜੇ ਜਮਾ ਲਿਆ ਥਾਉ ਨਾ ਪੈਣ ਕੁੜਿਆ ਮੋਹ ਕਾਲੇ ਤੋਂ ਜਗ ਝਾਲਿਆ ਤੇਰੇ ਨਾਂ ਰਤੇ ਸਿਜਣ ਗਏ ਹਰ ਯੁੱਧ ਠੱਗਣ ਵਾਲਿਆ ਲਿਖਣਾ ਵੇ ਤੁਨ ਬਹਲਿਆ ਲਿਖਣਾ ਵੇ ਤੁਨ ਬਹਲਿਆ।

ਰੂਪ ਵਿਸਮਾਦ ਰੰਗ ਵਿਸਮਾਦ ਨਾਗੈ ਫਿਰੈ ਜੰਤੂ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਪਾਣੀ ਵਿਸ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਨਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵ

0: ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ

0: ਭੈ ਵਿੱਚ ਪਵਣ ਹੈ ਸਦਵਾਉ, ਭੈ ਵਿੱਚ ਚੱਲੇ ਲਖ ਦਰਿਆਉ, ਭੈ ਵਿੱਚ ਅਗਨ ਕੱਢੇ ਵਿਕਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੇ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਅੰਤ, ਕੋਹ ਖਰੋੜੀ ਚਲਤਨਾਥ, ਭੈ ਵਿੱਚ ਸਿੱਧ ਬੁੱਧ ਸਿਰਨਾਥ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਜੋਧ ਮਹਾਂਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲੇ ਆਪੋ ਲਿਖਿਆ ਸਿਰਲੀ, ਨਾਨਕ ਨਿਰਭਉ ਨਿਰੰਕਾਰ ਸਚੇਤ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗਤੇ ਗਿੜਮੁੜ ਪੂਰੇ ਤਾਰ।

ਅਨੰਤ ਨੰਦਰੀ ਸਤਿਗੁਰ ਪਾਇਆ ਜੀ ਬਹੁਤ ਜਨਮ ਪ੍ਰਮਿਆ ਤੇ ਸਤਿਗੁਰ ਸਭ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣੇ ਲੋਕ ਸਮਾਇਆ ਸਤਿਗੁਰ ਮਿਲਿਆ ਸੱਚ ਪਾਜਨ ਵਿੱਚੋਂ ਆਪ ਗਵਾਇਆ ਜਿੰਨੀ ਸੱਚੋ ਸੱਚ ਬੁਝਾਇਆ ਜਿੰਨੀ ਸੱਚੋ ਸੱਚ

0: ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਨ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨ ਹੁਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੈ ਪਾਏ ਵੇਖੈ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛੜ ਹੈ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾਕਾ ਕੀ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈ ਨ ਸਾਹ ਸੂਏ ਚਾੜ ਪਵਾਏ ਜੰਤ ਨਾਨਕ ਪਾਉਂਦਿਆਂ ਗਣਤ ਨ ਅੰਤ ਬੰਧਨ ਬੰਦ ਪਵਾਏ ਸੋਏ ਪਏ ਕਿਰਤਨ ਚੈ ਸਭ ਕੋਏ ਨੱਚ ਨੱਚ ਹੱਸੈ ਚੱਲੇ ਸਿਰ ਹੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ

ਨਾ ਲੈ ਨਨਕ ਨਾ ਜਾਈਐ ਜੀਉ ਪਿੰਡ ਸਭ ਤੇ ਸਦਾ ਦੇਖਾ ਜੇ ਅਗਵਾਈਐ ਜੇ ਲੋੜੈ ਚੰਗਾ ਆਪਣਾ ਕਰਪਨੋ ਨੀ ਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ਼ ਕਰੇਂਦੀ ਆਈਐ ਕੋ ਰਹਿਣ ਪ੍ਰਿਯ ਪਾਈਐ ਕੋ ਰਹਿਣ ਪ੍ਰਿਯ ਪਾਈਐ।

0: ਵਾਹਿਗੁਰੂ ਜੀ।
1: ਪੌੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਉਨਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਵਿੱਚ ਮੁਆ, ਹੋ ਵਿੱਚ ਦਿੱਤਾ, ਹੋ ਵਿੱਚ ਲਿਆ, ਹੋ ਵਿੱਚ ਖੱਟਿਆ, ਹੋ ਵਿੱਚ ਗਿਆ, ਹੋ ਵਿੱਚ ਸਚਿਆਰ ਕੁੜਿਆਰ, ਹੋ ਵਿੱਚ ਪਾਪ ਪੁੰਨ ਵਿਚਾਰ, ਹੋ ਵਿੱਚ ਨਰਕ ਸੁਰਗ ਅਵਤਾਰ, ਹੋ ਵਿੱਚ ਹੱਸੈ, ਹੋ ਵਿੱਚ ਰੋਵੈ, ਹੋ ਵਿੱਚ ਭਰੀਐ, ਹੋ ਵਿੱਚ ਤੋਵੈ, ਹੋ ਵਿੱਚ ਜਾਤੀ ਜਿਨ ਸਿੱਖੋਵੈ, ਹੋ ਵਿੱਚ ਮੂਰਖ, ਹੋ ਵਿੱਚ ਸਿਆਣਾ, ਮੋਹ ਮੁਕਤ ਕੀ ਸਾਰ ਨਾ ਜਾਣਾ, ਹੋ ਵਿੱਚ ਮਾਇਆ, ਹੋ ਵਿੱਚ ਛਾਇਆ, ਹੋ ਮੈਂ ਕਰ ਕਰ ਜਨ ਤੋ ਪਾਇਆ, ਹੋ ਮੈਂ ਬੁੱਝੈ ਧਾਂਦਰ ਸੁਝੈ, ਗਿਆਨ ਵਿਹੂਣਾ ਕਥ ਕਥ ਲੂਜੈ, ਨਾਨਕ ਹੁਕਮੀ ਲਿਖਿਆ ਲਈ, ਜੇ ਆਵੇਖੈ ਤੇ ਆਵੇਖ ਮਹੱਲਾ ਦੂਜਾ।
1: ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਏ, ਹੋਮੈ ਇਹ ਈ ਬੰਦਨਾ ਫਿਰ ਫਿਰ ਜੋਨੀ ਪਾਏ, ਹੋਮੈ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ, ਹੋਮੈ ਇਹੋ ਹੁਕਮ ਹੈ ਪਿਆ ਕਿਰਤ ਫਿਰਾਏ, ਹੋਮੈ ਧੀਰਗ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ

ਤੁਹਾਡੀ ਸੇਵਕ ਤੇ ਸੰਤੋਖ ਹੈ ਜਿੰਨੀ ਸੱਚੋ ਸਤਿਆਇਆ ਓਨੀ ਮੰਦੇ ਪੈਨ ਰੱਖਿਓ ਓਨ ਕਸ ਕੇ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਧੇ ਵਿੱਚ ਸਵਾਇਆ ਵੱਡਿਆਈ ਵੱਡਾ ਪਾਇਆ ਵੱਡਿਆਈ ਵੱਡਾ ਪਾਇਆ।

0: ਲੋਹਾ ਮੰਡਲਾ ਖੰਡਾ ਬਰਪੰਡਾ ਅੰਡ ਜਿਰ ਜੁਤ ਜਬੂਤ ਪਜਾ ਖਣੀ ਸੀਤ ਜਾ ਸੁਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੋ ਪਾਇ ਕੈ ਸਮਾ ਲੈ ਸਬਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਤੁਹਾਰੀ ਸਵਾਸ ਤਿਸ ਤਿਸ ਦਿਵਾਣਾ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉਪਰ ਤੀਰਥਾਂ ਸਹਿ ਜੁਗ ਵਿਵਾਨ ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪੁਰਾਣ ਲੱਖ

0: ਸੱਚੀ ਸੱਚਾ ਸਾਹਿਬ ਏਕ ਤੂੰ ਜਿੰਨੀ ਸੱਚੋ ਸੱਚ ਵਰਤਾਇਆ ਜਿਸ ਤੂੰ ਦਿਸ ਮਿਲਿਆ ਸੱਚ ਤੇ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ
1: ਆਸਾ ਮਹੱਲਾ ਚੌਥਾ

0: ਪੜ ਪ੍ਰਗੜੀਏ ਖਾਦ ਪੜ੍ਹੀਏ ਜੇਤੇ ਬਰਸ ਬਰਸ ਪੜ੍ਹੀਏ ਜੇਤੇ ਮਾਸ ਪੜ੍ਹੀਏ ਜੇਤੇ ਆਰਜਾ ਪੜ੍ਹੀਏ ਜੇਤੇ ਸਾਸ ਨਾਨਕ ਲਿਖਾ ਇੱਕ ਗੱਲ ਹੋਰ ਹੂੰ ਮੈਂ ਚੱਖਣਾ ਚਾਕ ਮਾਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕਣਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇ ਕੀਆ ਦੇਹੀ ਦੁਖ ਦੀਆ ਸੋਹਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਐਨਸ ਕਹਿਰੈ ਮੋਨ ਵਿਗੂਤਾ ਕਿਉ ਜਾਗੈ ਗੁਰ ਬਿਨ ਸੂਤਾ ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਸ਼ਾਹੀ ਪਾਈ ਮੂਰਖ ਅੰਧੈ ਪਤ ਗਵਾਈ ਵਿਣ ਨਾ ਵੈ ਕਿਸ ਥਾਏ ਨਾ ਪਾਈ ਰਹਿ ਬਿਵਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪੁਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਈ।

ਮਾਨ ਮਹਿੰਡਾ ਤਲੀਖਾ ਜਮਿਲ ਤਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਅਲਖ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤੇ ਨਾ ਦੀ ਪਾਈਐ ਮਾਂ ਥੋੜੀ ਸਿਵ ਗਵਾਈਐ।

ਕਲ ਕਾਲ ਗਵੇ ਤਾਲ ਵੀ ਉਹ ਬੀਜ ਪਤ ਲੈ ਗਏ ਔ ਕਿਉਂ ਗਵੈ ਦਾਦ ਜੇ ਕਹੋਏ ਤਾਂ ਉਹ ਗਵੈ ਰੁਤੂ ਹੂੰ ਰੁਤ ਹੋਏ ਨਾਨਕ ਪਾਹੇ ਬਾਰਾ ਘੋਰੇ ਰੰਗ ਨਾ ਸੋਏ ਭੈ ਵਿੱਚ ਖੁੰਭ ਚੜਾਈ ਐਸਨ।

ਪੌੜੀ ਤੁਰ ਕਰਮ ਜਿਨਾ ਕੋ ਦੁੱਧ ਪਾਇਆ ਤੇ ਤਿੰਨੀ ਖਸਮ ਤਿਆਇਆ ਇਨਾ ਜਨਤਾ ਕੇ ਵਸ ਕਿਛ ਨਾਹੀ ਤੁਦ ਵੇਖੀ ਜਗਤ ਪਾਇਆ ਇਕਣਾ ਤੂੰ ਮੇਲ ਲੈ ਕੱਪ ਤੂੰ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਿਆ ਬੁਝਾਇਆ ਸਹਿਜ ਹੀ ਸਸਮਾਇਆ ਸਹਿਜ ਹੀ ਸਸਮਾਇਆ।

0: ਦੁਖਦਾਰੂ ਸੁਖਰੋਗ ਪਿਆ ਜਾਂ ਸੁਖਤਾਵ ਨਾ ਹੋਏ। ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਓਂਕਰੀ ਨਾ ਹੋਏ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੂਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਿਆ। ਤੂੰ ਸੱਚਾ ਸਾਹਿਬ ਸਿਸ ਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਉ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਣਾ ਸੋ ਕਰ ਰਿਹਾ ਮਹਲਾ ਦੂਜਾ।
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਹੈ, ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕਿਰਤ ਹੈ, ਸਰਵ ਸਬਦੰ ਏਕ ਸਬਦੰ ਜੇ

0: ਪਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ ਮਹੱਲਾ ਪਹਿਲਾ।
1: ਕੁੰਬੇ ਬੱਦਾ ਜਲ ਰਹੇ ਜਲ ਬਿਨ

0: ਸਰੀਰ ਕਾ ਇੱਕ ਰਥ ਇੱਕ ਰਥ ਵਾਹੁ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝੈ ਤਾਏ ਸਤਿਗੁਰ ਰਾਜ ਸੰਤੋਖ ਕਾ ਧਰਮ ਗੈ ਰਥ ਵਾਹੁ ਤਰੇ ਤੇਰਾ ਜਤੇ ਕਾ ਜੋਰ ਗੈ ਰਥ ਵਾਹੁ ਦੁਆਪਰ ਰਥ ਤਪੇ ਕਾ ਸਤ ਗੈ ਰਥ ਵਾਹੁ ਕਲ ਯੁਗ ਰਥ ਗਨ ਕਾ ਕੂੜ ਗੈ ਰਥ ਵਾਹੁ ਮਹੱਲਾ ਪਹਿਲਾ
1: ਸਾਮ ਕਹਿ ਸਿਤੰਬਰ ਸਵਾਮੀ ਸੱਚ ਮੈਂ ਅੱਛੇ ਸਾਚ ਰਹੇ ਸਭ ਕੋ ਸੱਚ ਸਮਾਵੇ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮਹਿਸੂਰ ਨਾਏ ਲਿਆ ਪ੍ਰਾਸ਼ਤ ਜਾਹੇ ਨਾਨਕ ਤੋਂ ਮੁਖ ਅੰਤਰ ਪਾਏ ਜੁਜ ਮਹਿ ਜੋਰ ਛਲੀ ਚੰਦ ਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਵੇਦ ਅਥਰਬਣ ਹੁਆ ਨਾਉ ਖੁਦਾਈ ਅਲਹੋਂ ਭਇਆ ਨੀਲ ਬਸਤਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇ

ਸਤਿਗੁਰ ਵਿਟਵਾਰੇ ਅਜਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੂਬੇ ਸਿਵਣ ਜਾ ਰਿਹਾ। ਸਤਿਗੁਰ ਹੈ ਬੋਇਥਾ ਬਿਰਲਾ ਕਿਨਾ ਵਿਚਾਰਿਆ, ਕਰ ਕਿਰਪਾ ਪਾਰੀ ਉਤਾਰਿਆ।

0: ਨਿਰਾਸ ਕਰ ਜਾਏ ਨਿਰਾਸੇ ਕਿਤ ਹਲ ਫਿੱਕੀ ਫੁੱਲ ਬਕ ਬਕੀ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਕੋ ਉਪਰ ਕੋ ਨਿਵੈ ਨੋਏ ਤਰ ਤਰਾ ਜੂ ਧੋਲੀਏ ਨਿਵੈ ਸੁਗੋਰਾ ਹੋਏ ਅਪਰਾਧੇ ਦੂਣਾ ਨਿਵੈ ਜੋ ਹੰਤਾ ਮਿਰਗਾਏ ਸ਼ੀਸ ਨਿਵੈ ਕਿਆ ਥੀਆ ਜਾਂ ਹਿਰਦੇ ਸੁੱਤੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਬਗਲ ਸਮਾਦੰ ਮੁਖ ਝੂਠ ਬੇਬੋਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰ।

0: ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ।
1: ਨਾ ਮੰਨੀਏ ਬਦੂ ਪਜੈ ਸਲਾਹੀ ਸਸੂ ਦਰਗਹਿ ਅੰਦਰ ਪਾਈਐ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ।
0: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਵੇ ਤੱਗਾ ਪੇ ਵੱਤੇ ਵੱਟ ਧਾਗੇ ਅਵਰਾ ਘੱਤੇ ਲੈ ਪਹਾੜ ਕਰੇ ਵੇ ਆਹੋ ਕੜਕਾ ਗਲ ਦੱਸੇ ਰਾਹ ਸੁਣ ਵੇਖੋ ਲੋਕਾਂ ਇਹੋ ਵੇ ਡਾਣ ਮਨ ਅੰਧ ਹਨ।

ਪੌੜੀ ਸਾਹਿਬ ਹੋਵੇ ਦਇਆਲ, ਕਿਰਪਾ ਕਰੇ ਤਾਂ ਸਾਹੀ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਪਾਵੇ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਾਹ

ਤੈ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ।

ਉੱਪਰ ਆਈ ਬੈਠੀ ਕੁੜਿਆਰ। ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਸਾਡਾ ਫਿੱਟੇ ਤਨ ਫਿੱਟੇ ਫੇੜ।

ਸਭ ਕੋ ਵੇਖ ਨਦਰੀ ਹੇ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ, ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਤੰਦੇ ਲਾਇੰਦਾ, ਨਦਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ, ਧਰਮ ਅੰਗਣ ਵੇਖਣਾ ਪਾਇੰਦਾ, ਧਰਮ ਅੰਗਣ ਵੇਖਣਾ ਪਾਇੰਦਾ।

ਘਰ ਹੋਏ ਪਿਤਰੀ ਦੇ ਆਗੇ ਵਸਿਆਣੀਏ ਪਿਤਰੀ ਜੋਰ ਕਰੇ ਵੱਡੀਏ ਹੱਦ ਲਾਲ ਕੇ ਮੁਸਫੀਏ ਕਰੇ ਨਾਨਕ ਗੈ ਜੋ ਮਿਲੈ ਜੇ ਖਟੈ ਘਾਲੈ ਦੇ ਮਹੱਲਾ ਪਹਿਲਾ ਜਿਉਂ ਜੋਰੂ।

0: ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨਕੇ ਜੀਆਂ ਬਾਜਨ ਕੋਏ ਪਹਿਲਾ ਪਾਣੀ ਜਿਉ ਹੈ ਜੇ ਥਰਿਆ ਸਭ ਕੋਈ ਸੂਤਕ ਕਰਖੀਐ ਸੂਤਕ ਪਵੈ ਸੋਏ ਨਾਨਕ ਸੂਤਕੇ ਬਿਨਾ ਉਤਰੈ ਗਿਆਨ ਉਤਾਰੈ ਧੋਈ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿਐ ਪਰ ਧਨ ਰੂਪ ਕੰਨੀ ਸੂਤਕ ਕੰਨ ਪਹਿਲਾ ਇਤਬਾਰੀ ਖਾਇ ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ ਮਹੱਲਾ ਪਹਿਲਾ। ਸਭੋ ਸੂਤਕ ਭਰਮੈ ਦੂਜਾ ਲੱਗਿਆ ਜਾਏ ਜੰਮਣ ਮਰਨਾ ਹੁਕਮ ਹੈ ਭਾਣੈ ਵਹਿ ਜਾਏ ਖਾਣਾ ਪੀਣਾ ਪਵਿੱਤਰ ਹੈ ਦਿਤਾਉਣ ਰਿਜਕ ਸੰਭਾਹੇ ਨਾਨਕ।

ਪੌੜੀ ਸਤਿਗੁਰੂ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀ ਆਈਆਂ ਜਾ ਤਿਸ ਪਹਾੜਾਂ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਵਰਿਆਈਆਂ

0: ਸੁੱਚੇ ਅੱਗੇ ਰੱਖਣ ਕੋਈ ਨਾ ਪਿਟਿਓ ਜਾਏ। ਸੁੱਚਾ ਹੋਇ ਕੇ ਜੇ ਵਿਆ ਲੱਗਾ ਪੁਣ ਸਲੋਕ, ਕੋ ਹੱਥੀ ਜਾਏ ਸੁੱਟਿਆ ਕਿਸੇ ਲੱਗਾ ਦੂ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤਾ ਹੋਆ ਪਾਪ ਵਿਤ, ਪਾਪੀ ਸੋਤਨ ਗੱਡੀਆਂ ਥੁੱਕਾਂ ਪਾਈਆਂ ਤਿਤ। ਜਿਤ ਮੁਖ ਨਾਮ ਨਾ ਉਚਰੈ ਬਿਨਾਂ ਵੈਰਸ ਖਾਏ, ਨਾਨਕ ਕਿਵੇਂ ਜਾਣੀਐ ਤਿਤ ਮੁਖ ਥੁੱਕਾ ਉਪਾਈ ਮਹਲਾ ਪਹਿਲਾ।
1: ਭੰਡ ਜਮੀਏ ਭੰਡ ਨਿਮੀਏ ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ। ਭੰਡ ਮੁਆ ਭੰਡ ਭਾਲੀਏ ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਏ ਜਿਤ ਜਮ ਹੈ ਰਾਜਾਨ। ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਈ, ਨਾਨਕ ਭੰਡੈ ਬਾਹਰ ਆਏ।

ਜਿਸਨਾ ਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੱਡੀਐ ਜਾ ਰਹਿਣਾ ਨਾਹੀ ਐ ਜਗ ਤਾਂ ਕਾਇਦਗਾਰ ਬਹੰਡੀਐ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁੱਝੀਐ ਮੂਰਖ ਹੈ ਨਾਲ ਨਾ ਲੁਜੀਐ ਮੂਰਖ ਹੈ ਨਾਲ ਨਾ ਲੁਜੀਐ।

ਔੜੀ ਜਿਤ ਸੇਵੀਆਂ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਕਾਲ ਬੁਰੀ ਕਿਉਂ ਕਾਲੀਐ ਮੰਦਾ ਮੂੰਹ ਲੱਕੀ ਚਈ ਦਿਲ ਮਿਨਤ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛਲਾ ਹੀ ਉੱਪਰ ਕਾਲੀਐ ਕਿਛਲਾ ਹੀ ਉੱਪਰ ਕਾਲੀਐ।

ਸੋਜਾਂ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੈ ਤੇਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ ਕੂੜ ਕਮਾਣੈ ਕੂੜ ਹੋਵੇ ਨਾਨਕ ਸਿਫਤ।

0: ਵਾਹਿਗੁਰੂ ਜੀ।
1: ਔੜੀ ਚੱਕ ਲੱਗੇ ਚੱਕਰੀ, ਜੇ ਚੱਲੇ ਖਸਮੇ ਪਾਏ, ਹੁਰਮਤ ਇਸ ਨੂੰ ਅਗਲੀ, ਵਜੋ ਪਿਦੂਣਾ ਖਾਏ, ਖਸਮੇ ਕਰੇ ਬਰਾਬਰੀ, ਫਿਰ ਕਹਿਤੇ ਅੰਦਰ ਪਾਏ, ਵਜੋ ਗੁਆਏ ਅਗਲਾ, ਮਹਿਮ ਪਾਣਾ ਖਾਏ, ਜਿਸਦਾ ਦਿੱਤਾ ਖਾਵਣਾ, ਦਸ ਕਹੀਏ ਸਾਬਾਸ।

0: ਸਲੋਕ ਮਹਲਾ ਦੂਜਾ। ਏਕ ਨੇਹੀ ਦਾਤ ਆਪਸਤੇ ਜੋ ਪਾਈਐ, ਨਾਨਕ ਸਾਕਰਮਾਤ ਸਾਹਿਬ ਤੁਠੈ ਜੋ ਮਿਲੇ ਮਹਲਾ ਦੂਜਾ।
1: ਇਹ ਕਨੇਹੀ ਚੱਕਰੀ ਜਿਤ ਭਉ।

ਆਪੇ ਭਾਂਡੇ ਸਾਜਣਾ ਪਿੰਨ ਪੂਰਨ ਦੇ, ਇੱਕ ਨੀ ਦੁੱਧ ਸਮਾਈਆ ਇੱਕ ਝੁੱਲੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਣ ਘੁੱਪਰ ਰਹਿਣ ਖੜੇ, ਤਨਾ ਸਵਾਰੇ ਨਾਨਕ

0: ਵੱਡੀ ਕੀ ਵਡਿਆਈਆਂ ਕਿਸ ਕਹਿ ਨਾ ਕਹਿ ਨਾ ਜਾਏ ਸੁਕਰਤਾ ਕਦਰ ਕਰੀਮ ਤਿਜੀਆਂ ਰਿਖ ਸੰਭਾਏ ਸਹਾਈ ਕਰ ਕਮਾਉਣੀ ਤੁਰ ਛੋਟੀ ਤਿੰਨ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜਿਤ ਸਹਿ ਰਜਾਏ ਸੋ ਕਰੇ ਜਿਤ ਸਹਿ ਰਜਾਏ ਸੁਦ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ।

ਤੁਮਰੇ ਗਤ ਮੈਂ ਤੁਮ ਹੀ ਜ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਉ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਇ, ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦੁ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ, ਕਰ ਨੌਣ ਦੇ ਆਵੇ ਧਾਏ, ਸਭ ਥਾਈ ਹੋਈ ਸਹਾਇ, ਦਸਵੇਂ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਇ, ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਪੰਜਾਂ ਪਿਆਰਿਆਂ, ਚੌਂ ਸਭ ਜਾਤਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਈ ਦੇ ਕੇ ਨਿਰ ਕੀਤਾ, ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ, ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿਤ ਕਹਿ ਅਸਹਾਰ ਦੇ ਸ਼ਹੀਦੋ ਸਿੱਕਿਦ ਕੇ ਸਾਸਵਾਸਾਂ ਸੰਗ ਨਿਭਾਈ, ਤਰਮਨੀ ਹਾਰੇ ਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆ, ਦੇਹ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਗਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ, ਮਾਤ ਉੱਚੀ, ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦੇ ਧਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨੇ ਉਲਟਿਆਂ ਦੇ ਆਉਣ, ਆਸਰਿਆਂ ਦੇ ਆਸਰੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ, ਅੰਮ੍ਰਿਤ ਵੇਲੇ ਸਜੀ ਦੀਵਾਨਾਂ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸ ਜੀ ਵਾਜ ਕੀਰਤਨ ਜੀ ਭੋਗ ਜੀ ਕੀ ਅਰਦਾਸ, ਭੁੱਲ ਚੋ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਪੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਵਰਤਾਂ ਬਖਸ਼ਿਸ਼ ਕਰਨੀਆਂ, ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦਾਤਾ ਜੀ ਆਪ ਨੇ ਕਿਰਪਾ ਕੀਤੀ, ਦਰੋਂ ਕਰੋਂ ਵਰਸਾਏ ਕਾਕਾ ਭਰਪੂਰ ਸਿੰਘ ਨੂੰ ਦਾਤਾ ਜੀ ਗ੍ਰੈਜੂਏਸ਼ਨ ਹੋ ਰਹੀ ਹੈ, ਬੱਚੇ ਦੇ ਆਉਣ ਵਾਲੇ ਭਵਿੱਖ ਦੀਆਂ ਖੁਸ਼ੀਆਂ ਦੀ ਜਾਚਨਾ ਕਰਦਿਆਂ ਹੋਇਆਂ ਅਤੇ ਇਸ ਗ੍ਰੈਜੂਏਸ਼ਨ ਦੀ ਸਫਲਤਾ ਦੀ ਜਾਚਨਾ ਕਰਦਿਆਂ ਹੋਇਆਂ ਪਰਿਵਾਰ ਵੱਲੋਂ ਦਾਤਾ ਜੀ ਆਪ ਦੇ ਦਰ ਕਰਦਿਆਂ ਹਾਜ਼ਰੀਆਂ ਭਰਦੇ ਅਰਦਾਸ ਬੇਨਤੀ ਕਰਦਿਆਂ ਬੇਅੰਤ ਮਾਇਆ ਸੁੰਦਰ ਮਾਲੇ ਭੇਟ ਕੀਤੇ ਨੇ, ਮਿਹਰ ਕਰਨੀ ਦਾਤਾ ਜੀ ਪਰਿਵਾਰ ਦੀ ਸੇਵਾ ਥਾਏ ਪਾਉਣੀ, ਪਰਿਵਾਰ ਵਿੱਚ ਸੁੱਖ ਵਰਤਾਉਣਾ, ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਅਤੇ ਕਾਕਾ ਭਰਪੂਰ ਸਿੰਘ ਦੇ ਸਿਰ ਤੇ ਮਿਹਰ, ਬੱਚੇ ਨੂੰ ਦਾਤਾ ਜੀ ਉਹ ਆਉਣ ਵਾਲੇ ਸਮੇਂ ਉੱਚ ਵਿਦ ਦਾਤਾ ਮਾਤਾ ਪਿਤਾ ਗਿਆ ਕਰੀ, ਬੱਚਾ ਦੇਸ਼ ਕੌਮ ਦਾ ਸੇਵਕ ਸ਼ੁਭ ਗੁਣ ਅਤੇ ਗੁਰੂ ਗ੍ਰੰਥ ਗੁਰੂ ਪੰਥ ਆਸ਼ਿਰ ਸਾਰ ਜੀਵਨ ਬਖਸ਼ਣਾ ਅਤੇ ਬੱਚੇ ਨੂੰ ਦਾਤਾ ਜੀ ਗ੍ਰੈਜੂਏਸ਼ਨ ਵੇਲੇ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ,
ਸਿਰ ਤੇ ਮਿਹਰ ਭਰਿਆ ਤਕੜਾ ਸੇਵਾ ਥਾਏ ਪਾਉਣੀ ਸ਼ੋ ਭਾਵਨਾ ਪੂਰੀਆਂ ਕਰਨੀਆਂ। ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਜ਼ਰਤ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਸਹੀ ਗੁਰਮ ਪਿਆਰੇ ਮਿਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੀ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ, ਜੋ ਤੇਰੇ ਰੰਗ ਰਾਤੇ ਸਵਾਮੀ, ਤਿਨਕਾ ਜਨਮ ਮਰਨ ਦੁਖ ਨਾਸਾ, ਤੇਰੀ ਬਖਸ਼ ਨ ਮੇਟੇ ਕੋਈ ਸਤਿਗੁਰ ਕਾ ਦਿਲਾਸਾ, ਨਾਮ ਧਿਆਇਨ ਸੁਫਲ ਪਾਇਨ ਆਠ ਪੈਰ ਹਰਾਤੀ, ਤੇਰੀ ਸਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਦੇ, ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸੋ ਕਹੋ ਟਲ ਗੋਰ ਸੇਵੀ ਹੈ ਐਨ ਇਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ, ਸਤਨਾਮ ਧੰਨ ਵਾਹਿਗੁਰੂ ਜੀ। ਜੈਤ ਸ੍ਰੀ ਮਹਲਾ ਪੰਜਵਾਂ, ਸ਼ੰਤ ਕਰ ਪਹਿਲਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸਲੋਕ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅੰਦਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅੰਦਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸ਼ੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੂੰ ਖਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀ ਜੈ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਵੀ ਨਾ ਤਰੀ ਜੈ, ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤਰਕ ਜਿਵੇਂ ਤਸੰਤੀਆ, ਜਨਨਾ ਨੇ ਗੁਰ ਪੂਰਾ ਪਾਇਆ, ਸਗਲੀ ਤਿਹਾ ਬਜੰਤੀਆ, ਯਾਰ ਵੇ ਪ੍ਰੇ ਹੱਬੇ ਸਖੀਆਂ, ਮੂੰਹ ਕੇਹੀ ਨਾ ਜੇਹੀਆ, ਯਾਰ ਵੇ ਹਿਕ ਡੂੰ ਹਿਕ ਚਾੜੇ, ਹਉ ਕਿਸ ਚੇਤੇ ਹੀ ਆ, ਹਿਕ ਦੂੰ ਹਿਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਤਿੰਨਾਂ ਦੇਖ ਮਨ ਚਾਓ ਠੰਡਾ, ਹੋ ਕਦ ਪਾਈ ਗੁਣ ਤਾਸਾ, ਜਿੰਨੀ ਮੈਂਡਾ ਲਾ ਰਜਾਇਆ, ਤਿਸ ਅੱਗੇ ਮਨ ਡੇਹੀਆ, ਨਾਨਕ ਹੈ ਸੁਣ ਬਨੋ ਸੁਹਾਗਣ, ਮੂੰਹ ਦਸ ਡਿਖਾ ਪਿਰ ਕੇਹੀਆ, ਯਾਰ ਵੇ ਪਿਰ ਆਪਣ ਪਾਣਾ ਕਿ ਨਿਸ਼ੀ ਛੰਦਾ, ਯਾਰ ਵੇ ਤਾਰਾ ਵਿਆ ਲਾਲਣ, ਮੂੰਹ ਦਸ ਦਸੰਦਾ,

0: ਜੀ ਗੁਣ ਅਵਗੁਣਾ ਪਛਾਣੇ, ਗੁਣਹਾਰ ਤਾਂ ਪਾਇਆ ਰੰਗ ਲਾਲ ਬਣਾਇਆ, ਤਿਸ ਅੱਬੋ ਕੇਸ਼ ਸਾਂਦਾ, ਜਾਂ ਨਾਨਕ ਤਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ, ਯਾਰ ਵੇ ਨਿਤ ਸੁਖ ਸੁਖੇਂਦੀ ਸਭ ਮੈਂ ਪਾਈ, ਵਾ ਲੋੜੀਂਦਾ ਆਇਆ ਵੱਜੀ ਵਾਦਾਈ, ਮਹਾਂਮੰਗਲ ਰੈਸਤੀਆ ਫਿਰ ਦਿਆ ਸਦ ਨਵਰੰਗੀਆ, ਵਡਭਾਗ ਪਾਇਆ ਗੁਰਮਲਾਇਆ ਸਾਧਕੈ ਸਤ ਸੰਗੀਆ, ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਗ ਮਲਾਈ, ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ, ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀਓ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ ਸਦਕਾ ਸਚ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਅਲਾਹੀ ਬਾਣੀ ਦੇ ਪਾਠ ਉਪਰੰਤ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਏ ਪਰਮਗਤ ਮੇਰੀ, ਆਸਕੀ ਵਾਰ ਦੇ ਕੀਰਤਨ ਸਰਵ ਕੀਤੇ ਰਾਸ ਪ੍ਰਾਪਤ ਕੀਤਾ ਸਰਬੱਤ ਦੇ ਭਲੇ ਲਈ, ਅਤੇ ਕਾਕਾ ਭਰਪੂਰ ਸਿੰਘ ਦੀ ਚੜ੍ਹਦੀ ਕਲਾ ਗ੍ਰੈਜੂਏਸ਼ਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ। ਸੋ ਬਣੇ ਪ੍ਰੋਗਰਾਮ ਸਾਰੇ ਇਸ ਭਾਵ ਨੂੰ ਮੁਖਵਾਕ ਦੀ ਕਥਾ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਸਰਵਣ ਕਰਾਉਣਗੇ, ਸੁਭਾਅ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਸਾਰਾ ਦਿਨ ਦੀਵਾਨ ਸਾਜਦੇ ਨੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਔਰ ਸ਼ੁੱਕਰਵਾਰ ਨੂੰ 6 ਵਜੇ ਸ਼ਾਮ ਨੂੰ ਦਸਤਾਰ ਸਜਾਉਣ ਦੀ ਟ੍ਰੇਨਿੰਗ ਜਿਹੜੀ ਹੈ ਦਿੱਤੀ ਜਾਂਦੀ ਹੈ। ਸੋ ਆਪ ਜੀ ਨੂੰ ਬੇਨਤੀ ਹੈ ਉਹਦੀ ਸਿਖਲਾਈ ਵਾਸਤੇ, ਆਪ ਵੀ ਇਸ ਵਿੱਚ ਜਿਨ੍ਹਾਂ ਨੇ ਸਜਾਉਣੀ ਆ ਉਹ ਆ ਸਕਦੇ ਨੇ, ਪੱਗ ਲੈ ਕੇ ਆਪਣੀ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸਰਵਣ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ ਭਾਈ ਸਾਹਿਬ ਜੀ ਨੂੰ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ।

ਜੁਗੋ ਜੁਗ ਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ। ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜਿਹੜਾ ਪਾਵਨ ਮੁਖਵਾਕ ਉਪਦੇਸ਼ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਆਓ ਸਾਧ ਸੰਗਤ ਪਾਵਨ ਮੁਖਵਾਕ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਬਾਰਕ ਬਚਨ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 703 ਅਤੇ 4 ਦੇ ਉੱਤੇ ਸੁਭਾਇਮਾਨ ਹੈ। ਇਸ ਬਚਨ ਦਾ ਸਿਰਲੇਖ ਹੈ ਜੈਤ ਸ੍ਰੀ ਮਹੱਲਾ ਪੰਜਵਾਂ। ਜੈਤ ਸ੍ਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਚਨ ਉਚਾਰਨ ਕੀਤਾ ਹੈ ਜੋ ਕਿ ਸ਼ੰਤ ਹੈ, ਘਰ ਪਹਿਲੇ ਵਿੱਚ ਇਹਨੂੰ ਗਾਉਣ ਦੀ ਤਾਕੀਦ ਹੈ। ਪਹਿਲਾਂ ਸਲੋਕ ਉਚਾਰਨ ਕੀਤਾ ਹੈ। ਗੁਰਦੇਵ ਮਹਾਰਾਜ ਕਹਿੰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜਿਹਦੀ ਹਸਤੀ ਹੋਂਦ ਸਦੀਵੀ ਹੈ, ਇੱਕ ਰਸ ਆਪਣੀ ਕੁਦਰਤ ਦੇ ਵਿੱਚ ਵਿਆਪ ਰਿਹਾ ਹੈ। ਗੁਰੂ ਦੀ ਕਿਰਪਾ ਦੁਆਰਾ ਇਸ ਅਕਾਲ ਪੁਰਖ ਵਾਹਿਗੁਰੂ ਦੀ ਸੋਝੀ ਸਮਝ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੁੰਦੀ ਹੈ। ਤੇ ਸਲੋਕ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਤੇਰੇ ਦਰਸ਼ਨਾਂ ਦੀ ਧਿਆ ਲੱਗੀ ਹੈ, ਮੈਂ ਚਾਹਵਾਨ ਹਾਂ ਤੇਰੇ ਦਰਸ਼ਨਾਂ ਦਾ। ਦਰਸ਼ਨ ਪਿਆਸੀ ਦਿਨ ਸਰਾਤ, ਪਿਆਸ ਦਾ ਅਰਥ ਕੀ ਹੁੰਦਾ ਹੈ? ਇੱਕ ਚਾਹ ਅੰਦਰ ਹੋਣੀ, ਇੱਕ ਇੱਛਾ ਹੋਣੀ। ਮਹਾਰਾਜ ਨੇ ਬਾਣੀ ਵਿੱਚ ਇਹ ਵੀ ਵਾਕ ਰੱਖਿਆ, ਮੇਰਾ ਮਨ ਲੋਚੈ, ਲੋਚੈ ਦਾ ਅਰਥ ਵੀ ਇੱਛਾ ਹੁੰਦੀ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਆਖਿਆ ਗੁਰੂ ਦੇ ਦਰਸ਼ਨਾਂ ਤਾਈ ਮੇਰਾ ਮਨ ਲੋਚਦਾ ਹੈ, ਇੱਛਾ ਰੱਖਦਾ ਹੈ। ਤੇ ਇਹ ਇੱਛਾ ਇੰਨੀ ਡੂੰਘੀ ਹੈ, ਬਿਲਪ ਕਰੇ ਚਾਤਰ ਕੀ ਨਿਆਈ। ਬਿਲਪ ਦਾ ਅਰਥ ਹੈ ਬਿਲਕਦਾ ਹੈ, ਜਿਵੇਂ ਇੱਕ ਚਾਤਰਕ ਸਵੰਤੀ ਬੂੰਦ ਦੇ ਲਈ ਵਿਲਕਦਾ ਹੈ। ਇੱਕ ਬਬੀਆ, ਦੋ ਤਿੰਨ ਸ਼ਬਦ ਇਹਦੇ ਲਈ ਵਰਤੇ ਨੇ, ਇੱਕ ਚਾਤਰਿਕ ਹੈ, ਬਬੀਆ ਹੈ, ਪਪੀਆ ਹੈ। ਮਹਾਰਾਜ ਬਾਣੀ ਵਿੱਚ ਇਸ ਬਬੀਏ ਦੀ ਪਿਆਸ ਦਾ ਜਦੋਂ ਜ਼ਿਕਰ ਕਰਦੇ ਨੇ ਤੇ ਇੱਕ ਸ਼ਬਦ ਆਪਾਂ ਆਮ ਸੁਣਦੇ ਹਾਂ ਵੀ ਬਬੀਹਾ ਅੰਮ੍ਰਿਤ ਵੇੜੇ ਬੋਲਿਆ ਤਾਂ ਦਰ ਸੁਣੀ ਪੁਕਾਰ। ਇੱਕ ਸਿੱਖ ਬਬੀਆ ਅੰਮ੍ਰਿਤ ਵੇਲੇ ਉਹ ਵੀ ਬੋਲਿਆ, ਉਹਦੀ ਪੁਕਾਰ ਦਰ ਉੱਤੇ ਸੁਣੀ ਗਈ। ਪੁਕਾਰ ਉਹਦੀ ਇਹ ਸੀ ਵੀ ਮੇਘੈ ਨੋ ਫਰਮਾਨ ਹੋਆ ਵਰਸੋ ਕਿਰਪਾ ਧਾਰ। ਮੇਘ ਦਾ ਅਰਥ ਹੁੰਦਾ ਬੱਦਲ, ਬੱਦਲ ਨੂੰ ਫਰਮਾਨ ਹੋਇਆ ਵੀ ਤੁਸੀਂ ਕਿਰਪਾ ਧਾਰ ਕੇ ਵਸੋ, ਉਹਦੇ ਵਿੱਚੋਂ ਮੀਂਹ ਪਵੇ ਤਾਂ ਕਿ ਜਿਹੜਾ ਬਬੀਆ ਚਾਤਰਿਕ ਹੈ, ਜਿਹੜਾ ਵਿਲਕ ਰਿਹਾ ਹੈ, ਉਹਦੀ ਪਿਆਸ ਬੁੱਝ ਜਾਵੇ। ਜਦੋਂ ਬੱਦਲ ਦੀ ਇੱਕ ਵਿੱਚੋਂ ਡਿੱਗੀ ਹੋਈ ਬੂੰਦ ਬਬੀਏ ਦੇ ਮੂੰਹ ਵਿੱਚ ਆਣ ਕੇ ਪੈਂਦੀ ਹੈ, ਉਦੋਂ ਨੂੰ ਤ੍ਰਿਪਤੀ ਮਿਲਦੀ ਹੈ, ਉਦੋਂ ਸਹੀ ਮਾਨਿਆਂ ਚ ਉਹਦਾ ਜਲ ਪੀਤਾ ਪ੍ਰਵਾਨ ਹੁੰਦਾ ਹੈ।
ਹਾਲਾਂਕਿ ਉਹਦੇ ਬਾਰੇ ਇਹ ਗੱਲ ਆਮ ਹੈ ਬਬੀਏ ਦੇ ਬਾਰੇ ਵੀ ਉਹਦੇ ਗਲ ਦੇ ਵਿੱਚ ਇੱਕ ਛੇਕ ਹੁੰਦਾ ਹੈ ਜਿਸ ਕਰਕੇ ਉਹ ਹੋਰ ਕੋਈ ਵੀ ਪਾਣੀ ਨਹੀਂ ਪੀ ਸਕਦਾ। ਉਹਦਾ ਰੀਜ਼ਨ ਕੀ ਹੈ ਵੀ ਜੇ ਉਹ ਖੂਹ ਤੋਂ ਪਾਣੀ ਪੀਵੇਗਾ ਪੋਸੀਬਲ ਨਹੀਂ ਹੈ, ਦਰਿਆ ਤੋਂ ਪੀਵੇਗਾ ਤੇ ਉਹਨੂੰ ਸਿਰ ਝੁਕਾ ਕੇ ਪਾਣੀ ਪੀਣਾ ਪਵੇਗਾ, ਇਸ ਕਰਕੇ ਉਹਨੂੰ ਉਹ ਪਾਣੀ ਮਿਲੇਗਾ ਤੇ ਜ਼ਰੂਰ ਪਰ ਤ੍ਰਿਪਤੀ ਨਹੀਂ ਹੋ ਸਕਦੀ ਉਹਨੂੰ, ਕਿਉਂਕਿ ਜਦੋਂ ਉਹਨੇ ਕਿਸੇ ਦਰਿਆ ਦੇ ਵਿੱਚ ਮੂੰਹ ਮਾਰਿਆ ਤੇ ਉਹਦੀ ਧੌਣ ਦੇ ਵਿੱਚ ਛੇਕ ਹੋਣ ਕਰਕੇ ਉਹ ਪਾਣੀ ਉਹਦੇ ਅੰਦਰ ਜਾ ਨਹੀਂ ਸਕਦਾ, ਫਿਰ ਤ੍ਰਿਪਤੀ ਕਿਵੇਂ ਮਿਲੇਗੀ? ਭਾਵੇਂ ਆਲੇ ਦੁਆਲੇ ਛੱਪੜਾਂ ਟੋਬਿਆਂ ਦੇ ਵਿੱਚ ਪਾਣੀ ਭਰਿਆ ਹੀ ਹੋਵੇ, ਉਹ ਪਿਆਸਾ ਵਿਲਕ ਕੇ ਮਰ ਜਾਵੇਗਾ, ਖਤਮ ਹੋ ਜਾਵੇਗਾ। ਫਿਰ ਕੁਦਰਤ ਨੇ, ਨੇਚਰ ਨੇ ਇੱਕ ਐਸੀ ਚੀਜ਼ ਬਣਾਈ ਹੈ ਵੀ ਉਹ ਮੂੰਹ ਉੱਪਰ ਨੂੰ ਕਰਦਾ ਹੈ ਤੇ ਅਸਮਾਨ ਦੇ ਵਿੱਚੋਂ ਡਿੱਗੀ ਹੋਈ ਬੂੰਦ ਜਦੋਂ ਉਹਦੇ ਮੂੰਹ ਵਿੱਚ ਆਣ ਕੇ ਪੈਂਦੀ ਹੈ ਫਿਰ ਉਹ ਸਿੱਧੀ ਉਹਦੇ ਪੇਟ ਵਿੱਚ ਜਾਂਦੀ ਹੈ ਤੇ ਫਿਰ ਉਹਨੂੰ ਤ੍ਰਿਪਤੀ ਮਿਲਦੀ ਹੈ, ਫਿਰ ਸ਼ਾਂਤੀ ਮਿਲਦੀ ਹੈ। ਜਦੋਂ ਮੂੰਹ ਉੱਪਰ ਨੂੰ ਕੀਤਾ ਫਿਰ ਉਹ ਛੇਕ ਜਿਹੜਾ ਹੁੰਦਾ ਉਹਦੇ ਵਿੱਚੋਂ ਦੀ ਪਾਣੀ ਬਾਹਰ ਨਹੀਂ ਆਉਂਦਾ। ਇਸ ਕਰਕੇ ਬਬੀਏ ਨੂੰ ਕੋਈ ਇਹ ਸਮਝਾਉਣ ਲੱਗ ਪਵੇ ਵੀ ਆਲੇ ਦੁਆਲੇ ਉਹ ਪਾਣੀ ਪੀ ਲਾ, ਉਹ ਆਖੇਗਾ ਨਹੀਂ ਮੇਰੇ ਤੋਂ ਪੀਤਾ ਨਹੀਂ ਜਾਣਾ, ਕਿਉਂਕਿ ਜਿੰਨਾ ਮਰਜ਼ੀ ਪਾਣੀ ਹੋਵੇ ਉਹ ਮੈਨੂੰ ਤ੍ਰਿਪਤੀ ਨਹੀਂ ਦੇ ਸਕਦਾ। ਤ੍ਰਿਪਤੀ ਤਸੱਲੀ ਸਿਰਫ ਉਦੋਂ ਮਿਲੇਗੀ ਜਦੋਂ ਅਸਮਾਨ ਦੀ ਇੱਕ ਵਿੱਚੋਂ ਡਿੱਗੀ ਹੋਈ ਜਿਹੜੀ ਬੂੰਦ ਹੈ ਜਿਹਨੂੰ ਸਵਾਂਤੀ ਬੂੰਦ ਕਹਿੰਦੇ ਨੇ ਉਹ ਮੇਰੇ ਮੂੰਹ ਵਿੱਚ ਆ ਕੇ ਪਵੇਗੀ। ਇਸ ਕਰਕੇ ਮਹਾਰਾਜ ਕਿੰਨੀਆਂ ਉਦਾਹਰਨਾਂ ਵਿੱਚ ਬਬੀਏ ਦੀ ਵਰਤੋਂ ਕਰਦੇ ਨੇ। ਇੱਥੇ ਕੌਣ ਬਬੀਆ ਹੈ? ਇੱਥੇ ਹੈ ਸਿੱਖ ਬਬੀਆ। ਭਾਈ ਗੁਰਦਾਸ ਸਾਹਿਬ ਨੇ ਨਾ ਇੱਕ ਗੱਲ ਲਿਖੀ, ਉਹਨਾਂ ਨੇ ਆਖਿਆ ਜਦੋਂ ਬੱਦਲ ਆ ਜਾਂਦੇ ਨੇ ਨਾ, ਕਾਲੀਆਂ ਘਟਾਵਾਂ ਛਾ ਜਾਂਦੀਆਂ ਨੇ ਤੇ ਬੰਬੀਏ ਮੋਰ ਜਿਹੜੇ ਨੇ ਬੜੇ ਖੁਸ਼ ਹੁੰਦੇ ਨੇ। ਉਹਨਾਂ ਦਾ ਇੱਕ ਬਚਨ ਹੈ, ਉਹ ਕਹਿੰਦੇ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਜਦੋਂ ਕਾਲੇ ਕਾਲੇ ਬੱਦਲ ਕਾਲੀਆਂ ਘਟਾਵਾਂ ਅਸਮਾਨ ਵਿੱਚ ਚੜ੍ਹ ਜਾਂਦੀਆਂ ਨੇ ਤੇ ਮੋਰਾਂ ਨੂੰ ਚਾਅ ਚੜ੍ਹ ਜਾਂਦਾ, ਬੰਬੀਆਂ ਨੂੰ ਚਾਅ ਚੜ੍ਹ ਜਾਂਦਾ, ਕਿਉਂ ਭਲਾ? ਆਖਿਆ ਹੁਣ ਇਹ ਬੱਦਲ ਜਿਹੜਾ ਹੈ ਉਹ ਵਰਸੇਗਾ। ਜਦੋਂ ਬੱਦਲ ਵਰਸੇਗਾ ਤੇ ਸਾਡੇ ਜੀਵਨ ਨੂੰ ਵੀ ਕੋਈ ਤਸੱਲੀ ਮਿਲੇਗੀ। ਇਸੇ ਤਰ੍ਹਾਂ ਗੁਰੂ ਵੀ ਆਪਣੀ ਮਿਹਰ ਦਾ ਬੱਦਲ ਵਰਸਾਉਂਦਾ ਹੈ, ਸਿੱਖ ਬਬੀਆ ਉਹਨੂੰ ਵਿਲਕਦਾ ਹੈ, ਉਹਨੂੰ ਤਰਸਦਾ ਹੈ। ਬੰਬੀਆ ਵੈਸੇ ਤੇ ਜਾਨਵਰ ਹੈ ਪਰ ਸਿੱਖ ਜਿਹੜਾ ਹੈ ਇਹ ਵੀ ਬਬੀਆ ਹੈ, ਇਹਦੇ ਵਿੱਚ ਅੰਤਰ ਹੈ, ਫਰਕ ਹੈ। ਇਗਜ਼ਾਮਪਲ ਮਹਾਰਾਜ ਨੇ ਵਰਤੀ ਹੈ ਤਾਂ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਬਖਸ਼ਿਸ਼ ਕੀਤੀ। ਆਖਿਆ ਦਰਸ਼ਨ ਪਿਆਸੀ, ਮੈਨੂੰ ਤੇਰੇ ਦਰਸ਼ਨਾਂ ਦੀ ਤਲਬ ਹੈ, ਪਿਆਸ ਹੈ ਤੇ ਇਹ ਮੁੱਕਦੀ ਨਹੀਂ, ਦਿਨ ਤੇ ਰਾਤ ਹੀ ਇਹ ਤਲਬ ਲੱਗੀ ਰਹਿੰਦੀ ਹੈ। ਮਹਾਰਾਜ ਦੀ ਬਾਣੀ ਦਾ ਮੈਂ ਵਚਨ ਸਾਂਝਾ ਕਰ ਰਿਹਾ ਸੀ ਵੀ ਮੇਰਾ ਮਨ ਲੋਚੈ, ਲੋਚੇ ਦਾ ਅਰਥ ਇੱਛਾ ਰੱਖਦਾ ਹੈ, ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰਕ ਕੀ ਨਿਆਈ, ਚਾਤਰਿਕ ਬਬੀਏ ਦੀ ਨਿਆਈ, ਏਦਾਂ ਬਿਲਕਦਾ ਹੈ। ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਹੋਵੇ। ਉਹ ਤਰੇ ਉੱਤਰ ਨਹੀਂ ਰਹੀ, ਸ਼ਾਂਤੀ ਨਹੀਂ ਆ ਰਹੀ, ਟਿਕਾ ਨਹੀਂ ਆ ਰਿਹਾ। ਟਿਕਾ ਆਵੇਗਾ ਜਦੋਂ ਤੱਤ ਬੂੰਦ ਮੂੰਹ ਪਾਏ, ਜਦੋਂ ਉਹ ਤੱਤ ਬੂੰਦ ਮੂੰਹ ਵਿੱਚ ਪਵੇਗੀ ਉਦੋਂ ਟਿਕਾ ਆਵੇਗਾ। ਦਰਸ਼ਨ ਪਿਆਸੀ ਦਿਨ ਦਰਸ਼ਨ ਮੰਗੂ ਦੇ ਪਿਆਰੇ। ਮਹਾਰਾਜ ਨੇ ਆਖਿਆ ਮੈਂ ਤੇਰੇ ਦਰਸ਼ਨਾਂ ਨੂੰ ਮੰਗਦਾ ਹਾਂ, ਮੈਨੂੰ ਆਪਣੇ ਦਰਸ਼ਨ ਦੇ। ਸਾਧ ਸੰਗਤ ਖਿਆਲ ਕਰਿਓ, ਇੱਕ ਦਰਸ਼ਨ ਨੇ ਜਿਹੜੇ ਇਹਨਾਂ ਅੱਖਾਂ ਦੇ ਨਾਲ ਹੁੰਦੇ ਨੇ ਜਿਹੜੇ ਆਪਾਂ ਹਰ ਰੋਜ਼ ਕਰਦੇ ਹਾਂ, ਇੱਕ ਦਰਸ਼ਨ ਨੇ ਜਿਹੜੇ ਸਿਰਫ ਅੱਖਾਂ ਤੱਕ ਨਹੀਂ ਰਹਿੰਦੇ। ਉੱਥੇ ਦਰਸ਼ਨ ਦਾ ਅਰਥ ਹੁੰਦਾ ਹੈ ਜਾਣ ਲੈਣਾ, ਸਮਝ ਲੈਣਾ, ਕਮਾ ਲੈਣਾ, ਇਹ ਵੀ ਦਰਸ਼ਨ ਹੁੰਦੇ ਨੇ। ਕਿਸੇ ਨੂੰ ਵੇਖ ਕੇ ਨਿਹਾਲ ਹੋ ਜਾਣਾ। ਹੁਣ ਜਨਰਲੀ ਤੁਸੀਂ ਵੇਖੋ ਆਪਾਂ ਨੂੰ ਕਿੰਨੇ ਬੰਦੇ ਦਿਹਾੜੀ ਦੇ ਵਿੱਚ ਮਿਲਦੇ ਨੇ, ਇਹਨਾਂ ਅੱਖਾਂ ਨਾਲ ਆਪਾਂ ਕਿੰਨਿਆਂ ਨੂੰ ਤੱਕਦੇ ਹਾਂ ਹਰ ਰੋਜ਼ ਬੱਸਾਂ ਵਿੱਚ, ਇੱਧਰ ਆਉਂਦੇ ਜਾਂਦੇ ਹਾਂ ਕਾਰੋਬਾਰਾਂ ਤੇ, ਕਿੰਨਿਆਂ ਲੋਕਾਂ ਨੂੰ ਅੱਖਾਂ ਨਾਲ ਤੱਕਦੇ ਹਾਂ। ਪਰ ਕਿਸੇ ਦੀ ਕੋਈ ਐਸੀ ਵਿਚਾਰ ਤੁਹਾਨੂੰ ਚੰਗੀ ਲੱਗੀ ਤੇ ਤੁਸੀਂ ਆਖਿਆ ਤੇਰੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ। ਹੁਣ ਅੱਖਾਂ ਨਾਲ ਤੇ ਦਰਸ਼ਨ ਤੁਸੀਂ ਹਜ਼ਾਰਾਂ ਲੋਕਾਂ ਦੇ ਕਰ ਲਏ, ਪਰ ਜਦੋਂ ਤੁਹਾਡੀ ਵਿਚਾਰਾਂ ਦੀ ਸਾਂਝ ਹੋਈ ਤੇ ਜਿਹੜੀ ਉਹ ਵਿਚਾਰ ਮਿਲੀ ਨਾ, ਅਸਲ ਵਿੱਚ ਦਰਸ਼ਨ ਉਹ ਸਨ। ਸੋ ਪਹਿਲਾ ਸਟੈਪ ਸਾਡਾ ਇਹ ਹੈ ਵੀ ਅਸੀਂ ਗੁਰਦੁਆਰੇ ਆਉਂਦੇ ਹਾਂ, ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਹਾਂ, ਦਰਸ਼ਨ ਕਰਦੇ ਹਾਂ ਇਹਨਾਂ ਅੱਖਾਂ ਦੇ ਨਾਲ। ਤੇ ਦੂਜਾ ਸਟੈਪ ਇਹ ਹੈ ਵੀ ਜਦੋਂ ਮੈਂ ਗੁਰੂ ਦੀ ਵਿਚਾਰ ਨੂੰ ਜਾਣਿਆ ਤੇ ਸਹੀ ਮਾਨਿਆਂ ਦੇ ਵਿੱਚ ਉਹਦੇ ਦਰਸ਼ਨ ਮੈਨੂੰ ਉਦੋਂ ਹੋਏ, ਉਦੋਂ ਦਰਸ਼ਨ ਹੋ ਗਏ। ਤੇ ਮਹਾਰਾਜ ਨੇ ਆਖਿਆ ਦਰਸ਼ਨ ਮੰਗੋ ਦੇ ਪਿਆਰੇ, ਮੈਂ ਤੇਰੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਤੇਰੇ ਦਰਸ਼ਨਾਂ ਨੂੰ ਵੇਖ ਕੇ ਮੈਨੂੰ ਜੀਵਨ ਮਿਲਦਾ ਹੈ, ਜ਼ਿੰਦਗੀ ਮਿਲਦੀ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ,
पूर्ण कर्म होए प्रभ मेरा। ए बेनंती सुन प्रभ मेरे, दे नाम कर अपने चेरे। मैं तेरे दर्शन करके बेनती करदा भी मैनू अपना नाम दे ते अपना चेला बना, दे नाम कर अपने चेरे। दर्शन प्यासी दिन सरात, चितवों अन दिन नीत। महाराज की बाणी ने आख्या भी मैं बड़े चिर तो भटक रही सी, अज तेरे दर्शना तेरे ददारियां लई आई हाँ। बहुत जन्म विछड़े थे माधु, बाबे ने आख्या ये माधु बड़े जन्मां तो विछड़िया होया सी, पर हुण ये विछोड़े की मार झली नहीं जाती, हुण अपने जीवन नूं तेरे लेखे विच ला दिता। बहुत जन्म विछड़े थे माधु, ये जन्म तुम्हारे लेखे, कितने मेरा यह जन्म तेरे लेखे विच आ जावे, तेरे खाते विच पै जावे, तेरे अकाउंट विच पै जावे। इदां ही हुंदा है, ये खेड ऐसी है कि जिहड़ी चीज किसी खाते तुसी काम करदे हो जिहड़ा खाते विच पै गया उहदा तुहानूं कोई चार छिलण मिल गए, जिहड़ा खाते च नहीं पिया उहदा कख वी नहीं मिलिया। तुहाडे खाते विच चार पैसे होण ते तुसी वरत लैंदे हो, जे खाते विच होवे ही कुछ ना ते वरतोगे की? जिहड़ी चीज जिहड़ी घालणा तुहाडी थाएं पै जावे ना उहदा लाभ हो गया, जिहड़ी थाएं नहीं पई उहदा लाभ कोई नहीं। ते महाराज ने आख्या मैं विछड़िया होया सी, भगत रविदास साहब का बोल है, वह कहिंदे बहुत जन्म विछड़े थे माधो, मैनूं तां इदां लगदा सी भी विछड़िया हाँ तेरे नालों, ते बड़े जन्मां दा विछड़िया। अच्छा ये ना एक कावक रूप है, इहनूं समझो इदां साध संगत, वैसे तो विछड़े होए असीं कोई शक नहीं, जे इहनूं इदां भी वेखीए भी मेरे मालक आ, मेरा दादा भी तेरे नालों विछड़िया सी, परदादा भी विछड़िया सी, कदी किसी के अंदर तलब नहीं उठी तेरे मिलाप की। तो दूजी गल इहनूं इदां समझ के पोएट्री के तौर उत्ते भी मैं तेनू नहीं ना मिलता जदों, तो बाबे ने इथों तक आख्या एक घड़ी ना मिलते तो कलयुग होता, आख्या युगां दीआं खेडां बन जांदीआं ने, एक घड़ी नहीं मिलिया तो जीवन इदां हो गया जिवें कलयुग विच होवे। एक घड़ी ना मिलते तो कलयुग होता, हुण कद मिले प्रिय तुद भगवंता। जिहड़ा तुहाडा अपना होवे जदों तुसीं उहदे नालों विछड़े हो तो तुसीं वेखो एक एक मिनट एक एक पल भी जिहड़ा है जानो बरख पचासा, इदां लगदा जिवें 50 साल हो गए हुण। कहिंदे ते किन्ने लोग तुहानूं मिलदे ने विछड़दे ने, तुहानूं की फर्क पैंदा है, आपां नूं की फर्क पैंदा है? असीं हर रोज़ पेपर पढ़ते हाँ, खबरां पढ़ते हाँ, किन्नियां क खबरां साढ़े उत्ते असर करदियां ने, क्योंकि तुहाडा उहनां नाल कोई रिलेशन नहीं है, इस करके एक खबर हुंदी है मैज बंदे ने पढ़ी तो अखबार नूं पेपर नूं पलट दिता, गल इत्थे आण के निबड़ गई। पर जी जदों तुहानूं इह पता लगे भी इह छपी हुई खबर मेरे अपने करीबी दी है, वो साढ़े

0: ਨਾਨਕ ਸੇਵਕ ਨੇ ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਕੀਤੀ, ਮਹਾਰਾਜ ਨੇ ਕਿਹਾ ਸਗਲੀ ਤਿੱਖਾ ਬੁਝੰਤੀ ਆ, ਫਿਰ ਉਹ ਪਿਆਸ ਖਤਮ ਹੋਈ, ਕਿਉਂਕਿ ਗੁਰੂ ਹੀ ਹੈ ਜਿਹੜਾ ਮੇਰਾ ਮਿਲਾਪ ਕਰਾ ਸਕਦਾ, ਜਿਹੜਾ ਮੈਨੂੰ ਰੱਬ ਦਾ ਰਾਹ ਦੱਸ ਸਕਦਾ, ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ। ਤਾਂ ਹੀ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਗੁਰੂ ਕੌਣ ਹੈ, ਆਖਿਆ ਗੁਰੂ ਉਹ ਵਿਚੋਲਾ ਹੈ ਰੱਬ ਦੇ ਦਰ ਦਾ, ਜਿਵੇਂ ਦੁਨੀਆਂ ਦੇ ਵਿਚੋਲੇ ਮਿਲਾਪ ਕਰਾਉਂਦੇ ਨੇ ਦੋ ਜੀਵਾਂ ਦਾ, ਇਸੇ ਤਰੀਕੇ ਨਾਲ ਇਹ ਗੁਰੂ ਵਿਚੋਲਾ ਉਹ ਹੈ ਜਿਹੜਾ ਮੇਰਾ ਤੇ ਰੱਬ ਦਾ ਰਾਹ ਦੱਸ ਕੇ ਮੇਰਾ ਮਿਲਾਪ ਉਹਦੇ ਨਾਲ ਕਰਾਉਂਦਾ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਦਰਗਾਹ ਦਾ ਵਿਚੋਲਾ ਇਹ ਸਾਡਾ ਮਿਲਾਪ ਰੱਬ ਨਾਲ ਕਰਾਉਂਦਾ। ਰੱਬ ਬਾਰੇ ਸੋਝ ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ। ਮਹਾਰਾਜ ਨੇ ਆਖਿਆ ਭੁੱਲੇ ਹੋਏ ਨੂੰ ਜਿਹਨੇ ਮੈਨੂੰ ਮਾਰਗ ਦੱਸਿਆ, ਰਸਤਾ ਦੱਸਿਆ, ਮੈਂ ਭਟਕਦਾ ਫਿਰਦਾ ਸੀ ਬਾਹਰ, ਲੱਭਦਾ ਫਿਰਦਾ ਸੀ ਰੱਬ ਨੂੰ ਬਾਹਰ। ਹੁਣ ਅੱਗੇ ਸਤਿਗੁਰੂ ਮਹਾਰਾਜ ਨੇ ਆਖਿਆ ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀ ਆ, ਯਾਰ ਵੇ ਪ੍ਰੇ ਹੱਬੇ ਸਖੀਆਂ, ਮੂੰਹ ਕਹੀ ਨਾ ਜੇਹੀਆ। ਮਹਾਰਾਜ ਨੇ ਆਖਿਆ ਸਾਰੀਆਂ ਰੱਬ ਦੀਆਂ ਪਿਆਰੀਆਂ ਨੇ ਇੱਥੇ, ਸਾਰੀਆਂ ਉਹਨੂੰ ਪ੍ਰਵਾਨ ਚੜੀਆਂ ਨੇ, ਗੁਰਸਿੱਖ ਪ੍ਰਵਾਨ ਚੜ ਗਏ, ਮੇਰੇ ਵਰਗੀ ਤੇ ਕੋਈ ਵੀ ਨਹੀਂ, ਸਾਰੀਆਂ ਹੀ ਇੱਕ ਤੋਂ ਇੱਕ ਚੰਗੀਆਂ। ਜਿਵੇਂ ਬੰਦਾ ਕਿਤੇ ਜੌਬ ਕਰਦਾ ਹੋਵੇ ਤੇ ਸਾਰੀ ਉਹ ਤੋਂ ਬਿਹਤਰ ਹੋਣ, ਹੁਣ ਇਹ ਗੱਲ ਚੰਗੀ ਵੀ ਹੁੰਦੀ ਹੈ, ਆਪਣੇ ਆਪ ਨੂੰ ਬਿਹਤਰ ਸਮਝਣਾ ਨਹੀਂ ਚਾਹੀਦਾ, ਪਰ ਇਹ ਮੰਨਣਾ ਚਾਹੀਦਾ ਹੈ ਵੀ ਹਾਂ ਕੋਈ ਦੂਜਾ ਮੇਰੇ ਨਾਲੋਂ ਬਿਹਤਰ ਕਰ ਰਿਹਾ। ਬਿਹਤਰ ਸਮਝਣਾ ਮਾੜੀ ਗੱਲ ਹੈ, ਉਹ ਵੀ ਬੰਦੇ ਦੇ ਅੰਦਰ ਜਿਹੜਾ ਅਹੰਕਾਰ ਦੀ ਭਾਵਨਾ ਲੈ ਕੇ ਆਉਂਦੀ ਹੈ। ਪਰ ਹਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਫਲਾਨਾ ਬੰਦਾ ਮੇਰੇ ਨਾਲੋਂ ਬਿਹਤਰ ਕਰ ਰਿਹਾ ਤੇ ਮੈਂ ਵੀ ਇਹਦੇ ਵਾਂਗੂ ਕਰਨਾ, ਉਹ ਤੁਹਾਡੇ ਲਈ ਇੱਕ ਮੋਟੀਵੇਸ਼ਨ ਦਾ ਕੰਮ ਕਰ ਸਕਦੀ ਚੀਜ਼। ਹੁਣ ਮਹਾਰਾਜ ਇੱਥੇ ਕਹਿੰਦੇ ਨੇ ਯਾਰ ਵੇ ਪ੍ਰੇ ਹੱਬੇ ਸਖੀਆਂ, ਕਹੀ ਨਾ ਜੇਹੀਆ, ਮੇਰੇ ਵਰਗੀ ਤੇ ਕੋਈ ਵੀ ਨਹੀਂ, ਮੈਂ ਤੇ ਉਗਣਾ ਨਾਲ ਭਰੀ ਹਾਂ, ਪ੍ਰਵਾਨ ਕਿਵੇਂ ਹੋਵਾਂਗੀ। ਯਾਰ ਵੇ ਹਿੱਕ ਡੂ ਹਿੱਕ ਚਾੜੈ, ਹੋ ਕਿਸ ਚਿਤੇਹੀਆਂ, ਇੱਕ ਦੂ ਇੱਕ ਉੱਪਰ, ਇੱਕ ਤੋਂ ਇੱਕ ਉਹ ਰੂਹਾਂ ਜਿਹੜੀਆਂ ਰੱਬ ਦੇ ਨਾਲ ਇੱਕ ਮੇਕ ਹੋਈਆਂ ਫਿਰਦੀਆਂ, ਮੇਰੀ ਮੈਂ ਕਿੱਥੇ ਹਾਂ, ਮੇਰੀ ਤੇ ਇਹਦਾ ਕਹਿ ਲਓ ਵੀ ਲਾਈਨ ਵਿੱਚ ਬੜੀ ਅਖੀਰਲੀ ਵਾਰੀ ਹੈ। ਆਪਣੇ ਆਪ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਨੇ ਉਹ ਇੰਨਾ ਪਿੱਛੇ ਕਤਾਰ ਵਿੱਚ ਖਲੋਤਾ ਹੋਇਆ ਪਾਉਂਦੇ ਨੇ। ਦੇਖੋ ਇਹ ਵੀ ਇੱਕ ਨਿਮਰਤਾ ਦਾ ਭਾਵ ਹੈ, ਮੇਰੇ ਵਰਗੇ ਕੁਝ ਵੀ ਨਹੀਂ ਹੁੰਦੇ ਪਰ ਆਪਣੇ ਆਪ ਨੂੰ ਸਭ ਤੋਂ ਪ੍ਰਮੁੱਖ ਮੰਨ ਕੇ ਚੱਲਦੇ ਨੇ। ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਬਾਰੇ ਭੱਟ ਸਾਹਿਬਾਨ ਨੇ ਇੱਥੋਂ ਤੱਕ ਬੋਲ ਲਿਖੇ ਨੇ ਵੀ ਭੰਨ ਮਥੁਰਾ ਕਛ ਭੇਦ ਨਾ ਗੁਰੇ ਅਰਜਨ ਪ੍ਰਤੱਖ ਹਰ। ਮਥੁਰਾ ਜੀ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜਿਹੜੇ ਨੇ ਉਹ ਪ੍ਰਤੱਖ ਤੌਰ ਤੇ ਹਰੀ ਦਾ ਰੂਪ ਨੇ, ਰੱਬ ਦਾ ਰੂਪ ਨੇ। ਤੇ ਪੜ੍ਹਿਓ ਇੱਕ ਮਨ ਧਰਿਓ ਇੱਕ ਕਰ ਇੱਕ ਵਿਚਾਰਿਓ, ਉਹ ਜਦੋਂ ਤਾਰੀਫ ਕਰਦੇ ਨੇ ਕਹਿੰਦੇ ਨੇ ਤੁਸੀਂ ਇੱਕ ਨੂੰ ਪੜ੍ਹਿਆ, ਇੱਕ ਨੂੰ ਵਿਚਾਰਿਆ, ਇੱਕ ਨੂੰ ਜੀਵਨ ਵਿੱਚ ਆਪਣੇ ਅੰਦਰ ਧਾਰਨ ਕੀਤਾ। ਫਿਰ ਬਾਬੇ ਨੇ ਬਖਸ਼ਿਸ਼ ਕੀਤੀ ਇੱਥੇ, ਆਖਿਆ ਮੇਰੇ ਨਾਲੋਂ ਸਭ ਹੀ ਚੰਗੇ ਨੇ, ਹਿੱਕ ਡੂ ਹਿੱਕ ਚਾੜੇ ਅਨਕ ਪਿਆਰੇ, ਜਿਹੜੇ ਪਿਆਰੇ ਨੇ ਜਿਹੜੇ ਚੰਗੇ ਨੇ, ਨਿਤ ਕਰਦੇ ਭੋਗ ਬਿਲਾਸਾ, ਆਖਿਆ ਜਿਹੜੇ ਰੱਬ ਦੇ ਨਾਲ ਇੱਕਮੇਕ ਹੋਏ ਫਿਰਦੇ ਨੇ, ਰੱਬ ਉਹਨਾਂ ਦੇ ਜੀਵਨ ਵਿੱਚ ਵਰਤ ਰਿਹਾ ਹੈ, ਉਹ ਰੱਬ ਦੇ ਨਾਲ ਇੱਕਮੇਕ ਨੇ। ਭੋਗ ਬਿਲਾਸਾ ਤਿੰਨਾਂ ਦੇਖ ਮਨ ਚਾਉ ਉਠੰਦਾ, ਉਹਨਾਂ ਦਾ ਚੰਗਾ ਜੀਵਨ ਵੇਖ ਕੇ ਮੇਰੇ ਮਨ ਵਿੱਚ ਵੀ ਚਾਉ ਆਉਂਦਾ ਏ, ਉਹਨਾਂ ਦਾ ਖੇੜਾ ਵੇਖ ਕੇ ਮੇਰੇ ਮਨ ਵਿੱਚ ਵੀ ਚਾਉ ਆਉਂਦਾ ਏ, ਹੋਂ ਕਦ ਪਾਈ ਗੁਣ ਤਾਸਾ, ਮੈਂ ਉਸ ਗੁਣਾਂ ਵਾਲੇ ਅਕਾਲ ਪੁਰਖ ਨੂੰ ਕਦੋਂ ਪਾਵਾਂਗੀ। ਜਿਵੇਂ ਕਿਸੇ ਦਾ ਜੀਵਨ ਬੜਾ ਚੰਗਾ ਹੋਵੇ, ਆਪਾਂ ਬਾਹਰੀ ਤੌਰ ਤੇ ਨਾ ਵੇਖੇ ਕਿੰਨੇ ਕਿਸੇ ਤੋਂ ਪ੍ਰਭਾਵਿਤ ਹੁੰਦੇ ਹਾਂ, ਫਲਾਨੇ ਵਰਗੀ ਜੋਬ ਮੇਰੀ ਵੀ ਹੋਵੇ, ਕੋਈ ਬੰਦਾ ਆਪਣੇ ਆਪ ਵਿੱਚ ਤਸੱਲੀ ਵਾਲਾ ਨਹੀਂ ਹੈਗਾ, ਫਲਾਨੇ ਵਰਗਾ ਕੰਮ, ਕਾਸ਼ ਕਿਤੇ ਉਹਦੇ ਵਰਗੇ ਮੈਂ ਵੀ ਹੋਵਾਂ, ਉਹਦੇ ਵਰਗਾ, ਇੱਦਾਂ ਚਾਹ ਹੁੰਦਾ ਹੈ ਨਾ ਜਿਹੜਾ ਤੁਹਾਨੂੰ ਲੱਗਦਾ ਹੈ ਵੀ ਆਪਣੇ ਆਪ ਨਾਲੋਂ ਮੇਰੇ ਨਾਲੋਂ ਬੈਟਰ ਹੈ, ਵਧੀਆ ਹੈ। ਹੁਣ ਇਹ ਚੀਜ਼ ਹੈ ਵੀ ਇੱਕ ਤੇ ਹੁੰਦਾ ਹੈ ਵੀ ਬੰਦਾ ਸਬਰ ਸੰਤੋਖ ਵਾਲਾ ਨਾ ਹੋਵੇ, ਤੇ ਕਈ ਵਾਰ ਇਹਨਾਂ ਚੀਜ਼ਾਂ ਦੇ ਅਸਰ ਉਲਟੇ ਵੀ ਪੈ ਜਾਂਦੇ ਨੇ। ਹਾਂ ਇੱਕ ਹੁੰਦਾ ਵੀ ਚਲੋ ਆਪਣੀ ਲਾਈਫ ਨੂੰ ਆਪਣੀ ਜ਼ਿੰਦਗੀ ਨੂੰ ਸਵਾਰਨ ਦੇ ਲਈ ਬੰਦਾ ਜੇ ਕਿਸੇ ਤੋਂ ਮੋਟੀਵੇਸ਼ਨ ਪ੍ਰਾਪਤ ਕਰਦਾ ਵੀ ਕਿਰਤ ਕਰਨੀ ਹੈ, ਮਿਹਨਤ ਕਰਨੀ ਹੈ, ਉਹ ਕੋਈ ਬੁਰੀ ਗੱਲ ਨਹੀਂ ਹੈ, ਉੱਦਾਂ ਦੀ ਇੱਛਾ ਰੱਖਣੀ ਕੋਈ ਮਾੜੀ ਗੱਲ ਨਹੀਂ। ਪਰ ਗੁਰਮਤ ਨੇ ਇਹਨਾਂ ਸਾਰਿਆਂ ਤੋਂ ਹਟ ਕੇ ਉੱਪਰ ਦੀ ਗੱਲ ਇਹ ਕੀਤੀ ਹੈ, ਬਾਬੇ ਨੇ ਆਖਿਆ ਵੀ ਨਹੀਂ, ਸਭ ਤੋਂ ਵੱਡੀ ਪ੍ਰਾਪਤੀ ਅਕਾਲ ਪੁਰਖ ਦੀ ਹੁੰਦੀ ਹੈ, ਰੱਬ ਦੀ ਹੁੰਦੀ ਹੈ, ਗੁਰੂ ਦੀ ਹੁੰਦੀ ਹੈ। ਇਸ ਕਰਕੇ ਇੱਥੇ ਗੱਲ ਸਤਿਗੁਰ ਨੇ ਉਹ ਕੀਤੀ ਹੈ, ਆਖਿਆ ਹਿੱਕ ਡੂ ਹਿੱਕ ਚਾੜੇ, ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ, ਤਿੰਨਾਂ ਦੇਖ ਮਨ ਚਾਓ ਉਠੰਦਾ। ਉਹਨਾਂ ਨੂੰ ਵੇਖ ਕੇ ਮਨ ਵਿੱਚ ਕੀ ਉੱਠਦਾ ਹੈ? ਚਾਅ ਉੱਠਦਾ ਹੈ, ਇੱਛਾ ਪੈਦਾ ਹੁੰਦੀ ਹੈ ਵੀ ਮੈਂ ਵੀ ਇੱਦਾਂ ਦਾ ਹੋਵਾਂ। ਹੁਣ ਵੈਸੇ ਅਸੀਂ ਕਹਿੰਦੇ ਤਾਂ ਸਾਰੇ ਹਾਂ, ਪਰ ਕਿਉਂਕਿ ਅਜੇ ਅਸੀਂ ਸਵਾਰਥਾਂ ਦੇ ਨਾਲ ਬੱਝੇ ਹੁੰਦੇ ਹਾਂ, ਇਸ ਕਰਕੇ ਫਿਰ ਅਸੀਂ ਪਿੱਛੇ ਪੈਰ ਖਿਚਾ ਲੈਂਦੇ। ਆਪਾਂ ਕਹਿੰਦੇ ਹਾਂ ਜੀ ਫਲਾਨਾ ਜਿਹੜਾ ਹੈ ਉਹ ਬੜਾ ਗੁਰਸਿੱਖ ਬੰਦਾ ਹੈ, ਆਪਾਂ ਕਿਉਂ ਨਹੀਂ ਬਣ ਸਕਦੇ ਭਾਈ? ਆਪਾਂ ਵੀ ਬਣੀਏ। ਆਪਾਂ ਕਿਸੇ ਬਾਰੇ ਕਹਿੰਦੇ ਹਾਂ ਵੀ ਫਲਾਨਾ ਬੰਦਾ ਬੜਾ ਨੇਕ ਹੈ, ਆਪਾਂ ਵੀ ਬਣੀਏ। ਆਪਾਂ ਕਹਿੰਦੇ ਫਲਾਨਾ ਬੰਦਾ ਬੜਾ ਸੁਖੀ ਹੈ, ਬੜਾ ਖੁਸ਼ਹਾਲ ਹੈ, ਭਾਈ ਬੜਾ ਸਬਰ ਸੰਤੋਖ ਵਾਲਾ ਹੈ, ਆਪਾਂ ਵੀ ਬਣੀਏ। ਜਿਹੜਾ ਸੱਚਾ ਚਾਹ ਹੁੰਦਾ ਨਾ, ਸੱਚਾ ਚਾਹ ਫਿਰ ਜਿਹੜਾ ਹੈ ਤੁਹਾਨੂੰ ਉਸ ਰਾਹ ਉੱਤੇ ਤੋਰਦਾ ਹੈ। ਇੱਕ ਤਾਂ ਝੂਠਾ ਜਿਹਾ ਚਾਹ ਹੁੰਦਾ ਜਾਂ ਸਾਡੀਆਂ ਮਜ਼ਬੂਰੀਆਂ ਬਣ ਜਾਂਦੀਆਂ ਨੇ ਕਹਿ ਲਓ। ਹੁਣ ਸਾਡੀ ਬਦਕਿਸਮਤੀ ਇਹ ਹੈ ਵੀ ਅਸੀਂ ਆਪਣੀ ਜ਼ਿੰਦਗੀ ਦੇ ਆਈਡਲ ਉਹਨਾਂ ਲੋਕਾਂ ਨੂੰ ਬਣਾਇਆ ਹੀ ਨਹੀਂ, ਉਹਨਾਂ ਮਹਾਂਪੁਰਖਾਂ ਨੂੰ ਬਣਾਇਆ ਹੀ ਨਹੀਂ। ਹੁਣ ਕਿੰਨਿਆਂ ਨੂੰ ਇਹ ਚਾਹ ਹੋਵੇ ਵੀ ਯਾਰ ਮੈਂ ਵੀ ਕਬੀਰ ਸਾਹਿਬ ਵਰਗਾ ਬਣਨਾ, ਮੈਂ ਵੀ ਬਾਬੇ ਨਾਨਕ ਵਰਗਾ ਬਣਨਾ, ਮੈਂ ਵੀ ਬਾਬਾ ਅਜੀਤ ਸਿੰਘ ਜ਼ੋਰਾਵਰ। ਅਸੀਂ ਉੱਥੇ ਇੱਕ ਗੱਲ ਜ਼ਰੂਰ ਕਹਿੰਦੇ ਹਾਂ ਜੀ, ਨਹੀਂ ਜੀ ਉਹਨਾਂ ਵਰਗਾ ਕਿਤੇ ਬਣਿਆ ਜਾ ਸਕਦਾ, ਉਹਨਾਂ ਵਰਗਾ ਨਹੀਂ ਬਣਿਆ ਜਾ ਸਕਦਾ। ਠੀਕ ਹੈ ਉਹਨਾਂ ਦੀ ਰੀਸ ਕਰਨੀ ਹੋਰ ਗੱਲ ਹੈ, ਵੀ ਜਿਵੇਂ ਕਾਪੀ ਕਰਨੀ ਹੋਰ ਗੱਲ ਹੈ, ਪਰ ਉਹ ਸਾਡੀ ਜ਼ਿੰਦਗੀ ਦੇ ਲਈ ਇੱਕ ਮਾਰਗਦਰਸ਼ਕ ਤੇ ਹੈਗੇ ਹੀ ਨੇ ਨਾ। ਆਪਾਂ ਕਹਿੰਦੇ ਹਾਂ ਵੀ ਗੁਰੂ ਮਹਾਰਾਜ ਨੇ ਸਭ ਕੁਝ ਛੱਡ ਦਿੱਤਾ ਤੇ ਮੇਰੇ ਕੋਲ ਇੱਕ ਨਿੱਕਾ ਜਿਹਾ ਬੇਈਮਾਨੀ ਨਹੀਂ ਛੱਡੀ ਜਾਂਦੀ, ਸਭ ਕੁਝ ਛੱਡਣਾ ਤੇ ਜੇ ਬੜੀ ਦੂਰ ਦੀ ਗੱਲ ਹੈ। ਚਲੋ ਹੁਣ ਇਹ ਹੈ ਵੀ ਗੁਰੂ ਸਾਹਿਬ ਦੇ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਜਾਂ ਇਹਨਾਂ ਗੁਰਸਿੱਖਾਂ ਦੀਆਂ ਕਹਾਣੀਆਂ ਸੁਣਦੇ ਹਾਂ, ਫਿਰ ਮਨ ਵਿੱਚ ਚਾਓ ਪੈਦਾ ਹੋਵੇ ਤੇ ਗੱਲ ਜਿਹੜੀ ਆ ਉਹ ਫਵਮੀ ਹੋ ਜਾਂਦੀ ਹੈ ਵੀ ਮੇਰੇ ਮਨ ਵਿੱਚ ਵੀ ਚਾਹ ਹੈ ਵੀ ਭਾਈ ਮੈਂ ਵੀ ਆਪਣੇ ਬੱਚਿਆਂ ਨੂੰ ਆਪ ਇੱਦਾਂ ਦਾ ਨੇਕ ਜੀਵਨ ਵਾਲਾ ਬਣਾ, ਮੇਰੇ ਜੀਵਨ ਵਿੱਚ ਵੀ ਟਿਕਾ ਆਵੇ, ਮੇਰੇ ਜੀਵਨ ਵਿੱਚ ਵੀ ਸਹਿ ਜਾਵੇ। ਤੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਤਿੰਨਾਂ ਦੇਖ ਮਨ ਚਾਓ ਉਠੰਦਾ, ਹੋਂ ਕਦ ਪਾਈ ਗੁਣ ਤਾਸਾ, ਮੈਂ ਕਦੋਂ ਪ੍ਰਾਪਤੀ ਕਰਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ, ਜਿੰਨੀ ਮੈਂਡਾ ਲਾਲ ਰਜਾਇਆ, ਜਿਨ੍ਹਾਂ ਨੇ ਮੇਰਾ ਅਕਾਲ ਪੁਰਖ ਵਾਹਿਗੁਰੂ ਰਜਾ ਲਿਆ, ਜਿਨ੍ਹਾਂ ਨੇ ਉਹਦੀ ਖੁਸ਼ੀ ਮਾਣ ਲਈ। ਮਹਾਰਾਜ ਕਹਿੰਦੇ ਨੇ ਹੋਂ ਤਿਸ ਅੱਗੇ ਮਨ ਡੇਹੀਆ, ਮੈਂ ਵੀ ਉਹਨਾਂ ਦੇ ਅੱਗੇ ਆਪਣਾ ਮਨ ਡਾਹ ਦੇਵਾਂ, ਉਹਨਾਂ ਦੇ ਅੱਗੇ ਆਪਣਾ ਆਪਾ ਰੱਖ ਦੇਵਾਂ। ਉਹ ਕੌਣ ਹੈ? ਉਹ ਇਹ 35 ਮਹਾਂਪੁਰਖ ਨੇ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ, ਇਹਨਾਂ ਦੇ ਅੱਗੇ ਮਨ ਰੱਖਣ ਦੀ ਲੋੜ ਹੈ। ਹੋਂ ਕੁਰਬਾਨੇ ਜਾਊਂ ਮਿਹਰਬਾਨਾ, ਹੋਂ ਕੁਰਬਾਨੇ ਜਾਊਂ, ਹੋਂ ਕੁਰਬਾਨੇ ਜਾਊਂ ਤਿੰਨਾਂ ਕੇ ਲੈਣ ਜੋ ਤੇਰਾ ਨਾਉਂ। ਸਤਿਗੁਰ ਨੇ ਆਖਿਆ ਜਿੰਨੀ ਮੈਂਡਾ ਲਾਲ ਰਜਾਇਆ, ਹੋਂ ਤਿਸ ਅੱਗੇ ਮਨ ਡੇਹੀਆ, ਨਾਨਕ ਕਹੇ ਸੁਣ ਬਿਨੋ ਸੁਹਾਗਣ। ਮਹਾਰਾਜ ਕਹਿੰਦੇ ਨੇ ਇਹ ਸੁਹਾਗ ਵਾਲੀਏ ਮੇਰੀ ਬੇਨਤੀ ਸੁਣ, ਨਾਨਕ ਕਹੇ ਸੁਣ ਬਿਨੋ ਸੁਹਾਗਣ, ਮੂੰਹ ਦੱਸ ਮੈਨੂੰ ਦੱਸ, ਦਿਖਾ, ਦਿਖਾ ਦਾ ਮਤਲਬ ਹੈ ਮੈਨੂੰ ਵਿਖਾ, ਪਿਰ ਕਹੀਆ, ਉਹ ਅਕਾਲ ਪੁਰਖ ਵਾਹਿਗੁਰੂ ਹੈ ਕਿੱਦਾਂ ਦਾ, ਮੈਨੂੰ ਉਹਦੇ ਬਾਰੇ ਕੋਈ ਦੱਸ, ਉਹਦੇ ਬਾਰੇ ਕੋਈ ਬਾਤ ਦੱਸ, ਉਹ ਕਿੱਦਾਂ ਦਾ। ਅਗਲਾ ਬਚਨ ਹੈ ਜੀ, ਮਹਾਰਾਜ ਨੇ ਬਚਨ ਰੱਖਿਆ, ਯਾਰ ਵੇ ਪਿਰ ਆਪਣ ਭਾਣਾ, ਕਿਛ ਨੀਸੀ ਹੀ ਸੰਦਾ। ਬਾਬੇ ਨੇ ਆਖਿਆ ਇਹ ਸਤ ਸੰਗੀ ਸੱਜਣ, ਜੀਵ ਇਸਤਰੀ ਨੂੰ ਆਪਣਾ ਪ੍ਰਭੂ ਪਤੀ ਜਦੋਂ ਪਿਆਰਾ ਲੱਗਣ ਲੱਗ ਪੈਂਦਾ ਨਾ, ਉਹਦੀ ਨਿਸ਼ਾਨੀ ਇਹ ਹੈ ਵੀ ਉਹਨੂੰ ਹੋਰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ, ਉਹ ਹੋਰ ਕਿਸੇ ਦੀ ਮੁਥਾਜ ਨਹੀਂ ਬਣਦੀ, ਉਹਨੂੰ ਆਪਣਾ ਹੀ ਰੱਬ ਪਿਆਰਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਪਿਆਰਾ ਲੱਗਣ ਲੱਗ ਪਿਆ, ਉਹਨੂੰ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਆਖਿਆ ਜਦੋਂ ਤੂੰ ਮੇਰੇ ਵੱਲ ਹੈ ਤੇ ਮੈਨੂੰ ਹੁਣ ਕਿਸੇ ਦੀ ਮੁਥਾਜੀ ਕੀ ਹੈ, ਮੈਂ ਕਿਸੇ ਦੀ ਚਾਕਰੀ ਕਿਉਂ ਕਰਾਂ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਹੁਣ ਜੀਵਨ ਵਿੱਚ ਤੋਟ ਹੀ ਕੋਈ ਨਹੀਂ ਰਹੀ, ਕਮੀ ਕੋਈ ਨਹੀਂ ਹੈ। ਆਖਿਆ ਜਿਹਨੂੰ ਰੱਬ ਪਿਆਰਾ ਲੱਗਣ ਲੱਗ ਪੈਂਦਾ, ਸਭ ਤੋਂ ਪਹਿਲੀ ਨਿਸ਼ਾਨੀ ਉਹਦੀ ਇਹ ਹੁੰਦੀ ਹੈ ਵੀ ਉਹਨੂੰ ਕਿਸੇ ਦੀ ਮੁਥਾਜੀ ਕੋਈ ਨਹੀਂ, ਤੇ ਦੁਨੀਆਂ ਵਿੱਚ ਸਭ ਤੋਂ ਮਾੜੀ ਚੀਜ਼ ਹੁੰਦੀ ਹੈ ਕਿਸੇ ਦੀ ਮੁਥਾਜੀ, ਜਦੋਂ ਤੁਸੀਂ ਮੁਤਾਜ ਹੋ ਜਾਂਦੇ ਹੋ ਕਿਸੇ ਦੇ। ਬਾਬੇ ਨੇ ਆਖਿਆ ਯਾਰ ਵੇ ਪਿਰ ਆਪਣ ਭਾਣਾ, ਫਿਰ ਆਪਣਾ ਭਾਣਾ ਮਤਲਬ ਉਹ ਭਾਉਣ ਲੱਗ ਪਿਆ, ਆਪਣਾ ਵਾਹਿਗੁਰੂ ਚੰਗਾ ਲੱਗਣ ਲੱਗ ਪਿਆ, ਗੁਰੂ ਚੰਗਾ ਲੱਗਣ ਲੱਗ ਪਿਆ। ਕਿਸ਼ ਨੀਸੀ ਛੰਦਾ, ਨੀਸੀ ਦਾ ਮਤਲਬ ਹੁੰਦਾ ਜੀ ਨਹੀਂ, ਕਿਸ਼ ਕੋਈ ਨਹੀਂ, ਛੰਦਾ, ਛੰਦਾ ਦਾ ਅਰਥ ਹੈ ਮੁਥਾਜੀ, ਮੁੱਕ ਜਾਂਦੀ ਹੈ। ਯਾਰ ਵੇ ਤੈ ਰਾਵਿਆ ਲਾਲਣ ਮੂੰਹ ਦੱਸ ਦਸੰਦਾ। ਮਹਾਰਾਜ ਨੇ ਆਖਿਆ ਹੇਤ ਸਤ ਸੰਗੀ ਜਾਣ, ਤੂੰ ਮੈਨੂੰ ਪੁੱਛਦਾ ਵੀ ਉਸ ਰੱਬ ਦਾ ਮਿਲਾਪ ਹਾਸਲ ਕਰ ਲਿਆ, ਮੈਂ ਤੈਨੂੰ ਪੁੱਛਦਾ ਵੀ ਮੈਨੂੰ ਦੱਸ ਕਿੱਦਾਂ। ਬਾਂ ਪਕੜ ਠਾਕੁਰ ਹੋ ਕਿੱਦੀ, ਲਾਲਣ ਤੈ ਪਾਇਆ ਆਪ ਗਵਾਇਆ। ਲਾਲਣ ਉਹਨਾਂ ਨੇ ਪਾਇਆ, ਰੱਬ ਉਹਨਾਂ ਨੇ ਪਾਇਆ ਜਿਨ੍ਹਾਂ ਨੇ ਆਪਣੇ ਆਪੇ ਨੂੰ ਗਵਾ ਲਿਆ, ਜਿਨ੍ਹਾਂ ਦਾ ਮੇਰਾ ਮੁਜਮੈ ਕਿਛ ਨਹੀਂ। ਲਾਲ ਉਹ ਪਾਉਂਦੇ ਨੇ, ਰੱਬ ਨੂੰ ਉਹ ਪਾਉਂਦੇ ਨੇ ਜਿਹੜੇ ਆਪਣੇ ਆਪ ਨੂੰ ਗਵਾ ਲੈਂਦੇ ਨੇ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਬਚਨ ਰੱਖਿਆ, ਲਾਲਣ ਤੈ ਪਾਇਆ ਆਪ ਗਵਾਇਆ, ਜੈ ਧਨ ਭਾਗ ਮਥਾਣੇ। ਜਿਸ ਜੀਵ ਇਸਤਰੀ ਦੇ ਮੱਥੇ ਉੱਤੇ ਭਾਗ ਉੱਤਮ ਹੋ ਗਏ ਉਹਨਾਂ ਨੇ ਰੱਬ ਪਾ ਲਿਆ, ਕਿੱਦਾਂ ਆਪਣੇ ਆਪੇ ਨੂੰ ਗਵਾ ਕੇ। ਜੈ ਤਨ ਭਾਗ ਮਥਾਣੇ, ਬਾਂ ਪਕੜ ਬਾਂ ਫੜ ਕੇ ਠਾਕੁਰ ਹੋ ਕਿੱਦੀ ਆਖਿਆ, ਬਾਂ ਪਕੜ ਕੇ ਰੱਬ ਨੇ ਮੈਨੂੰ ਆਪਣੇ ਗਲ ਨਾਲ ਲਾ ਲਿਆ। ਗੁਣ ਅਵਗਣ ਨਾ ਪਛਾਣੇ, ਉਹਨੇ ਕੋਈ ਨੀ ਵੇਖਿਆ ਵੀ ਇਹਦੇ ਵਿੱਚ ਗੁਣ ਕਿਹੜਾ ਹੈ ਤੇ ਇਹਦੇ ਵਿੱਚ ਔਗਣ ਕਿਹੜਾ। ਇੱਥੇ ਗੁਣ ਔਗਣ ਦਾ ਅਰਥ ਕੀ ਹੈ? ਗੁਣ ਔਗਣ ਦਾ ਅਰਥ ਇਹ ਹੈ ਵੀ ਜਿਵੇਂ ਨਾ ਕੋਈ ਬੰਦਾ ਸਾਨੂੰ ਉਹਦਾ ਰੂਪ ਰੇਖ ਚੰਗਾ ਲੱਗਦਾ ਹੈ ਤੇ ਕਿਸੇ ਦਾ ਨਹੀਂ ਲੱਗਦਾ, ਅਸੀਂ ਏਦਾਂ ਲੋਕਾਂ ਨੂੰ ਗੁਣ ਜਾਂ ਔਗਣ ਦੇ ਨਾਲ ਪਛਾਣਦੇ ਹਾਂ ਵੀ ਸਾਨੂੰ ਏਦਾਂ ਲੱਗਦਾ ਵੀ ਜਿਹੜਾ ਮੇਰੇ ਮੁਤਾਬਕ ਹੈ ਉਹ ਗੁਣਾਂ ਵਾਲਾ ਹੈ, ਜਿਹੜਾ ਮੇਰੇ ਮੁਤਾਬਕ ਨਹੀਂ ਹੈ ਉਹ ਔਗਣਾਂ ਵਾਲਾ ਹੈ। ਇਸ ਕਰਕੇ ਸਾਡਾ ਜਿਹੜਾ ਗੁਣ ਔਗਣ ਨੂੰ ਵੇਖਣ ਦਾ ਨਜ਼ਰੀਆ ਹੈ ਨਾ, ਉਹ ਬਿਲਕੁਲ ਵੱਖਰਾ ਜੇ। ਅਸੀਂ ਗੁਣ ਤੇ ਦੋਸ਼ ਵੇਹਨੇ ਹਾਂ, ਕਿੱਦਾਂ ਵੇਹਨੇ ਹਾਂ ਵੀ ਜਿਹੜੀ ਚੀਜ਼ ਤੇ ਮੈਨੂੰ ਚੰਗੀ ਲੱਗਦੀ ਹੈ ਉਹ ਗੁਣ ਵਾਲੀ ਹੈ, ਜਿਹੜੀ ਮੈਨੂੰ ਨਹੀਂ ਚੰਗੀ ਲੱਗਦੀ ਭਾਵੇਂ ਉਹ ਗੁਣ ਹੀ ਹੋਵੇ ਅਗਲੇ ਦੇ ਵਿੱਚ, ਪਰ ਉਹ ਮੈਨੂੰ ਕੀ ਨਜ਼ਰ ਆਉਂਦਾ ਹੈ? ਔਗਣ ਹੀ ਨਜ਼ਰ ਆਉਂਦਾ। ਹੁਣ ਤੁਸੀਂ ਵੇਖੋ, ਸਾਰੀ ਦੁਨੀਆ ਕਹਿੰਦੀ ਹੈ ਸੱਚ ਦੇ ਨਾਲ ਸਾਂਝ ਬਣਾਉਣੀ ਚਾਹੀਦੀ ਹੈ, ਸੱਚ ਬੋਲਣਾ ਚਾਹੀਦਾ, ਪਰ ਜਦੋਂ ਉਹ ਸੱਚ ਤੁਹਾਡੇ ਬਾਰੇ ਬੋਲਿਆ ਜਾਵੇ ਤੇ ਤੁਸੀਂ ਆਪਣੇ ਮਿੱਤਰ ਨੂੰ ਨਫ਼ਰਤ ਕਰਨ ਲੱਗ ਪੈਂਦੇ ਹੋ। ਹੈ ਤਾਂ ਸੱਚ ਹੀ ਹੈ ਨਾ। ਹੁਣ ਜਦੋਂ ਤੁਹਾਡੇ ਬਾਰੇ ਬੋਲਿਆ ਗਿਆ, ਤੁਹਾਡੇ ਬਾਰੇ ਦੱਸਿਆ ਗਿਆ, ਫਿਰ ਗੱਲ ਵਿਗੜ ਗਈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਰੱਬ ਜਿਹੜਾ ਹੈ ਨਾ ਉਹ ਗੁਣ ਤੇ ਔਗਣ ਦੀ ਪਛਾਣ ਨਹੀਂ ਕਰਦਾ। ਅਸੀਂ ਜਦੋਂ ਕਿਸੇ ਦਾ ਭਲਾ ਵੀ ਕਰਨਾ ਹੋਵੇ ਨਾ ਤੇ ਅਸੀਂ ਕਈ ਚੀਜ਼ਾਂ ਦੇ ਨਾਪ ਤੋਲ ਕਰਦੇ ਹਾਂ, ਕੁਝ ਗੁਣ ਵੇਹਣੇ, ਕੁਝ ਔਗਣ ਵੇਹਣੇ। ਆਖਿਰ ਰੱਬ ਗੁਣਾਂ ਤੇ ਔਗਣਾਂ ਤੋਂ ਬਾਹਰੀ ਹੈ, ਉਹਨੇ ਏਦਾਂ ਨਹੀਂ। ਉਹਨੇ ਸਾਰਿਆਂ ਨੂੰ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ ਉਹਨੇ ਆਪਣੇ ਗਲ ਦੇ ਨਾਲ ਲਾ ਲਿਆ। ਇਹ ਬਿਰਧ ਸੁਆਮੀ ਸੰਤ ਉਹਦਾ ਸੁਭਾਅ ਹੀ ਇਹ ਹੈ, ਉਹਨੇ ਵੇਂਦਾ ਇਹ ਚੀਜ਼ਾਂ। ਤੇ ਮਹਾਰਾਜ ਨੇ ਇੱਥੇ ਗੁਰੂ ਅਰਜਨ ਸਾਹਿਬ ਨੇ ਬੋਲ ਰੱਖਿਆ, ਬਾਂ ਪਕੜ ਠਾਕੁਰ ਹੋ ਕਿੱਦੀ, ਗੁਣ ਅਵਗਣ ਨਾ ਪਛਾਣੇ, ਗੁਣਹਾਰ ਤੈ ਪਾਇਆ ਰੰਗ ਲਾਲ ਬਣਾਇਆ। ਗੁਣਾਂ ਦਾ ਹਾਰ ਪਾ ਲਿਆ, ਰੰਗ ਪਿਆਰ ਦਾ ਲੱਗ ਗਿਆ, ਰੰਗ ਲਾਲ ਬਣਾਇਆ ਤਿਸ ਹੱਬੋ ਕੇਸ਼ ਸੁਹੰਦਾ। ਹੁਣ ਸਾਰਾ ਕੁਝ ਹੀ ਸੋਹਣਾ ਲੱਗਣ ਲੱਗ ਪਿਆ। ਜਨ ਨਾਨਕ ਧਨ ਸੁਹਾਗਣ ਸਾਈ, ਮਹਾਰਾਜ ਨੇ ਆਖਿਆ ਉਹ ਸੁਹਾਗਣਾ ਧਨ ਨੇ ਕਿਹੜੀਆਂ? ਜਿਸ ਸੰਗ ਪਧਾਰ ਵਸੰਦਾ, ਜਿਹਦਾ ਪਤੀ ਉਹਨਾਂ ਦੇ ਨਾਲ ਰਹਿੰਦਾ ਉਹ ਸੁਹਾਗਣਾ ਧਨ ਨੇ। ਸੁਹਾਗਣ ਜਿਹੜੀ ਹੈ ਉਹਦੀ ਨਿਸ਼ਾਨੀ ਇਹ ਹੁੰਦੀ ਹੈ। ਹੁਣ ਅਸੀਂ ਵੀ ਸਾਰੇ, ਇਹ ਗੱਲ ਸਾਡੀ ਹੈ ਵੀ ਅਸੀਂ ਸੁਹਾਗਣਾ ਉਹ ਧਨ ਹਨ ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਪਤੀ ਰਹਿੰਦਾ ਹੈ, ਜਿਨ੍ਹਾਂ ਦੇ ਅੰਦਰ ਉਹਦੇ ਗੁਣ ਰਹਿੰਦੇ ਨੇ। ਇੱਥੇ ਗੱਲ ਅਕਾਲ ਪੁਰਖ ਵਾਹਿਗੁਰੂ ਦੀ। ਅਖੀਰਲਾ ਚਾਰ ਨੰਬਰ ਪਦਾ ਹੈ, ਸਤਿਗੁਰੂ ਕਹਿੰਦੇ ਨੇ, ਯਾਰ ਵੇ ਨਿੱਤ ਸੁੱਖ ਸੁਖੇਂਦੀ ਸਾ ਮੈਂ ਪਾਈ। ਆਖਿਆ ਜਿਹੜੀ ਸੁਖਣਾ ਮੈਂ ਰੋਜ਼ ਸੁੱਖਦੀ ਸੀ ਨਾ, ਉਹ ਹੁਣ ਮੈਂ ਪਾ ਲਈ ਹੈ, ਉਹ ਮੁਰਾਦ ਮੇਰੀ ਪੂਰੀ ਹੋ ਗਈ। ਹੁਣ ਸੁਖਣਾ ਤੇ ਆਪਾਂ ਵੀ ਕਈ ਤਰ੍ਹਾਂ ਦੀਆਂ ਸੁੱਖਦੇ ਹਾਂ, ਪਰ ਆਹ ਗੁਰੂ ਅਰਜਨ ਸਾਹਿਬ ਦੀ ਸੁਖਣਾ ਕੁਝ ਹੋਰ ਹੈ। ਯਾਰ ਵੇ ਨਿੱਤ ਸੁੱਖ ਸੁਖੇਂਦੀ ਸਾ ਮੈਂ ਪਾਈ, ਵਰ ਲੋੜੀਂਦਾ ਆਇਆ ਵਜੀ ਵਧਾਈ। ਸੁਖਣਾ ਇਹ ਸੀ ਵੀ ਵਾਹਿਗੁਰੂ ਜੀ ਮੈਨੂੰ ਤੁਸੀਂ ਮਿਲ ਜਾਓ, ਸਾਡੀਆਂ ਸੁਖਣਾ ਹੋਰ ਹੁੰਦੀਆਂ ਨੇ। ਆਖਿਆ ਉਹ ਹੁਣ ਲੋੜੀਂਦਾ ਵਰ, ਜਿਹੜਾ ਅਕਾਲ ਪੁਰਖ ਵਾਹਿਗੁਰੂ ਲੋੜੀਂਦਾ ਸੀ ਉਹ ਮੈਂ ਪਾ ਲਿਆ, ਤੇ ਜੀਵਨ ਵਿੱਚ ਵਧਾਈਆਂ ਵੱਜ ਗਈਆਂ। ਵਧਾਈਆਂ ਦਾ ਅਰਥ ਹੈ ਖੇੜਾ। ਹੁਣ ਕਈ ਵਾਰ ਬੰਦਾ ਮੂੰਹੋਂ ਵਧਾਈ ਦਿੰਦਾ ਪਰ ਅੰਦਰ ਖੇੜਾ ਥੋੜਾ ਹੁੰਦਾ। ਗੱਲ ਇਹ ਵੀ ਹੈ ਨਾ, ਬੰਦੇ ਨੇ ਕਿਸੇ ਨੂੰ ਆਖਿਆ ਵਧਾਈ ਹੋਵੇ, ਵਧੋ, ਵਧਾਈ ਦਾ ਮਤਲਬ ਤਾਂ ਇਹ ਹੁੰਦਾ ਵਧੋ, ਤੇ ਸਾਨੂੰ ਏਦਾਂ ਲੱਗਦਾ ਵੀ ਬੰਦਾ ਧਨ ਦੌਲਤ ਪਦਾਰਥ ਨਾਲ ਵੱਧਦਾ। ਗੁਰੂ ਕਹਿੰਦੇ ਨਹੀਂ, ਜਿਹਨੇ ਰੱਬੀ ਗੁਣ ਪਾ ਲਏ ਵੱਧ ਗਿਆ, ਤੇ ਜਿਹਨੇ ਰੱਬੀ ਗੁਣ ਨਹੀਂ ਨਾ ਪਾਏ, ਦੁਨੀਆਂ ਦੀ ਦੌਲਤ ਪਾਈ, ਲੱਖ ਸੰਸਾਰ ਉਹਨੂੰ ਕਹੀ ਜਾਵੇ ਤੂੰ ਵੱਧ ਗਿਆ ਵੱਧ ਗਿਆ, ਬਾਬੇ ਨੇ ਕਿਹਾ ਨਹੀਂ ਘੱਟ ਗਿਆ ਏ, ਉਹ ਨਹੀਂ ਵਧਿਆ। ਤੇ ਹੁਣ ਵਧਾਈ ਵਧਾਈ ਚ ਫਰਕ ਹੁੰਦਾ ਹੈ। ਮਹਾਰਾਜ ਨੇ ਇੱਥੇ ਆਖਿਆ ਵਰ ਲੋੜੀਂਦਾ ਆਇਆ, ਜਦੋਂ ਲੜਕੀ ਮੰਗੀ ਜਾਂਦੀ ਹੈ ਉਹਨੂੰ ਉਹਦਾ ਪਤੀ ਮਿਲ ਜਾਂਦਾ, ਸਾਰੇ ਆਣ ਕੇ ਵਧਾਈਆਂ ਦਿੰਦੇ ਨੇ ਉਹਨੂੰ, ਆਖਿਆ ਵਧਾਈ ਹੋਵੇ ਭਾਈ। ਇੱਥੇ ਵੀ ਮਹਾਰਾਜ ਨੇ ਇਹੋ ਗੱਲ ਆਖੀ, ਪਰ ਇੱਥੇ ਵਰ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਵਰ ਲੋੜੀਂਦਾ ਆਇਆ ਵੱਜੀ ਵਧਾਈ, ਇਹ ਵਧਾਈ ਕਿੱਥੇ ਵੱਜੀ? ਅੰਦਰ ਅੰਦਰ ਹੀ ਵਧਾਈਆਂ ਵੱਜ ਗਈਆਂ। ਮਹਾਮੰਗਲ ਰਹਿਸ ਥੀਆ, ਮਹਾਰਾਜ ਕਹਿੰਦੇ ਨੇ ਹੁਣ ਮੰਗਲ, ਮੰਗਲ ਦਾ ਅਰਥ ਹੈ ਖੇੜਾ, ਖੁਸ਼ੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਪਿਰ ਦਇਆਲ ਸਦ ਨਵਰੰਗੀਆ, ਉਹ ਦਇਆ ਕਰਨ ਵਾਲਾ ਵਾਹਿਗੁਰੂ ਜਿਹੜਾ ਸਦਾ ਨਵਾਂ ਹੈ ਉਹ ਜੀਵਨ ਵਿੱਚ ਆਇਆ। ਸੁਖੈਰ ਸਮੇਂ ਦੀ ਸਮਾਪਤੀ ਹੈ, ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਦੀ ਸਾਂਝ ਸਾਡੇ ਨਾਲ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਸਾਡੇ ਅੰਦਰ ਵੀ ਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗੇ। ਜਿਹੜੇ ਦਰਸ਼ਨ ਗੁਰੂ ਕਹਿੰਦੇ ਨੇ ਸਤਿਗੁਰ ਨੂੰ ਸਭ ਕੋ ਸਕੋ ਲੋਚਦਾ ਜੇਤਾ ਜਬ ਸੰਸਾਰ, ਡਿਠਿਆ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ। ਸ਼ਬਦ ਦੀ ਵਿਚਾਰ ਦੇ ਨਾਲ ਹੀ ਅੰਦਰੋਂ ਹੀ ਦਰਸ਼ਨ ਹੋਣੇ ਨੇ, ਉਹਨਾਂ ਦਰਸ਼ਨਾਂ ਦੀ ਤਾਂਘ ਸਾਨੂੰ ਹੋਣੀ ਚਾਹੀਦੀ ਹੈ। ਗੁਰੂ ਕਿਰਪਾ ਕਰੇ ਭਾਈ ਸਾਹਿਬ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਸੋ ਹੁਣ ਭਾਈ ਦਿਲਬਾਗ ਸਿੰਘ ਜੀ ਦਾ ਜਥਾ ਕੀਰਤਨ ਸੁਣ ਕੇ ਆਉਣਗੇ। ਸ਼ੁੱਕਰਵਾਰ ਨੂੰ 6 ਵਜੇ ਸ਼ਾਮ ਨੂੰ ਪੱਗ ਬੰਨਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੋ ਜੋ ਇੰਟਰਸਟਡ ਨੇ ਇਹਦੇ ਵਿੱਚ ਉਹਨਾਂ ਨੂੰ ਬੇਨਤੀ, ਆਪਣੀਆਂ ਪੱਗਾਂ ਲੈ ਕੇ 6 ਵਜੇ ਗੁਰਦੁਆਰਾ ਸਾਹਿਬ ਪਹੁੰਚ ਕੇ ਇਹ ਆਪਾਂ ਪੱਗਾਂ ਬੰਨਣ ਦੀ ਸਿਖਲਾਈ ਜਿਹੜੀ ਉਹਦੀ ਜਿਹੜਾ ਲਾਭ ਲੈ ਸਕੀਏ। ਆਪ ਜੀ ਨੂੰ ਬੇਨਤੀ ਹੈ, ਆਓ ਹੁਣ ਸਰਵ ਕਰੀਏ ਕੀਰਤਨ। ਵਾਹ

0: ਦੱਸ ਰਹੇ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਸਾਧ ਸੰਗਤ ਬਖਸ਼ਣਹਾਰ ਹਨ। ਸਤਿਗੁਰੂ ਬਖਸ਼ਣਹਾਰ ਬਖਸ਼ ਲੈਣਾ ਜੀ। ਅਗਲੇ ਸਮੇਂ ਵਾਸਤੇ ਗਿਆਨੀ ਜੀ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
2: ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪੈਰ ਸਫਾਈ ਦਰਬਾਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ ਹਾਰਦਿਕ ਧੰਨਵਾਦ ਸਰਬਾ ਸੰਗਤਾਂ ਵੱਲੋਂ, ਜਿਹਨਾਂ ਨੇ ਬੜੇ ਪਿਆਰ ਨਾਲ ਕੀਰਤਨ ਸਰਵਣ ਕਰਾਏ ਨੇ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਹੁਣ ਗਿਆਨੀ ਗੁਰਦਰਸ਼ਨ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਸੋ ਆਪ ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हार परे अब पूरा दिजे, कहो कबीर अब कृपा की जय।

जुगो जुगर टल, चवर शतर तख्त दे मालक, हाजरा हजूर जारा जहूर शब्द गुरु। बाणी के बोहिथ अमृत के दाते, वालिए को लालम। दसां पातशाहियां दी जोत, साहब सच्चे पातशाह, सतगुरु गुरु ग्रंथ साहिब महाराज। तिन्हां दी पावन पवित्र ते मुकद्दस हजूरी विच सजे दवानां दीआं हाजरियां भर रहे अति सत्कारयोग सन्मानयोग सतसंगी जनों, सतगुरां ने बड़ी अपार बख्शिश रहमत कीती है। आप सब गुरदेव की हजूरी में जुड़ बैठ के जिंदगी दियां इन्हां घड़ियां श्वासां नूं सफलियां करन दा उद्दम महाराज की पावन बाणी के द्वारा कर रहे हो। मेरे तो पहला गुरु घर का रागी जथा भाई दिलबाग सिंह जी सतगुरां दी अमृतमयी बाणी दे कीर्तन आप समूह संगत नूं सरवण करा रहे सन। सुवाओ हुण कुछ कु समें लई लड़ीवार चल रही गुरु ग्रंथ साहिब दी मुबारक बाणी दी विचार दे नाल जुड़न दा यतन करिए, तां जो बाणी विच सतगुरु ने सानू की उपदेश दित्ता है तिस दी समझ अते सोझी सानू सारिआं नूं प्राप्त हो सके। तो आओ साध संगत, जिन्ने शरीर आप सतगुरां दे हजूर बैठे हो जां घरां विच टीवी चैनल ते मीडिया दे माध्यम राहीं श्रवण कर रहे हो, आपस विच फतेह दी सांझ पाईए। वाहिगुरु जी का खालसा, वाहिगुरु जी की फतेह। पावन शब्द गौड़ी राग विच कबीर साहब महाराज दी रसना तों उच्चारण कीता होया गुरु ग्रंथ साहिब जी दे अंक 325 ते 26 दे उत्ते सुभायमान है। इस पावन शब्द विच कबीर साहब ने मनुख द्वारा इक्को समय विच भोगियां जाण वालियां वख-वख जूनां दा जिक्र कीता है। खास करके हिंदुइज्म दे विच 84 लाख जूनां दा एक सिद्धांत है जिथे विचार कीती जांदी है कि कुल जूनां दुनिया भर विच 84 लाख ने। उन्हां जूनियां विचों सब तों उत्तम जून जिहड़ी है वह मनुख दी है, श्रेष्ठ जून जिहड़ी है वह मनुख दी है। धन गुरु ग्रंथ साहिब महाराज की बाणी ने जदों इहदा जिक्र कीता है तो बाबे ने कोई ऐसा दावा इदां दा नहीं कीता कि यह 84 लाख जूनां ही ने। उन्होंने आख्या नहीं, रब की कदरत कायनात का अंत नहीं पाया जा सकता, इस करके लेखा होए तां लिखी है लेखा होए विनाश। सो कोई भी इदां दा दावा बनना यह अपने आप विच रब की कुदरत का अंत पा लैण दे तोल है। संसार ने मन्निया सी चार तरीकियां नाल जीवां दी उत्पत्ति धरती उत्ते हुंदी है, जिन्हों आपां इदां पढ़दे हां वी अंडज जीरज सेतज ते उत्पज। अंडज दा अर्थ है जिहड़े जीव अंडिआं तों पैदा हुंदे ने, जेर तों पैदा होण वाले, धरती तों पैदा होण वाले ते पसीने तों पैदा होण वाले, जिवें आपां गंदगी दे जीव जिहड़े कहिंदे आ। तां महाराज ने आख्या नहीं, केतिया खाणी केतिया बाणी। खाणी दा अर्थ की है? खाणी दा अर्थ है जिथों जीव पैदा हो रहे ने। चार खाणियां मन्नियां गईयां, अंडज जेरज सेतज उत्पज। गुरदेव कहिंदे नहीं, ये कुदरत दा किसे ने भेद नहीं पाया, ये चार खाणियां ते उह ने जिहड़ियां सानू प्रतक्ष रूप विच सामने दिस रहियां ने। वी आपां वेख रहे हां वी अंडे दे विचों जन्म हो रहा, जेर तों जन्म हो रहा है, धरती दे उत्ते कोई रुख पौधा बूटा उगया होया है उत्थों पैदाइश हो रही है, ते जां फिर जदों पसीना आउंदा है गंदगी आउंदी है ते कुछ किरम जिहड़े ने उह गंदगी दे विच्चों पैदा हुंदे ने। इह चार खाणियां जिहड़ियां ने उह साडे सामणे ने, इस करके बंदा कहिंदे चार ही खाणियां हुंदियां ने।
ਤਾਂ ਤੇ ਮਹਾਰਾਜ ਕਹਿੰਦੇ ਨੇ ਕੇਤੀਆ ਖਾਣੀ, ਕੇਤੀਆ ਬਾਣੀ। ਹੁਣ ਬਾਣੀਆਂ ਵੀ ਚਾਰ ਮੰਨੀਆਂ ਗਈਆਂ ਸੀ, ਬਾਬੇ ਨੇ ਆਖਿਆ ਨਹੀਂ ਬਾਣੀਆਂ ਵੀ ਕਈ ਨੇ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਅਨੰਤ। ਗੱਲ ਸਪਸ਼ਟ ਹੋ ਗਈ ਵੀ ਨਾ ਗੁਰਮਤ ਨੇ ਚਾਰ ਖਾਣੀਆਂ ਚਾਰ ਬਾਣੀਆਂ ਦੇ ਉੱਤੇ ਮੋਹਰ ਲਾਈ, ਬਾਬੇ ਨੇ ਆਖਿਆ ਤੇ ਨਾਨਕ ਅੰਤ ਨਾ ਅੰਤ, ਵੀ ਇਹਨਾਂ ਚੀਜ਼ਾਂ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ। ਜਦੋਂ ਜੂਨਾਂ ਦੀ ਗੱਲ ਆਈ ਤੇ ਮਹਾਰਾਜ ਨੇ ਆਖਿਆ ਨਹੀਂ ਜੂਨਾਂ ਦਾ ਵੀ ਅੰਤ ਪਾਇਆ ਨਹੀਂ ਜਾ ਸਕਦਾ। ਜਿਹੜੇ ਇੱਦਾਂ ਦੇ ਲੋਕ ਦਾਅਵੇ ਬੰਨਦੇ ਸਨ ਵੀ 42 ਲੱਖ ਜੀਵ ਧਰਤੀ ਉੱਤੇ ਨੇ, 42 ਲੱਖ ਜੀਵ ਜਿਹੜੇ ਨੇ ਉਹ ਪਾਣੀ ਦੇ ਵਿੱਚ ਨੇ, ਕੁੱਲ 84 ਲੱਖ ਹੋ ਗਏ। ਹੁਣ ਕਿੰਨੇ ਗ੍ਰਹਿ ਨੇ, ਕੇਤੇ, ਇੰਦ, ਚੰਦ, ਸੂਰ, ਕੇਤੇ, ਕੇਤੇ ਮੰਡਲ, ਦੇਸ਼, ਵੀ ਕੋਈ ਇੱਕ ਹੋਵੇ ਤਾਂ ਤੁਸੀਂ ਕਹੋ ਨਾ। ਜੇ 84 ਲੱਖ ਦੀ ਤੁਸੀਂ ਗੱਲ ਕਰਦੇ ਹੋ, ਪਹਿਲੀ ਗੱਲ ਹੈ ਵੀ ਇਹ ਤੁਹਾਡਾ ਇੱਕ ਅੰਦਾਜ਼ਾ ਹੈ, ਇੱਕ ਟਰਮ ਘੜ ਲਈ ਹੈ ਤੁਸੀਂ। ਸਤਿਗੁਰੂ ਮਹਾਰਾਜ ਬਖਸ਼ਿਸ਼ ਬਾਣੀ ਵਿੱਚ ਇਹ ਕਰਦੇ ਨੇ, ਭਾਈ ਇੱਥੇ ਜੂਨਾਂ ਦਾ ਕੋਈ ਅੰਤ ਨਹੀਂ, ਪਰ ਹਾਂ ਜਿਹੜੀ ਗੱਲ ਗੁਰਮਤ ਨੇ ਜਿਹਦੇ ਉੱਤੇ ਸਭ ਤੋਂ ਵੱਧ ਫੋਕਸ ਕੀਤਾ ਉਹ ਹੈ ਵੀ ਬੰਦਾ ਬੰਦਾ ਵੀ ਹੈਗਾ ਹੈ ਕਿ ਨਹੀਂ ਹੈਗਾ। ਅਸੀਂ ਸਾਰੇ ਇਹ ਕਹਿੰਦੇ ਹਾਂ ਵੀ ਅਸੀਂ ਬੰਦੇ ਦੀ ਜੂਨ ਵਿੱਚ ਹਾਂ, ਤੇ ਮਹਾਰਾਜ ਪਰਖਦੇ ਨੇ ਬੰਦੇ ਨੂੰ ਉਹਦੀ ਕਰਤੂਤ ਦੇ ਆਧਾਰ ਉੱਤੇ। ਜਦੋਂ ਕਰਤੂਤ ਦੇ ਆਧਾਰ ਉੱਤੇ ਪਰਖਿਆ ਤੇ ਉਦੋਂ ਬਾਬੇ ਨੇ ਕਦੀ ਆਖਿਆ ਵੀ ਨਹੀਂ ਤੇਰਾ ਜੀਵਨ ਕੁੱਤਿਆਂ ਵਾਲਾ ਹੈ, ਤੂੰ ਕੁੱਤੇ ਦੀ ਜੂਨ ਵਿੱਚ ਪਿਆ ਹੋਇਆ। ਜਿਵੇਂ ਕੁੱਤਾ ਲਾਲਚੀ ਹੈ, ਸਵਾਰਥੀ ਹੈ, ਮਾਲਕ ਨੂੰ ਹੀ ਕੱਟਣ ਲੱਗ ਪੈਂਦਾ। ਹੁਣ ਮਹਾਰਾਜ ਨੇ ਬਿਰਤੀਆਂ ਦੀ ਗੱਲ ਬਹੁਤ ਵਾਰ ਕੀਤੀ ਹੈ ਬਾਣੀ ਦੇ ਵਿੱਚ। ਤੁਸੀਂ ਇੱਕ ਸੁਖਮਣੀ ਸਾਹਿਬ ਦੇ ਬੋਲ ਪੜ੍ਹਦੇ ਹੋ, ਉੱਥੇ ਬਾਬਾ ਆਖਿਆ ਕਬੂ ਹੋਏ ਪੰਡਿਤ, ਕਦੀ ਬੰਦਾ ਕੀ ਬਣ ਜਾਂਦਾ ਹੈ, ਪੰਡਿਤ ਬਣ ਜਾਂਦਾ ਬੰਦਾ ਸਰੀਰ ਕਰਕੇ ਤੇ ਉਹ ਹੀ ਹੁੰਦਾ ਹੈ, ਕਦੀ ਗਿਆਨ ਦੇਣ ਵਾਲਾ ਪੰਡਿਤ ਬਣਦਾ। ਇੱਕ ਜੂਨ ਪੰਡਿਤ ਦੀ ਭੋਗ ਰਿਹਾ ਵੀ ਬੰਦਾ ਜਿਹੜਾ ਹੈ ਬੋਲੀ ਜਾ ਰਿਹਾ ਹੈ, ਕਿਸੇ ਨੂੰ ਕੋਈ ਦੱਸ ਰਿਹਾ ਹੈ, ਆਪਣੀ ਸਿਆਣਪ ਦਾ ਮੁਜ਼ਾਹਰਾ ਕਰ ਰਿਹਾ। ਕਬੂ ਹੋਏ ਪੰਡਿਤ ਕਰੇ ਬਖਾਨ, ਬੰਦਾ ਹੀ ਹੈ ਨਾ, ਸਰੀਰ ਤੇ ਉਹੀ ਹੈ, ਪਰ ਪੰਡਿਤ ਦੀ ਜੂਨ ਚ ਪੈ ਗਿਆ, ਗਿਆਨੀ ਬਣ ਗਿਆ, ਦੱਸਣ ਲੱਗ ਪਿਆ ਸੁਭਾਅ। ਹੁਣ ਇੱਕੋ ਘਰ ਦੇ ਵਿੱਚ ਇੱਕ ਬੱਚਾ ਪੰਡਿਤ ਵੀ ਹੋ ਸਕਦਾ ਜਿਹੜਾ ਕਿਸੇ ਨੂੰ ਕੁਝ ਦੱਸੇ ਪੁੱਛੇ, ਜਿੱਦਾਂ ਦਾ ਉਹਦਾ ਸੁਭਾਅ ਬਣਿਆ। ਇੱਕੋ ਘਰ ਦੇ ਵਿੱਚ ਕੋਈ ਜਿਹੜਾ ਹੈ ਉਹ ਮਿਸਤਰੀ ਸਿੰਘ ਵੀ ਹੋ ਸਕਦਾ, ਉਹ ਵੀ ਉਹਦਾ ਸੁਭਾਅ ਹੈ। ਸੁਭਾਅ ਦੇ ਤਾਲ ਉੱਤੇ ਕਿੰਨੀਆਂ ਜੂਨਾਂ ਬੰਦੇ ਦੀਆਂ ਹੁੰਦੀਆਂ ਨੇ। ਮਹਾਰਾਜ ਨੇ ਆਖਿਆ ਸੁਭਾਅ ਦੇ ਤਾਲ ਉੱਤੇ ਬੰਦਾ ਗਧਾ ਵੀ ਬਣਦਾ ਹੈ, ਸੁਭਾਅ ਦੇ ਤਾਲ ਉੱਤੇ ਬੰਦਾ ਕੁੱਤਾ ਵੀ ਬਣ ਗਿਆ, ਸੁਭਾਅ ਦੇ ਤਾਲ ਉੱਤੇ ਬੰਦਾ ਸੂਰ ਵੀ ਬਣ ਗਿਆ। ਇੱਕ ਮਹਾਰਾਜ ਦੀ ਬਾਣੀ ਵਿੱਚ ਵਾਕ ਹੈ, ਬਾਬਾ ਜੀ ਕਹਿੰਦੇ ਨੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਹੁਣ ਭਗਵੰਤ ਦੀ ਪ੍ਰੀਤ ਤੋਂ ਬਿਨਾਂ ਬੰਦਾ ਮ੍ਰਿਤਕ ਐਲਾਨ ਦਿੱਤਾ ਮਹਾਰਾਜ ਨੇ, ਤੇ ਆਪਾਂ ਆਖਾਂਗੇ ਅਸੀਂ ਤੇ ਜਿਉਂਦੇ ਫਿਰਦੇ ਹਾਂ। ਹੁਣ ਬਿਲਕੁਲ ਇਸੇ ਤਰੀਕੇ ਨਾਲ ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਦੇ ਵਿੱਚ ਇਹ ਵਾਕ ਪੜ੍ਹਿਆ ਵੀ ਚੰਦਨ ਲੇਪ ਉਤਾਰੈ ਧੋਏ ਗਰਦਪ ਪ੍ਰੀਤ ਭਸਮ ਸੰਗ ਹੋਏ। ਹੁਣ ਗਧੇ ਦੀ ਗੱਲ ਥੋੜ੍ਹਾ ਗੱਲ ਤੇ ਮੇਰੇ ਸੁਭਾਅ ਦੀ ਹੈ ਵੀ ਮੈਂ ਚੰਦਨ ਦਾ ਲੇਪ ਉਤਾਰ ਦਿੰਦਾ ਵੀ ਮੈਨੂੰ ਕੋਈ ਬਹੁਤ ਕੀਮਤੀ ਜਿਹੜੀ ਜੀਵਨ ਵਿੱਚ ਕੰਮ ਆਉਣ ਵਾਲੀ ਗੱਲ ਹੈ ਉਹ ਮੇਰੇ ਪੱਲੇ ਹੀ ਨਹੀਂ ਪੈਂਦੀ ਤੇ ਮੈਂ ਲੇਟਦਾ ਹਾਂ ਗਧੇ ਦੀ ਨਿਆਈ। ਸੁਭਾਅ ਹੀ ਹੈ ਨਾ, ਬੰਦੇ ਦਾ ਸੁਭਾਅ ਹੀ ਗਧਾ ਹੋ ਗਿਆ। ਇਹ ਤੇ ਛੱਡੋ ਵੀ ਉਹਨੇ ਮਰਨ ਤੋਂ ਬਾਅਦ ਸਰੀਰ ਕਰਕੇ ਗਧਾ ਬਣਨਾ ਹੈ ਕਿ ਨਹੀਂ ਬਣਨਾ। ਬਾਬਾ ਜੀ ਕਹਿੰਦੇ ਤੂੰ ਜਿਉਂਦਿਆਂ ਜੀ ਗਧਾ ਬਣਿਆ ਹੋਇਆ। ਇੱਕ ਬਚਨ ਹੋਰ ਪੜ੍ਹਦਾ ਕਬੀਰ ਸਾਹਿਬ ਦਾ, ਉਹਨਾਂ ਨੇ ਆਖਿਆ ਜਿਹਨੇ ਰੱਬ ਦਾ ਸਿਮਰਨ ਛੱਡਿਆ, ਰੱਬ ਦੀ ਯਾਦ ਛੱਡ ਕੇ ਜਿਹੜੇ ਵਰਤ ਰੱਖਦੀ ਹੈ ਔਰਤ। ਇੱਕ ਹਿੰਦੁਸਤਾਨ ਦੇ ਵਿੱਚ ਪੂਜਾ ਹੁੰਦੀ ਹੈ ਉਹਨੂੰ ਸੀਤਲਾ ਦੀ ਪੂਜਾ ਕਹਿੰਦੇ ਨੇ, ਸੀਤਲਾ ਦੀ। ਜਦੋਂ ਨਾ ਆਮ ਚਿਕਨ ਪੌਕਸ ਨਿਕਲ ਆਉਂਦੀ ਲੋਕਾਂ ਨੂੰ, ਬਿਮਾਰੀ ਨਿਕਲ ਆਉਂਦੀ ਹੈ, ਹੁੰਦੀ ਤੇ ਗਰਮੀ ਹੈ। ਆਪ ਥੋੜੇ ਦਿਨ ਪਹਿਲਾਂ ਸਾਡੇ ਆਪਣੇ ਪਰਿਵਾਰ ਦੇ ਵਿੱਚ ਹੋ ਗਈ, ਹਾਲਾਂਕਿ ਸਲਾਹ ਦੇਣ ਵਾਲੇ ਸਾਨੂੰ ਵੀ ਆਉਂਦੇ ਸੀ ਵੀ ਤੁਸੀਂ ਮਾਤਾ ਦੇ ਮੱਥਾ ਟੇਕ ਆਓ। ਉਹ ਭਰਾ ਮੇਰਾ ਕਹਿੰਦਾ ਵੀ ਨਹੀਂ ਅਸੀਂ ਨਹੀਂ ਟੇਕਣਾ, ਕਿਉਂਕਿ ਸਮਝ ਸੀ। ਕੁਝ ਸਮੇਂ ਉਹਦਾ ਪ੍ਰਭਾਵ ਰਿਹਾ। ਅੱਛਾ ਫਿਰ ਵੇਖੋ ਉਹਦੀ ਬੱਚੀ ਨੂੰ ਵੀ ਹੋ ਗਈ, ਬੱਚੀ ਛੋਟੀ ਸੀ, ਹਾਲਾਂਕਿ ਬੱਚਿਆਂ ਤੇ ਉਹ ਕੋਈ ਜ਼ਿਆਦਾ ਅਸਰ ਨਹੀਂ ਪਾਉਂਦੀ, ਵੱਡਿਆਂ ਤੇ ਜ਼ਿਆਦਾ ਅਸਰ ਪਾਉਂਦੀ ਹੈ। ਵੱਡਿਆਂ ਦੇ ਫਲੂਏ ਫਲਾਏ ਚੰਗੇ ਹੋ ਜਾਂਦੇ ਨੇ, ਜ਼ੁਬਾਨ ਉੱਤੇ ਬੜੀ ਖਤਰਨਾਕ ਦੀ ਚੀਜ਼ ਹੈ ਉਹ।
ਜ਼ਬਾਨ ਤੇ ਛਾਲੇ ਪੈ ਜਾਂਦੇ ਨੇ, ਨੱਕ ਦੇ ਵਿੱਚ ਛਾਲੇ ਪੈ ਜਾਂਦੇ ਨੇ, ਅੱਖਾਂ ਦਾ ਬਚਾ ਰਿਹਾ ਇੱਦਾਂ ਸਰੀਰ ਕਰਕੇ। ਕੁਝ ਸਮੇਂ ਤੇ ਉਹ ਤਕਲੀਫ ਵਿੱਚ ਰਿਹਾ, ਹੌਲੀ ਹੌਲੀ ਹੌਲੀ ਹੌਲੀ ਜਦੋਂ ਕੋਈ ਦਵਾਈ ਲਈ ਤੇ ਉਹ ਆਪਣੇ ਆਪ ਉਹ ਗਰਮੀ ਜਿਹੜੀ ਸੀ ਉਹ ਸ਼ਾਂਤ ਹੋ ਗਈ, ਹੁਣ ਠੀਕ ਹੈ ਚੰਗਾ ਭਲਾ। ਹੁਣ ਲੋਕ ਸਲਾਹਾਂ ਸੁਜੈਸਟ ਸਾਨੂੰ ਵੀ ਇਹ ਕਰਦੇ ਨੇ ਵੀ ਤੁਸੀਂ ਭਾਈ ਮਾਤਾ ਜਿਹੜੀ ਹੈ ਉਹ, ਹੁਣ ਇੱਕ ਨੇ ਆਖਿਆ ਜੀ ਸਰਾਣੇ ਕੱਚੀ ਲੱਸੀ ਰੱਖੋ। ਹੁਣ ਕੱਚੀ ਲੱਸੀ ਤੁਸੀਂ ਸਿਆਣੇ ਬੈਠੇ ਹੋ, ਕੱਚੀ ਲੱਸੀ ਠੰਡੀ ਹੁੰਦੀ ਆ। ਆਮ ਹੁੰਦਾ ਸੀ ਜਦੋਂ ਆਪਾਂ ਖੇਤਾਂ ਗਰਮੀਆਂ ਦੇ ਵਿੱਚ ਕੰਮ ਕਰਨਾ ਵੀ ਮਤਲਬ ਹਾਈਡਰੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਡੀਹਾਈਡਰੇਸ਼ਨ ਨਾ ਹੋ ਜਾਵੇ, ਤੇ ਤੁਸੀਂ ਉਹ ਤੇ ਗਰਮੀ ਦੇ ਵਿੱਚ ਤੇ ਕੱਚੀ ਲੱਸੀ ਵੈਸੇ ਚੰਗੀ ਹੁੰਦੀ ਆ ਵੀ ਦੁੱਧ ਦੇ ਵਿੱਚ ਥੋੜਾ ਮਤਲਬ ਥੋੜਾ ਦੁੱਧ ਲੈ ਕੇ ਪਾਣੀ ਪਾ ਕੇ ਉਹਨੂੰ ਪੀਓ, ਉਹ ਤੁਹਾਡੇ ਅੰਦਰ ਨੂੰ ਠੰਡਕ ਦਿੰਦੀ ਅੰਦਰ ਨੂੰ। ਸਰਾਣੇ ਰੱਖਣ ਦਾ ਕੋਈ ਮਤਲਬ ਨਹੀਂ ਹੈ। ਉਹ ਫਿਰ ਜਿਹੜਾ ਕੋਈ ਵੈਦ ਸੀ ਉਹਨੇ ਆਖਿਆ ਜਿੰਨੀ ਕੱਚੀ ਲੱਸੀ ਪੀਤੀ ਜਾਂਦੀ ਉਨੀ ਪੀਓ, ਚੰਗੀ ਹੈ ਕਿਉਂਕਿ ਅੰਦਰ ਦੀ ਉਹਨੇ ਗਰਮੀ ਨੂੰ ਕੱਢ ਦੇਣਾ। ਉਹਨੇ ਆਖਿਆ ਜਿੰਨੀਆਂ ਮੂਲੀਆਂ ਖਾਧੀਆਂ ਜਾਂਦੀਆਂ ਨੇ ਉਨੀਆਂ ਖਾਓ, ਅੰਦਰ ਦੀ ਗਰਮੀ ਨੂੰ ਉਹਨੇ ਕੱਢ ਦੇਣਾ। ਮਤਲਬ ਆਹ ਬੇਸਿਕ ਜੇ ਉਹਦੇ ਕਾਰਨ ਸੀ। ਹੁਣ ਉਹ ਇੱਕ ਪਾਣ ਕੇ ਕਹਿੰਦੇ ਜੀ ਕੱਚੀ ਲੱਸੀ ਸਰਾਣੇ ਰੱਖੋ, ਤਾਂ ਸਰਾਣੇ ਰੱਖਿਆ ਕੀ ਹੋ ਜਾਏਗਾ, ਮੈਨੂੰ ਪਿਆਓ, ਗੱਲ ਤਾਂ ਇੱਥੇ ਬਣਨੀ ਹੈ। ਹੁਣ ਉਹ ਸੀਤਲਾ ਦੇ ਲੋਕੀ ਵਰਤ ਵੀ ਰੱਖਦੇ ਹੁੰਦੇ ਸਨ। ਸੀਤਲਾ ਦੀ ਸਵਾਰੀ ਜਿਹੜਾ ਸੀ ਉਹ ਗਧਾ ਹੁੰਦਾ ਸੀ, ਗਧਾ ਉਹ ਗਧੇ ਦੇ ਉੱਤੇ ਸਵਾਰੀ ਕਰਦੀ ਸੀ। ਤੇ ਬਾਬੇ ਕਬੀਰ ਨੇ ਬੜੀ ਸਪਸ਼ਟ ਗੱਲ ਆਖੀ, ਉਹਨਾਂ ਆਖਿਆ ਕਬੀਰ ਹਰ ਕਾ ਸਿਮਰਨ ਛਾੜ ਕੇ, ਰੱਬ ਦਾ ਸਿਮਰਨ ਰੱਬ ਦੀ ਯਾਦ ਛੱਡ ਕੇ, ਅਹੋਈ ਰੱਖੈ ਨਾਰ ਜਿਹੜੀ ਔਰਤ ਸੀਤਲਾ ਦੇ ਵਰਤ ਰੱਖਦੀ ਹੈ। ਮੈਨੂੰ ਚੇਤਾ ਮੈਂ ਨਾਗਪੁਰ ਕਥਾ ਕਰਾਂ ਤੇ ਉਹ ਸਾਰੀ ਗੱਲ ਮੇਰੇ ਉਲਟੀ ਪੈ ਗਈ, ਰੌਲਾ ਪਾਉਣ ਲੱਗ ਪਏ ਲੋਕੀ ਉੱਥੇ। ਸ਼ਬਦ ਇਹੋ ਹੀ ਸੀ ਕਬੀਰ ਸਾਹਿਬ ਦਾ, ਤੇ ਰੌਲਾ ਇਹ ਪਿਆ ਵੀ ਕਹਿੰਦੇ ਜੀ ਇਹ ਬੀਬੀਆਂ ਨੂੰ ਗਧੀ ਕਹਿੰਦਾ। ਉਹ ਮੈਂ ਕਿਹਾ ਮੈਂ ਨਹੀਂ ਕਹਿੰਦਾ, ਇਹ ਕਬੀਰ ਕਹਿੰਦਾ ਹੈ। ਕਬੀਰ ਕਹਿੰਦਾ ਤੁਹਾਡੇ ਕੰਮ ਗਧਿਆਂ ਵਾਲੇ ਨੇ। ਅਗਰ ਹਰ ਕਾ ਸਿਮਰਨ ਛੱਡ, ਕਿਉਂਕਿ ਉੱਥੇ ਕਿਉਂਕਿ ਜਿਹੜੇ ਇੱਦਾਂ ਦੇ ਜਿਹੜੇ ਸ਼ਹਿਰ ਨੇ ਤੁਹਾਨੂੰ ਪਤਾ ਉਹਦੇ ਵਿੱਚ ਵਰਤ ਵਰਤ ਚੰਗੇ ਰੱਖਦੇ ਨੇ, ਬੀਬੀਆਂ ਵਰਤ ਸਾਡੀਆਂ ਵਾਲੀਆਂ ਵੀ ਰੱਖੀ ਜਾਂਦੀਆਂ ਨੇ। ਹਰ ਕਾ ਸਿਮਰਨ ਛੱਡ ਕੇ ਅਹੋਈ ਰੱਖੈ ਨਾਰ, ਕਬੀਰ ਸਾਹਿਬ ਕਹਿੰਦੇ ਗਧ ਹੀ ਹੋਏ ਕੈ ਉਤਰੈ ਭਾਰ ਸਹਿ ਮਨ ਚਾਰ। ਹੁਣ ਗੱਲ ਕਬੀਰ ਨੇ ਆਖੀ ਹੈ, ਬਾਬਾ ਕਬੀਰ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਰੱਬ ਦੀ ਯਾਦ ਨੂੰ ਛੱਡ ਕੇ ਜਿਹਨੇ ਅਹੋਈ ਦੇ ਸੀਤਲਾ ਦੇ ਵਰਤ ਰੱਖ ਲਏ, ਉਹ ਏਦਾਂ ਹੈ ਵੀ ਜਿਵੇਂ ਗਧੀ ਬਣ ਗਈ ਹੈ ਤੇ ਜਿਵੇਂ ਗਧੀ ਗਧਾ ਭਾਰ ਸਹਿੰਦਾ ਰਹਿੰਦਾ, ਏਦਾਂ ਹੀ ਬੰਦਾ ਵੀ ਕਰਮ ਕਾਂਡਾਂ ਪਖੰਡਾਂ ਦਾ ਬੋਝ ਸਹਿੰਦਾ ਰਹਿੰਦਾ ਹੈ। ਬੰਦਾ ਵੀ ਜਿਹੜਾ ਹੈ ਉਹਦੇ ਜੀਵਨ ਚ ਕੋਈ ਤਬਦੀਲੀ ਨਹੀਂ ਆਉਂਦੀ, ਉਹ ਵੀ ਬੋਝ ਦੇ ਅਧੀਨ ਹੀ ਆਪਣਾ ਜੀਵਨ ਬਤੀਤ ਕਰਦਾ ਰਹਿੰਦਾ। ਭਾਰ ਸਹਿ ਮਨ ਚਾਰ, ਉਹ ਨਾ ਰੌਲਾ ਪਾ ਲਿਆ, ਕਹਿੰਦੇ ਜੀ ਬੀਬੀਆਂ ਨੂੰ ਗਧੀਆਂ ਕਹਿੰਦੇ। ਮੈਂ ਕਿਹਾ ਨਹੀਂ, ਇਹ ਕਬੀਰ ਸਾਹਿਬ ਦਾ ਬਚਨ ਹੈ। ਕਹਿੰਦੇ ਕਦ ਤੋਂ ਗਧਿਆਂ ਵਾਲੇ ਕੰਮ ਕਰਨੇ? ਹੁਣ ਆਪਾਂ ਆਮ ਇੱਕ ਸ਼ਬਦ ਵਰਤਦੇ ਹਾਂ ਵੀ ਯਾਰ ਕਈ ਬੰਦੇ ਸਾਰੀ ਜ਼ਿੰਦਗੀ ਗਧਿਆਂ ਨੂੰ ਭਾਰ ਹੀ ਢੋਈ ਜਾਂਦੇ ਨੇ। ਹੁਣ ਉਹ ਬੰਦੇ ਥੋੜ੍ਹਾ ਹੁੰਦੇ ਨੇ, ਫਿਰ ਬੰਦੇ ਕੀ ਬਣ ਗਏ ਅੰਦਰੋਂ? ਬਿਰਤੀ ਕਰਕੇ ਕੀ ਹੋ ਗਏ? ਗਧੇ ਹੋ ਗਏ। ਬਾਣੀ ਨੇ ਇਹਨਾਂ ਜੂਨਾਂ ਦੀ ਗੱਲ ਕੀਤੀ ਹੈ। ਅੱਛਾ, ਹੁਣ ਬੰਦੇ ਦਾ ਸਰੀਰ ਜਿਹੜਾ ਹੈ ਉਹ ਤੇ ਬੰਦੇ ਵਾਲਾ ਹੋਵੇ, ਪਰ ਬਿਰਤੀ ਗਧੇ ਵਾਲੀ ਹੋਵੇ ਤੇ ਕਦੀ ਸੁਖੀ ਰਹਿ ਸਕਦਾ ਬੰਦਾ? ਮਤਲਬ ਉਲਟ ਖੇਡ ਵਾਪਰਦੀ ਹੈ ਨਾ। ਅੱਛਾ, ਜੇ ਤੇ ਸਰੀਰ ਵੀ ਗਧੇ ਵਾਲਾ ਹੋਵੇ ਤੇ ਫਿਰ ਤੇ ਗੱਲ ਨਿਬੜ ਗਈ, ਫਿਰ ਤੇ ਠੀਕ ਹੈ। ਗਧੇ ਨੂੰ ਕਦੀ ਤੁਸੀਂ ਪੁੱਛ ਕੇ ਵੇਖੋ ਉਹਨੂੰ ਕਾਹਦਾ ਦੁੱਖ ਹੈ। ਜੇ ਤੇ ਸਰੀਰ ਵੀ ਸੂਰ ਵਾਲਾ ਹੈ ਤੇ ਅੰਦਰੋਂ ਵੀ ਬੰਦਾ ਸੂਰ ਹੈ, ਫਿਰ ਕੋਈ ਫਰਕ ਨਹੀਂ ਪੈਂਦਾ। ਪਰ ਜੇ ਸਰੀਰ ਬੰਦਿਆਂ ਵਾਲਾ ਹੈ ਤੇ ਅੰਦਰੋਂ ਬੰਦਾ ਸੂਰ ਬਣ ਕੇ ਜੀ ਰਿਹਾ, ਫਿਰ ਫਰਕ ਬਹੁਤ ਵੱਡਾ ਪੈਂਦਾ। ਜੇ ਸਰੀਰ ਕੁੱਤੇ ਵਾਲਾ ਹੈ ਤੇ ਅੰਦਰੋਂ ਬਿਰਤੀ ਵੀ ਕੁੱਤੇ ਵਾਲੀ ਹੈ ਤੇ ਫਿਰ ਤੇ ਗੱਲ ਠੀਕ ਹੈ, ਫਿਰ ਨਹੀਂ ਕੋਈ ਫਰਕ ਪੈਂਦਾ। ਫਿਰ ਕਦੀ ਕਿਸੇ ਨੇ ਕੁੱਤੇ ਨੂੰ ਇੱਦਾਂ ਲੈਕਚਰ ਦਿੱਤਾ ਹੋਵੇ ਉਹ ਲਾਲਚ ਨਾ ਕਰਿਆ ਕਰ, ਉਹ ਇੱਦਾਂ ਨਾ ਕਰਿਆ ਕਰ। ਹਾਂ, ਖਤਰਨਾਕ ਗੱਲ ਇਹ ਹੈ ਵੀ ਸਰੀਰ ਬੰਦਿਆਂ ਵਾਲਾ ਹੈ ਤੇ ਬਿਰਤੀ ਕੁੱਤੇ ਵਾਲੀ ਹੈ, ਬਿਰਤੀ ਆਹ ਚੀਜ਼ ਖਤਰਨਾਕ ਹੈ। ਇਹਨੂੰ ਮਹਾਰਾਜ ਨੇ ਆਖਿਆ ਅਸੀਂ ਜੂਨਾਂ ਚ ਪੈ ਰਹੇ ਹਾਂ, ਜੂਨਾਂ ਚ। ਤੇ ਕਬੀਰ ਸਾਹਿਬ ਨੇ ਪਤਾ ਕੀ ਆਖਿਆ? ਕਹਿੰਦਾ ਐਸੇ ਘਰ ਹਮ ਬਹੁਤ ਵਸਾਏ। ਆਖਿਆ ਮੈਂ ਬੜੇ ਘਰਾਂ ਚ ਵੱਸ ਰਿਹਾ। ਕਿਹੜਾ ਘਰ ਹੈ ਜੀ? ਬਾਣੀ ਨੇ ਕਿਹਨੂੰ ਆਖਿਆ ਘਰ? ਆ ਅੰਦਰ, ਇਹਨੂੰ ਹੀ ਤੁਸੀਂ ਪੜ੍ਹਦੇ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਆਹ ਘਰ ਹੈ ਅੰਦਰ ਦਾ। ਆਖਿਆ ਮੈਂ ਬਹੁਤ ਸਾਰੇ ਘਰ ਵਸਾ ਰਿਹਾ, ਬਹੁਤ ਸਾਰੇ ਘਰ, ਬਹੁਤ ਸਾਰੇ ਘਰ। ਕਦੀ ਮੈਂ ਆਪਣੇ ਅੰਦਰ ਗਧੇ ਨੂੰ ਵਸਾ ਲੈਣਾ, ਕਦੀ ਮੈਂ ਕੁੱਤੇ ਨੂੰ ਵਸਾ ਲੈਣਾ, ਕਦੀ ਮੈਂ ਸੂਰ ਨੂੰ ਵਸਾ ਲੈਣਾ। ਏਦਾਂ ਕਰਕੇ ਆਪਣੇ ਅੰਦਰ ਮੈਂ ਘਰ ਕਈ ਤਰ੍ਹਾਂ ਦੇ ਵਸਾਉਂਦਾ। ਮੇਰੀ ਬਿਰਤੀ ਸਥਿਰ ਨਹੀਂ ਹੈਗੀ, ਇਹ ਭਟਕਦੀ ਹੈ। ਕਦੀ ਲਾਲਚ ਆਇਆ, ਹੋਰ ਕੋਈ ਘਰ ਅੰਦਰ ਹੋ ਗਿਆ। ਅੱਛਾ, ਕਦੀ ਮੈਂ ਗੁਣੀ ਗਿਆਨੀ ਬਣ ਜਾਂਦਾ, ਸਿਆਣਾ ਬਣ ਜਾਂਦਾ, ਟਿਕਾਤ ਨਹੀਂ ਨਾ ਉਹ। ਕਬ ਹੂੰ ਜੀੜਾ ਊਬ ਚੜ੍ਹਤ ਹੈ, ਕਬ ਹੂੰ ਜਾਏ
ਪਿਆਲੇ। ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾ, ਮਤਲਬ ਟਿਕਾ ਵਿੱਚ ਨਹੀਂ ਹੈਗਾ, ਆਖਿਆ ਚਾਰੇ ਦਿਸ਼ਾਵਾਂ ਵੱਲ ਭਟਕਦਾ ਫਿਰਦਾ। ਇਹਨੂੰ ਕਹਿੰਦੇ ਨੇ ਘਰ ਵਸਾਉਣੇ। ਹੁਣ ਇਹਨੂੰ ਸਮਝੋ, ਸੌਖੀ ਹੋ ਗਈ ਗੱਲ ਸਮਝਣੀ। ਬਾਬਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੁਖਮਣੀ ਸਾਹਿਬ ਦੀ ਬਾਣੀ ਚ ਆਖਿਆ ਵੀ ਕਬੂ ਹੋਏ ਪੰਡਿਤ ਕਰੇ ਵਿਖਾ, ਕਦੀ ਤੇ ਬੰਦਾ ਬੜਾ ਸਿਆਣਾ ਪੰਡਿਤ ਬੈਠਾ ਇੱਦਾਂ ਵਿਖਾਣ ਕਰ ਕਰਕੇ ਸਮਝਾ ਰਿਹਾ, ਪਰ ਆਪਣੀ ਮੱਤ ਉੱਤੇ ਮੁੜ ਕੇ ਪੜਦਾ ਵੀ ਪੈ ਜਾਂਦਾ। ਇਹਨੂੰ ਹੋਰ ਸੌਖਿਆਂ ਸਮਝੀਏ ਥੋੜਾ ਜਿਹਾ। ਕਿਸੇ ਦੇ ਘਰ ਵਿੱਚ ਮੌਤ ਹੋ ਜਾਵੇ, ਸਾਰੇ ਪੰਡਿਤ ਬਣੇ ਹੁੰਦੇ ਨਾ ਉੱਥੇ, ਸਾਰੇ ਉਹਨੂੰ ਜਾ ਕੇ ਕੀ ਕਹਿੰਦੇ ਨੇ, ਇਹ ਰੱਬ ਦਾ ਭਾਣਾ ਹੈ ਜੀ, ਕੋਈ ਨੀ ਜੀ, ਆਉਣ ਜਾਣ ਬਣਿਆ। ਅੱਛਾ, ਜਿੱਦਣ ਆਪਣੇ ਘਰੇ ਆਉਂਦੀ ਹੈ ਉਦਣ ਜਿਹਨੂੰ ਇਹ ਜਾ ਕੇ ਸਮਝਾ ਰਿਹਾ ਸੀ, ਹੁਣ ਇਹਨੂੰ ਇਹ ਸਮਝਾ ਰਿਹਾ, ਉਦਣ ਉਹ ਪੰਡਤਾਈ ਕਿੱਧਰ ਜਾਂਦੀ ਹੈ ਜਿਹੜਾ ਵਿਖਿਆਨ ਗੁਆਂਢੀ ਦੇ ਘਰ ਵਿੱਚ ਜਾ ਕੇ ਕਰ ਰਿਹਾ ਸੀ। ਜਿੱਦਣ ਆਪਣੇ ਘਰੇ ਵਾਪਰੀ ਉਦਣ ਨੀ ਨਾ ਪੰਡਿਤ ਬਣਿਆ, ਫਿਰ ਉਦਣ ਨੀ ਨਾ ਆਪਣੇ ਮਨ ਨੂੰ ਸਮਝਾਇਆ। ਇਸ ਕਰਕੇ ਹਰ ਬੰਦਾ ਇੱਥੇ ਪੰਡਿਤ ਹੈ ਤੇ ਕੁਝ ਨਾ ਕੁਝ ਵਿਖਿਆਨ ਕਰ ਰਿਹਾ, ਕੁਝ ਨਾ ਕੁਝ ਦੱਸ ਰਿਹਾ, ਭਾਵੇਂ ਉਹ ਚੰਗਾ ਦੱਸ ਰਿਹਾ, ਭਾਵੇਂ ਮੰਦਾ ਦੱਸ ਰਿਹਾ, ਭਾਵੇਂ ਉਹਨੂੰ ਕੁਝ ਆਉਂਦਾ ਹੈ ਤੇ ਭਾਵੇਂ ਨਹੀਂ ਆਉਂਦਾ, ਪਰ ਹੈ ਪੰਡਿਤ ਹੀ ਹੈ ਬੰਦਾ। ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਟਰੰਪ ਦੀਆਂ ਗੱਲਾਂ ਤੇ ਫਲਾਨਾ ਦੁਨੀਆਂ 'ਚ ਕੀ ਹੋ ਰਿਹਾ, ਪੰਡਿਤ ਹੀ ਹੈ ਨਾ ਬੰਦਾ, ਭਾਵੇਂ ਕੱਖ ਵੀ ਨਹੀਂ ਪਤਾ। ਮਤਲਬ ਬੰਦਾ ਸੱਥ 'ਚ ਬੈਠਾ ਇੱਦਾਂ ਮਹਿਸੂਸ ਕਰਦਾ ਜਿਵੇਂ ਬੜਾ ਵੱਡਾ ਬਿਊਰੋਕਰੇਟ ਰਿਹਾ ਹੋਵੇ, ਵੀ ਦੁਨੀਆਂ ਦੀ ਸਿਆਸਤ ਦੀ ਬਹੁਤ ਸਮਝ ਹੋਵੇ, ਪਰ ਹਰ ਬੰਦਾ ਕਹਿੰਦਾ ਨਹੀਂ, ਕਹਿੰਦੇ ਮੇਰੇ ਹਿਸਾਬ ਨਾਲ ਇੱਦਾਂ ਹੈ ਪੰਡਿਤ ਹੈ। ਤੇ ਫਿਰ ਜਦੋਂ ਅਗਲਾ ਮੰਨਦਾ ਨਹੀਂ, ਅਗਲਾ ਸੁਣਦਾ ਨਹੀਂ, ਫਿਰ ਦੁੱਖ ਵੀ ਭੋਗਦਾ। ਹੁਣ ਇਸ ਪਦੇ ਨੂੰ ਸਮਝੋ, ਕਬੂ ਹੋਏ ਪੰਡਿਤ ਕਰੇ ਬਖਾਨ, ਕਦੀ ਤੇ ਬੰਦੇ ਦੀ ਬਿਰਤੀ ਕਿਹੜੀ ਬਣਦੀ ਹੈ, ਪੰਡਤਾਂ ਵਾਲੀ, ਗੁਣੀਆਂ ਗੁਣੀ ਗਿਆਨੀਆਂ ਵਾਲੀ। ਬੜਾ ਸਿਆਣਾ, ਆਪਾਂ ਆਮ ਕਿਸੇ ਬੰਦੇ ਨੂੰ ਕਹਿੰਦੇ, ਉਹ ਤੂੰ ਤੇ ਬੜਾ ਸਿਆਣੀਆਂ ਗੱਲਾਂ ਕਰਦਾ ਸੀ, ਅੱਜ ਤੈਨੂੰ ਕੀ ਹੋ ਗਿਆ, ਅੱਜ ਪੰਡਿਤ ਨਹੀਂ ਨਾ ਰਿਹਾ, ਅੱਜ ਮੂਰਖ ਬਣ ਗਿਆ, ਅੱਜ ਬਿਰਤੀ ਜਿਹੜੀ ਹੈ ਉਹ ਬਦਲ ਗਈ। ਗੁਰਦੁਆਰੇ ਵੀ ਸਾਨੂੰ ਬੰਦੇ ਮਿਲਦੇ ਨੇ, ਆਪਾਂ ਕਹਿੰਦੇ ਜੀ ਚੰਗਾ ਭਲਾ ਸੀ ਗੁਰਦੁਆਰੇ, ਯਾਰ ਮੈਂ ਤੈਨੂੰ ਰੋਜ਼ ਗੁਰਦੁਆਰੇ ਵੇਂਦਾ ਸੀ, ਤੂੰ ਤੇ ਬੜਾ ਪੰਡਿਤ ਬਣ ਕੇ ਬਾਣੀ ਬੁਣੀ ਪੜ੍ਹਦਾ ਸੀ, ਅੱਜ ਤੇਰਾ ਹਾਲ ਕੀ ਬਣਿਆ ਪਿਆ, ਬਦਲ ਗਿਆ ਨਾ। ਗੁਰਦੁਆਰੇ ਦੀ ਚਾਰ ਦੁਆਰੀ ਚੋਂ ਨਿਕਲਦਿਆਂ ਬਾਹਰ ਹੀ ਉਹ ਸ਼ੈਤਾਨ ਵੀ ਬਣ ਸਕਦਾ, ਤੇ ਗੁਰਦੁਆਰੇ ਦੀ ਚਾਰ ਦੁਆਰੀ ਚ ਵੜਦਿਆਂ ਹੀ ਬੰਦਾ ਪੰਡਿਤ ਵੀ ਬਣ ਸਕਦਾ। ਗੁਰਦੁਆਰੇ ਦੀ ਚਾਰ ਦੁਆਰੀ ਚ ਧਰਮ ਦੀਆਂ ਗੱਲਾਂ ਵੀ ਕਰ ਸਕਦਾ ਤੇ ਬਾਹਰ ਜਾ ਕੇ ਧਰਮ ਦੀਆਂ ਗੱਲਾਂ ਵੀ ਕਰ ਸਕਦਾ। ਮਹਾਰਾਜ ਨੇ ਕਿਹਾ, ਕਬਹੂ ਹੋਏ ਪੰਡਿਤ ਕਰੇ ਬਖਾਨ, ਕਬਹੂ ਮੋਨ ਧਾਰੀ ਲਾਵੈ ਧਿਆਨ। ਕਦੀ ਤੇ ਮੋਨੀ ਬਣ ਕੇ ਬਹਿ ਜਾਂਦਾ, ਚੁੱਪ ਕੇਟਾ, ਬੋਲਦਾ ਹੀ ਨਹੀਂ ਕਿਸੇ ਨਾਲ, ਹੁੰਦਾ ਹੈ ਨਾ ਚਾਰ ਪੰਜ ਬੰਦੇ ਇੱਦਾਂ ਬੈਠੇ ਹੋਣ, ਜਿਹੜਾ ਕੱਲ ਬੋਲ ਰਿਹਾ ਸੀ ਅੱਜ ਚੁੱਪ ਕਰਕੇ ਬੈਠਾ, ਉਹਨੂੰ ਪੁੱਛਦੇ ਨੇ ਉਹ ਕੀ ਹੋਇਆ ਅੱਜ ਬੋਲਦਾ ਕਿਉਂ ਨਹੀਂ, ਕਹਿੰਦਾ ਨਹੀਂ ਅੱਜ ਕੁਝ ਜੀ ਨਹੀਂ ਕਰਦਾ ਬੋਲਣ, ਮਨ ਦੀ ਅਵਸਥਾ, ਮੋਨੀ ਬਣ ਗਿਆ। ਕਬਹੂ ਮੋਨ ਧਾਰੀ ਲਾਵੇ ਧਿਆਨ, ਬਾਬੇ ਨੇ ਕਿਹਾ ਕਬਹੂ ਤਟ ਤੀਰਥ। ਅੱਛਾ, ਕਦੀ ਫਿਰ ਤਟਾਂ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ ਵੀ ਮੈਂ ਨਹਾ ਕੇ ਆਉਣਾ, ਸ਼ਾਇਦ ਇੱਦਾਂ ਹੀ ਕਲਿਆਣ ਹੋ ਜਾਏ, ਇੱਦਾਂ ਭਟਕਦਾ ਫਿਰਦਾ। ਕਦੀ ਕਿਸੇ ਤੀਰਥ ਉੱਤੇ, ਤਟਦਾਰਥ ਹੁੰਦਾ ਤੀਰਥਾਂ ਦਾ ਕੰਢਾ, ਕਦੀ ਕਹਿੰਦਾ ਉਹ ਬਹਿ ਜਾਈਏ ਹਜ਼ੂਰ ਸਾਹਿਬ ਜਾ ਕੇ, ਚੰਗਾ ਹੈ ਕੀ ਰੱਖਿਆ ਦੁਨੀਆਦਾਰੀ 'ਚ, ਫਿਰ ਇੱਦਾਂ ਦੀਆਂ ਗੱਲਾਂ ਕਰ, ਸਟੇਬਲ ਨਹੀਂ ਹੈਗਾ, ਟਿਕਾਅ 'ਚ ਨਹੀਂ ਹੈਗਾ, ਕਹਿੰਦਾ ਬਹਿ ਜਾਣਾ ਕਿਸੇ, ਮੇਰਾ ਤਾਂ ਜੀ ਕਰਦਾ ਚਲੇ ਜਾਈਏ ਇੰਡੀਆ, ਹੈ ਨਹੀਂ ਇੱਥੇ ਕੱਖ। ਉਹ ਕਹਿੰਦੇ ਨੇ ਕੋਈ ਨਹੀਂ ਕਰਾਉਂਦੇ ਟਿਕਟ, ਨਹੀਂ ਫਿਰ ਸੋਚੀਦਾ ਇੱਥੇ ਠੀਕ ਹੈ, ਟਿਕਾ ਜੀਵਨ ਵਿੱਚ ਨਹੀਂ ਹੈਗਾ। ਕਬਹੂ ਤਟ ਤੀਰਥ ਇਸ਼ਨਾਨ, ਸਤਿਗੁਰ ਨੇ ਕਿਹਾ ਕਬਹੂ ਸਿੱਧ ਸਾਧਕ ਮੁੱਖ ਗਿਆਨ, ਕਦੀ ਬੜੀਆਂ ਗਿਆਨ ਦੀਆਂ ਗੱਲਾਂ ਕਰਦਾ, ਸਿੱਧ ਬਣਿਆ ਫਿਰਦਾ, ਸਿੱਧ ਪੁਰਸ਼ ਜਿਵੇਂ ਹੋਵੇ, ਸਾਧਿਆ ਹੋਇਆ ਸਾਧਕ ਬਣਿਆ ਫਿਰਦਾ। ਕਬਹੂ ਸਿੱਧ ਸਾਧਕ ਮੁੱਖ ਗਿਆਨ, ਬਾਬੇ ਨੇ ਕਬਹੂ ਕੀਟ ਹਸਤ ਪਤੰਗ ਹੋਏ ਜੀ, ਕਦੀ ਕੀੜਾ ਬਣ ਜਾਂਦਾ, ਕਦੀ ਗੰਦਗੀ ਦਾ ਕੀੜਾ ਬਣ ਜਾਂਦਾ। ਇਹਨੂੰ ਸੌਖਿਆਂ ਸਮਝਣਾ ਤੇ ਉਹ ਨਾਲ ਨਾਲ ਪੌੜੀ ਪੜ੍ਹ ਲਓ ਜਪਜੀ ਸਾਹਿਬ ਦੀ, ਜੇ ਜੁਗਚਾਰੇ ਆਰਜਾ ਉਰਦ ਸੁਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਕੋਏ, ਚੰਗਾ ਨਾ ਉਹ ਰਖਾਇਕ ਹੈ ਜਸ ਕੀਰ ਜਗਲੇ, ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨੂੰ ਪੁੱਛਿਆ ਕਿ ਕੀਟਾਂ ਅੰਦਰ ਕੀਟ ਕਰ ਦੋਛੀ ਦੋਸ਼ ਤਰੇ। ਕਬਹੂ ਕੀਟ ਹਸਤ, ਹਾਥੀ ਬਣ ਜਾਂਦਾ ਹੰਕਾਰ ਦੇ ਵਿੱਚ, ਹਾਥੀ ਕਾਹਦਾ ਪ੍ਰਤੀਕ ਹੈ, ਹੰਕਾਰ ਦਾ, ਹਾਥੀ ਐਨ ਆਫਰੇ ਫਿਰਦਾ ਜਿਵੇਂ ਹਾਥੀ ਆਫਰੇ ਫਿਰਦਾ। ਪਤੰਗ, ਕਦੀ ਪਤੰਗਾ ਬਣ ਜਾਂਦਾ, ਮੋਹ ਦਾ ਪ੍ਰਤੀਕ ਹੈ ਬਾਣੀ 'ਚ ਪਤੰਗਾ, ਅੱਗ ਦੇ ਉੱਤੇ ਜਾਂਦਾ ਹੈ ਤੇ ਪਤੰਗਾ ਸੜ ਕੇ ਸਵਾਹ ਹੋ ਜਾਂਦਾ। ਬਾਬੇ ਨੇ ਆਖਿਆ ਬਿਰਤੀਆਂ ਨੇ, ਕਬਹੂ ਕੀਟ ਹਸਤ ਪਤੰਗ ਹੋਏ ਜੀ ਆ। ਹੁਣ ਅਗਲੀ ਪੰਕਤੀ ਗੱਲ ਸਪਸ਼ਟ ਕਰੇਗੀ, ਅਨਕ ਜੋਨ ਭਰਮੈ, ਕਿੰਨੀਆਂ ਜੂਨਾਂ ਵਿੱਚ ਬੰਦਾ ਇੱਦਾਂ ਭਟਕਦਾ ਫਿਰਦਾ, ਭਰਮਦਾ ਫਿਰਦਾ। ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ। ਸਵਾਂਗੀ ਕਿਹਨੂੰ ਕਹਿੰਦੇ ਨੇ,
ਸਵੰਗੀ ਕਹਿੰਦੇ ਨੇ ਤਮਾਸ਼ਾ ਕਰਨ ਵਾਲਿਆਂ ਨੂੰ, ਜਿਹੜੇ ਨਾਟਕ ਚਿੜਕ ਨਹੀਂ ਕਰਦੇ ਜਾਦੂਗਰ ਜੀ, ਉਹਨਾਂ ਨੂੰ ਸਵਾਂਗੀ ਕਹਿੰਦੇ ਨੇ। ਹੁਣ ਸਵਾਂਗੀ ਹੁੰਦਾ ਤਾਂ ਇੱਕੋ ਹੀ ਹੈ, ਪਰ ਉਹ ਆਪਣੇ ਰੂਪ ਕਈ ਵਿਖਾਉਂਦਾ, ਬੰਦਿਆ ਤੂੰ ਵੀ ਹੈ ਬੰਦਾ ਹੀ ਹੈ, ਪਰ ਤੂੰ ਸੁਭਾਅ ਕਰਕੇ ਆਪਣੇ ਕਈ ਰੂਪ ਵਿਖਾਉਣਾ ਲੋਕਾਂ ਨੂੰ, ਕਈ ਰੂਪ ਵਿਖਾਉਣਾ, ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ। ਬਾਬੇ ਨੇ ਕਿਹਾ ਜਿਉਂ ਪ੍ਰਭ ਭਾਵੈ ਤਿਵੇਂ ਨਚਾਵੈ, ਆਖਿਆ ਜਿਵੇਂ ਮੇਰੇ ਰੱਬ ਨੂੰ ਭਾਉਂਦਾ ਓਦਾਂ ਹੀ ਰੱਬ ਦੁਨੀਆਂ ਨੂੰ ਨਚਾਈ ਜਾ ਰਿਹਾ। ਮਹਾਰਾਜ ਕਹਿੰਦੇ ਨੇ ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਜੇ ਜੇ ਸੁਖੀ ਹੋਣਾ ਚਾਹੁੰਦਾ ਹੈ ਤੇ ਭਾਈ ਜਿੱਦਾਂ ਵਾਹਿਗੁਰੂ ਨੂੰ ਪਾਉਂਦਾ ਹੈ ਉਦਾਂ ਚੱਲਿਆ ਕਰ, ਉਹਦੇ ਹੁਕਮ ਵਿੱਚ ਆ, ਏਦਾਂ ਖੇਡਾਂ ਖੇਡਣੀਆਂ ਛੱਡ। ਕਬੀਰ ਨੇ ਵੀ ਅੱਜ ਸਤਿਗੁਰ ਨੇ ਇਹੋ ਗੱਲ ਆਖੀ, ਆਖੇ ਐਸੇ ਘਰ ਹਮ ਬਹੁਤ ਵਸਾਏ। ਕਿੰਨੇ ਘਰ ਵਸਾਏ ਮੈਂ, ਕਿੰਨੇ ਜਾੜੇ ਤੇ ਕਿੰਨੇ ਵਸਾਲੇ, ਇੱਕ ਘਰ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਇੱਕ ਥਾਂ ਉੱਤੇ ਮਹਾਰਾਜ ਨੇ ਹੋਰ ਵੀ ਗੱਲ ਆਖੀ, ਆਖਿਆ ਤੂੰ ਪ੍ਰੀਤਮ ਤੂੰ ਪ੍ਰਾਣ ਆਧਾਰੇ, ਤੁਮ ਹੀ ਪੇਖ ਪੇਖ ਮਨ ਬਿਗ ਸਾਰੇ। ਤੂੰ ਮੇਰੇ ਪ੍ਰਾਣਾ ਦਾ ਆਧਾਰ ਹੈ ਮੇਰੇ ਵਾਹਿਗੁਰੂ, ਤੈਨੂੰ ਵੇਖ ਕੇ ਹੀ ਮੇਰਾ ਮਨ ਖਿੜਿਆ ਰਹਿ ਸਕਦਾ, ਤੇ ਜੇ ਤੈਨੂੰ ਨਹੀਂ ਵੇਖਦਾ ਤੇ ਫਿਰ ਮੈਂ ਜੂਨਾਂ ਚ ਪੈ ਜਾ। ਅਨਕ ਜੂਨ ਪ੍ਰਮ ਪ੍ਰਮ ਪ੍ਰਮ ਹਾਰੇ। ਮੈਂ ਬੜੇ ਜੂਨਾਂ ਚ ਭਟਕਦਾ ਭਟਕਦਾ ਅਖੀਰ ਹੁਣ ਹਾਰ ਗਿਆ ਵੀ ਮੈਨੂੰ ਟਿਕਾ ਚਾਹੀਦਾ। ਹੁਣ ਇੱਕ ਬੰਦੇ ਨੂੰ ਰੋਜ਼ ਹੀ ਸਰੀਰ ਬਦਲਣਾ ਪਵੇ, ਰੋਜ਼ ਹੀ ਗੈਟਅਪ ਚੇਂਜ ਕਰਨਾ ਪਵੇ, ਉਹਦੇ ਲਈ ਔਖਾ ਹੁੰਦਾ ਨਾ, ਉਹ ਦੁੱਖ ਬਣ ਜਾਵੇ। ਮਹਾਰਾਜ ਨੇ ਆਖਿਆ ਓਟ ਗਈ ਸਾਧ ਸੰਗਾਰੇ, ਮੈਂ ਥੱਕ ਗਿਆ ਭਟਕ ਭਟਕ। ਤੋ ਜਿੰਡੇ ਸ਼ਬਦ ਸੁਖਮਨੀ ਸਾਹਿਬ ਦੀ ਬਾਣੀ ਚ ਚਾਹੇ ਮਹਾਰਾਜ ਨੇ ਰੱਖੇ, ਜਦੋਂ ਸਤਿਗੁਰੂ ਇਹ ਕਹਿੰਦੇ ਨੇ ਚੰਦਨ ਲੇਪ ਉਤਾਰੈ ਧੋਏ ਗਰਤ ਪ੍ਰੀਤ ਭਸਮ ਸੰਘ ਹੋਏ, ਇਹ ਬੰਦੇ ਦੀ ਬਿਰਤੀ ਦੀ ਹੀ ਗੱਲ ਹੈ। ਸਰੀਰਾਂ ਕਰਕੇ ਅਸੀਂ ਕਿਹੜੀ ਜੂਨ ਚ ਪੈਣਾ ਹੈ ਕਿਹੜੀ ਚ ਨਹੀਂ ਪੈਣਾ ਇਹ ਤੁਹਾਡੇ ਮੇਰੇ ਹੱਥ ਵੱਸ ਨਹੀਂ ਹੈ, ਪਰ ਹਾਂ ਸਰੀਰ ਦੇ ਵਿੱਚ ਹੀ ਅਸੀਂ ਕਿੰਨੀਆਂ ਜੂਨਾਂ ਚ ਪੈ ਰਹੇ ਹਾਂ ਤੇ ਉਹ ਤੋਂ ਬਚਣਾ ਮੇਰੇ ਤੁਹਾਡੇ ਹੱਥ ਵੱਸ ਹੈ। ਗੁਰੂ ਦੀ ਮੱਤ ਲੈ ਕੇ ਬਚਿਆ ਜਾ ਸਕਦਾ, ਇਹਨੂੰ ਹੀ ਬਾਬੇ ਕਬੀਰ ਨੇ ਆਖਿਆ ਸੀ। ਮੈਂ ਸਵੇਰੇ ਵੀ ਇਹ ਵਿਚਾਰ ਦਿੱਤੇ ਸਨ ਕਿਉਂਕਿ ਹੁਣ ਵਿਸ਼ਾ ਨਾਲ ਰਲਦਾ ਹੈ। ਬਾਬਾ ਕਬੀਰ ਸਾਹਿਬ ਬਾਬਾ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ, ਉਹ ਕਹਿੰਦੇ ਬਹੁਤ ਜਨਮ ਵਿਛੋੜੇ ਤੇ ਮਾਧੋ, ਆਖਿਆ ਕਈ ਜਨਮ, ਕਿਉਂਕਿ ਮੈਂ ਭਟਕ ਰਿਹਾ ਸੀ ਨਾ, ਵਿਛੜਿਆ ਹੋਇਆ ਸੀ। ਜਦੋਂ ਮੈਂ ਗਧੇ ਵਾਲਾ ਜੀਵਨ ਜੀ ਰਿਹਾ ਸੀ ਤੇਰੇ ਨਾਲੋਂ ਵਿਛੜਿਆ ਹੋਇਆ ਸੀ, ਜਦੋਂ ਕੁੱਤੇ ਵਾਲਾ ਜੀਵਨ ਜੀ ਰਿਹਾ ਸੀ ਵਿਛੜਿਆ, ਪਤਾ ਨੀ ਕਿੰਨਾ ਕੁ ਚਿਰ ਹੋ ਗਿਆ ਇੱਦਾਂ ਹੀ ਮੈਨੂੰ ਭਟਕਦੇ ਆ। ਪਰ ਹੁਣ ਮੈਂ ਚਾਹੁੰਦਾ ਹਾਂ ਵੀ ਇਹ ਜਨਮ ਤੁਹਾਰੇ ਲੇਖੇ ਇਹ ਤੇਰੇ ਖਾਤੇ 'ਚ ਜਮ੍ਹਾਂ ਹੋ ਜਾਵੇ, ਮੇਰਾ ਇਹ ਜਨਮ ਤੇਰੇ ਲੇਖੇ 'ਚ ਆ ਜਾਵੇ, ਤੇਰੇ ਹਿਸਾਬ ਕਿਤਾਬ 'ਚ ਆ ਜਾਵੇ। ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਇਓ ਦਰਸ਼ਨ ਦੇਖੇ, ਕਿਉਂਕਿ ਤੇਰੇ ਦਰਸ਼ਨ ਨਹੀਂ ਸੀ ਦੇਖੇ ਮੈਂ, ਤੈਨੂੰ ਮਿਲਿਆ ਨਹੀਂ ਸੀ, ਤਾਂ ਕਰਕੇ ਕਈ ਜੂਨਾਂ ਦੇ ਵਿੱਚ ਮੈਂ ਭਟਕਦਾ ਫਿਰਦਾ ਸੀ। ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਅੱਛਾ, ਮਾਂ ਦੀ ਕੁੱਖ ਮਾਂ ਦੇ ਗਰਭ ਵਿੱਚੋਂ ਬੰਦੇ ਦਾ ਜਨਮ ਇੱਕੋ ਵਾਰੀ ਹੁੰਦਾ, ਪਰ ਬੁਰਾਈਆਂ ਦਾ ਇਹ ਗਰਭ ਵਿੱਚੋਂ ਬੰਦੇ ਦਾ ਜਨਮ ਸਦਾ ਹੀ ਹੁੰਦਾ ਰਹਿੰਦਾ। ਗਰਭ ਬੱਚੇ ਦੀ ਪੈਦਾਇਸ਼ ਹੁੰਦੀ ਹੈ ਨਾ। ਅੱਛਾ, ਮਹਾਰਾਜ ਦੀ ਬਾਣੀ ਨੇ ਇੱਕ ਹੋਰ ਵੀ ਖਿਆਲ ਦਿੱਤਾ, ਆਖਿਆ ਇੱਕ ਗਰਭ ਗੁਰੂ ਦਾ ਵੀ ਹੁੰਦਾ। ਜਿਵੇਂ ਮਾਂ ਦੇ ਗਰਭ ਦੇ ਵਿੱਚ ਬੱਚਾ ਰਹਿੰਦਾ, ਉੱਥੇ ਪਲਦਾ ਤੇ ਫਿਰ ਉਹਦਾ ਜਨਮ ਹੁੰਦਾ, ਦੁਨੀਆਂ 'ਚ ਆਉਂਦਾ ਨਾ, ਏਦਾਂ ਹੀ ਇੱਕ ਗਰਭ ਗੁਰੂ ਦਾ ਵੀ ਹੈ। ਇੱਥੇ ਸਿੱਖ ਰਹਿੰਦਾ ਤੇ ਪਲ ਕੇ ਪੰਜਾਂ ਪਿਆਰਿਆਂ ਦੇ ਰੂਪ 'ਚ ਸੰਸਾਰ ਦੇ ਸਾਹਮਣੇ ਪ੍ਰਗਟ ਹੁੰਦਾ, ਆਹ ਫਰਕ ਹੈ। ਗਰਭ ਗੁਰੂ ਦਾ ਵੀ ਹੈ, ਗੁਰੂ ਵੀ ਜਿਹੜਾ ਹੈ ਉਹ ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਆਖਿਆ ਜਦੋਂ ਮੈਂ ਗੁਰੂ ਦੇ ਘਰ ਵਿੱਚ ਜਨਮ ਲਿਆ ਤੇ ਮੇਰਾ ਗਵਨ ਮਿਟ ਗਿਆ, ਤੇ ਉਹ ਗਵਨ ਉਹਦੀ ਗੱਲ ਬਾਬੇ ਨੇ ਭਗਤ ਸਾਹਿਬ ਨੇ ਬਾਣੀ ਦੇ ਵਿੱਚ ਕੀਤੀ ਵੀ ਆਵਾ ਗਵਨ ਹੋਤ ਹੈ ਫੁੰਨ ਫੁੰਨ ਇਹ ਪ੍ਰਸੰਗ ਨਾ ਟੁੱਟੇ, ਵੀ ਮੈਂ ਤੇ ਜੰਮਣ ਮਰਨ ਦੇ ਗੇੜ 'ਚ ਪਿਆ ਹੀ ਹੋਇਆ, ਟੁੱਟਦਾ ਹੀ ਨਹੀਂ, ਮੇਰੀਆਂ ਬਿਰਤੀਆਂ ਬਦਲਦੀਆਂ ਰਹਿੰਦੀਆਂ ਨੇ, ਸੁਭਾਅ ਜਿਹੜਾ ਹੈ ਉਹ ਟਿਕਾਅ ਵਿੱਚ ਹੀ ਨਹੀਂ ਹੈਗਾ। ਹੁਣ ਪਹਿਲੇ ਬਚਨ ਵਿੱਚ ਇੱਥੇ ਕਬੀਰ ਸਾਹਿਬ ਨੇ ਗੱਲ ਕੀਤੀ, ਆਖਿਆ ਅਸਥਾਵਰ, ਅਸਥਾਵਰ ਕਹਿੰਦੇ ਨੇ ਸਾਧ ਸੰਗਤ ਉਹਨਾਂ ਨੂੰ ਜਿਹੜੇ ਇੱਕ ਥਾਂ ਤੇ ਖਲੋਤੇ ਰਹਿੰਦੇ ਨੇ।
ਪਰਬਤ ਹੋ ਗਏ, ਰੁੱਖ ਹੋ ਗਏ, ਇਹਨਾਂ ਨੂੰ ਇਹਨਾਂ ਲਈ ਸ਼ਬਦ ਵਰਤਿਆ ਜਾਂਦਾ ਅਸਥਾਵਰ। ਅਸਥਾਵਰ ਜਿਹੜੇ ਇੱਕ ਥਾਂ ਤੇ ਟਿਕੇ ਰਹਿੰਦੇ ਨੇ, ਜਿਹੜੇ ਜੜ ਹੋ ਗਏ ਇੱਕ ਥਾਂ ਤੇ ਹੀ ਨੇ। ਅੱਛਾ, ਬੰਦਾ ਵੀ ਤੇ ਜੜ ਹੀ ਹੁੰਦਾ, ਜਿੱਥੇ ਇਹਦੀ ਸੋਚ ਗੱਡੀ ਜਾਂਦੀ ਉੱਥੇ ਖਲੋਤਾ ਰਹਿੰਦਾ, ਹਿੱਲਦਾ ਹੀ ਨਹੀਂ। ਜਦੋਂ ਬੰਦਾ ਕਹਿੰਦਾ ਮੈਂ ਨਹੀਂ ਆਪਣੇ ਆਪ ਨੂੰ ਬਦਲਦਾ, ਭਾਈ ਤੂੰ ਅਸਥਾਵਰ ਹੋ ਗਿਆ, ਤੂੰ ਜੜ ਹੋ ਗਿਆ, ਤੂੰ ਪਰਬਤ ਵਰਗਾ ਹੋ ਗਿਆ, ਤੂੰ ਨਹੀਂ ਹਿੱਲਣਾ ਹੁਣ, ਤੂੰ ਦੁੱਖ ਭੋਗੀ ਜਾਏਗਾ ਪਰ ਉੱਥੋਂ ਹਿੱਲਣਾ ਨਹੀਂ ਹੈ। ਬੰਦਾ ਜਿਹੜੀ ਬਿਰਤੀ ਨੂੰ ਜਿਉਣ ਲੱਗ ਪੈਂਦਾ ਨਾ, ਜਿਹਦੇ ਵਿੱਚ ਐਨ ਗੱਡ ਕੇ ਖਲੋਤਾ ਭਾਵੇਂ ਗਲਤੀ ਹੋਵੇ, ਉਹ ਬੰਦਾ ਅਸਥਾਵਰ ਦੀ ਜੂਨ ਵਿੱਚ ਹੈ, ਉਹ ਪਰਬਤ ਦੀ ਜੂਨ ਵਿੱਚ ਹੈ, ਉਹ ਰੁੱਖ ਦੀ ਜੂਨ 'ਚ ਹੈ, ਉਹਨੇ ਨਹੀਂ ਹਿੱਲਣਾ, ਰੁੱਖ ਇੱਕ ਥਾਂ 'ਤੇ ਹੈ। ਇਸ ਕਰਕੇ ਮਹਾਰਾਜ ਨੇ ਆਖਿਆ ਅਸਥਾਵਰ ਜੰਗਮ। ਜੰਗਮ ਕਹਿੰਦੇ ਤੁਰਨ ਵਾਲੇ ਪਸ਼ੂ ਪੰਛੀ ਜਿਹੜੇ ਹੁੰਦੇ ਨੇ, ਹੁਣ ਇੱਕ ਭਟਕਦੇ ਰਹਿੰਦੇ ਨੇ, ਜਿਵੇਂ ਪਸ਼ੂ ਜਿਹੜਾ ਹੈ, ਜਿਹੜਾ ਪੰਛੀ ਹੈ, ਪਸ਼ੂ ਅਵਾਰਾ ਹੋ ਜਾਵੇ ਭਟਕਦਾ ਹੀ ਰਹਿੰਦਾ। ਪੰਛੀ ਜਿਹੜੇ ਨੇ ਕਦੀ ਅੱਜ ਇਸ ਬੂਟੇ 'ਤੇ, ਕਦੀ ਇਸ ਬੂਟੇ 'ਤੇ, ਕਦੀ। ਬਾਬਾ ਜੀ ਕਹਿੰਦੇ ਤੂੰ ਵੀ ਇੱਦਾਂ ਹੀ ਜੂਨਾ ਭੋਗ ਰਿਹਾ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਾਹ ਦਿਸ ਜਾਏ, ਮਨ ਪੰਖੀ ਦੀ ਨਿਆਈ ਹੋ ਗਿਆ, ਕਦੀ ਅੱਜ ਕਿਤੇ ਕਦੀ ਕਿਤੇ, ਕਦੀ ਡੋਲ, ਕਦੀ ਚੰਮ ਵੇਖ ਕੇ ਡੋਲ ਗਿਆ, ਕਦੀ ਧਨ ਵੇਖ ਕੇ ਡੋਲ ਗਿਆ, ਕਦੀ ਧਨ ਵੇਖ ਕੇ ਡੋਲ ਗਿਆ, ਏਦਾਂ ਹੀ ਹੈ ਪੰਛੀ ਬਣਿਆ ਫਿਰਦਾ। ਬੰਦਾ ਤਾਂ ਤੂੰ ਹੈ ਹੀ ਨਹੀਂ ਨਾ, ਜਾਂ ਤਾਂ ਤੂੰ ਇੱਕ ਜਗ੍ਹਾ 'ਤੇ ਆਪਣੀ ਸੁਰਤ ਨੂੰ ਗੱਢ ਕੇ ਸਥਾਵਰ ਬਣ ਗਿਆ, ਪਰਬਤ ਬਣ ਗਿਆ, ਪਹਾੜ ਬਣ ਗਿਆ, ਰੁੱਖ ਬਣ ਗਿਆ, ਅਤੇ ਜਾਂ ਫਿਰ ਭਟਕਦਾ ਫਿਰਦਾ। ਜੰਗਮ ਦੀ ਨਿਆਈ, ਇੱਕ ਜੰਗਮ ਸਾਧੂ ਵੀ ਹੁੰਦੇ ਸੀ, ਉਹਨਾਂ ਨੂੰ ਜੰਗਮ ਕਹਿੰਦੇ ਹੁੰਦੇ ਸੀ, ਉਹ ਉਹਨਾਂ ਦਾ ਕੰਮ ਹੁੰਦਾ ਸੀ, ਉਹ ਕਦੀ ਵੀ ਟੇਕੇ ਨਹੀਂ ਸੀ ਬਹਿੰਦੇ ਹੁੰਦੇ, ਅੱਜ ਕਿਤੇ ਕੱਲ੍ਹ ਨੂੰ ਕਿਤੇ, ਪਰਸੋਂ ਕਿਤੇ, ਚੌਥ ਕਿਤੇ। ਰਮਤੇ ਸਾਧੂ ਵੀ ਉਹਨਾਂ ਨੂੰ ਕਹਿੰਦੇ ਸਨ, ਉਹ ਪੰਜਾਬ ਦੇ ਵਿੱਚ ਵੀ ਆਉਂਦੇ ਨੇ, ਇੱਦਾਂ ਟੱਲੀ ਲਾਈ ਹੁੰਦੀ ਉਹਨਾਂ ਨੇ ਸਿਰ ਦੇ ਉੱਤੇ, ਅਤੇ ਇੱਦਾਂ ਟੱਲ ਜਿਹਾ ਖੜਕਾ ਕੇ ਲੋਕਾਂ ਦੀਆਂ ਦੁਕਾਨਾਂ ਤੋਂ ਮੰਗਦੇ ਫਿਰਦੇ ਨੇ। ਬਾਬੇ ਨੇ ਆਖਿਆ ਅਸਥਾਵਰ ਜੰਗਮ। ਬੰਦਾ ਕਿੰਨੇ ਕਿਹੜੇ ਕਿਹੜੇ ਘਰ ਵਸਾ ਰਿਹਾ, ਕਿੱਦਾਂ ਕਿੱਦਾਂ ਦੀ ਬਿਰਤੀ ਭੋਗ ਰਿਹਾ, ਜਾਂ ਤੇ ਪੱਥਰ ਹੋ ਗਿਆ ਇੱਕ ਥਾਂ ਤੇ ਹੀ ਪਿਆ, ਰੁੱਖ ਹੋ ਗਿਆ ਇੱਕ ਥਾਂ ਤੇ ਹੀ ਹੈ, ਜਿੱਥੇ ਸੁਰਤ ਗੱਡੀ ਗਈ ਨਾ, ਆਪਣੀ ਜ਼ਿੰਦਗੀ 'ਚ ਕੋਈ ਪਰਿਵਰਤਨ ਨਹੀਂ ਲੈ ਕੇ ਆਉਂਦਾ, ਕੋਈ ਤਬਦੀਲੀ ਨਹੀਂ ਲੈ ਕੇ ਆਉਂਦਾ। ਜਦੋਂ ਨਾ ਗ੍ਰਸਤੀ ਮਾਰਗ ਦੀਆਂ ਲਾਵਾਂ ਆਪਾਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਪਹਿਲੜੀ ਲਾਮ ਪ੍ਰਵਿਰਤੀ ਕਰਮ ਦੀ ਆਉਂਦੀ ਹੈ, ਵੀ ਆਪਣੇ ਆਪ ਅੰਦਰ ਹੁਣ ਭਾਈ ਤਬਦੀਲੀ ਲਿਆ, ਹੁਣ ਤੂੰ ਵਿਆਹਿਆ ਜਾਣਾ, ਹੁਣ ਆਪਣੇ ਆਦਤਾਂ ਨੂੰ ਛੱਡ, ਆਪਣੇ ਥੋੜ੍ਹਾ ਜਿਹਾ ਆਪਣਾ ਸਰਕਲ ਘਟਾ, ਟਾਈਮ ਨਾਲ ਘਰੇ ਆਇਆ ਕਰ, ਤਾਂ ਤੇਰਾ ਗ੍ਰਸਤ ਮਾਰਗ ਦੀ ਜਿਹੜੀ ਗੱਡੀ ਹੈ ਉਹ ਜਿਹੜੀ ਵਿਆਹ ਕੇ ਲਿਆਂਦੀ ਉਹਨੂੰ ਵੀ ਸਮਾਂ ਦੇ, ਉਹਦੇ ਕੋਲ ਵੀ ਬਹਿ ਘੜੀ, ਪ੍ਰਵਿਰਤੀ ਲਿਆ, ਤਬਦੀਲੀ ਲਿਆ ਆਪਣੇ ਵਿੱਚ। ਪਰ ਬੰਦਾ ਆਖੇ ਜੀ ਮੈਂ ਤਬਦੀਲੀ ਨਹੀਂ ਲਿਆਉਣੀ, ਮੈਂ ਨਹੀਂ ਬਦਲਣਾ, ਮੈਂ ਤੇ ਜਿਹੜੀਆਂ ਮੇਰੀਆਂ ਆਦਤਾਂ ਪਹਿਲੀਆਂ ਨੇ ਉਹੀ ਆਦਤਾਂ ਹੁਣ ਲੈ ਕੇ ਤੁਰਨੀਆਂ, ਇਹਦਾ ਮਤਲਬ ਹੈ ਵੀ ਤੂੰ ਜੂਨ ਭੋਗ ਰਿਹਾ ਤੇ ਦੁੱਖ ਵੀ ਭੋਗੇਗਾ, ਤੂੰ ਪਹਾੜ ਬਣ ਚੁੱਕਾ। ਅਸਥਾਵਰ ਜੰਗਮ ਕੀਟ ਪਤੰਗਾ। ਬਾਬੇ ਨੇ ਕਿਹਾ ਬੰਦਾ ਕੀੜਾ ਬਣਿਆ ਹੋਇਆ, ਪਤੰਗਾ ਬਣਿਆ ਹੋਇਆ। ਪਤੰਗਾ ਕਹਿੰਦੇ ਨੇ ਜਿਹੜੇ ਖੰਭ ਵਾਲੇ ਕੀੜੇ ਹੁੰਦੇ ਨੇ, ਉਹਨੂੰ ਇੱਕ ਸ਼ਬਦ ਉਹਨਾਂ ਲਈ ਕਾਮਨ ਵਰਤਿਆ ਜਾਂਦਾ ਪਤੰਗਾ, ਕਿਉਂਕਿ ਉਹਨਾਂ ਨੂੰ ਖੰਭ ਲੱਗੇ ਹੁੰਦੇ ਨੇ, ਕੀੜੇ, ਗੰਦਗੀ ਦਾ ਕੀੜਾ ਬਣਿਆ ਹੋਇਆ। ਅਨਕ ਜਨਮ ਕੀਏ ਬਹੁ ਰੰਗਾ। ਹੁਣ ਕਈ ਜਨਮਾਂ ਦੇ ਵਿੱਚ ਤੂੰ ਏਦਾਂ ਆਪਣੇ ਜੀਵਨ ਦੇ ਉਹਦੇ ਨਾਲ ਮੋਹ ਪਾ ਕੇ ਉਸ ਰੰਗ ਨੂੰ ਜੀ ਰਿਹਾ। ਮਹਾਰਾਜ ਨੇ ਅਗਲਾ ਬਚਨ ਕਿਹਾ ਜੋਗੀ ਜਤੀ ਤਪੀ ਬ੍ਰਹਮਚਾਰੀ। ਹੁਣ ਇੱਥੋਂ ਗੱਲ ਸਮਝਣੀ ਸੌਖੀ ਹੋਣੀ, ਜੋਗੀ ਆਪਣੇ ਆਪ 'ਚ ਕੋਈ ਜੂਨ ਹੁੰਦੀ ਆ, ਜੋਗੀ ਵੀ ਤੇ ਬੰਦੇ ਹੀ ਹੁੰਦੇ ਆ, ਪਰ ਬਾਬੇ ਨੇ ਕਿਹਾ ਜੋਗੀ ਵੀ ਜੂਨ ਹੀ ਹੈ, ਜੋਗੀ ਦੀ ਜੂਨ। ਸੋ ਜਿਹੜੇ 84 ਲੱਖ ਜੂਨਾਂ ਦਾ ਆਪਾਂ ਜ਼ਿਕਰ ਕਰਦੇ, ਬਾਬੇ ਦੀ ਬਾਣੀ ਕਹਿੰਦੀ ਜੋਗੀ ਵੀ ਜੂਨ ਹੀ ਹੁੰਦਾ। ਆਖਿਆ ਕਦੀ ਜੋਗੀ ਬਣ ਜਾਂਦਾ ਏ, ਕਦੀ ਸੁਰਤ ਕਰਕੇ ਕੀ ਬਣ ਗਿਆ, ਜੋਗੀ ਬਣ ਗਿਆ, ਕਦੀ ਜਤੀ ਸਤੀ ਬਣ ਗਿਆ, ਬੜਾ ਸਤੀ ਜਤੀ ਸਤੀ ਬਣਦਾ, ਮੇਰੇ ਨਾਲ ਦਾ ਚੰਗਾ ਕਿਹੜਾ ਏ, ਮੇਰੇ ਨਾਲ ਦਾ ਭਲਾ ਕਿਹੜਾ ਏ, ਏਦਾਂ ਜੂਨਾਂ ਭੋਗਦੇ ਬੰਦੇ ਅੰਦਰੋਂ ਅੰਦਰੀ। ਕਦੀ ਬ੍ਰਹਮਚਾਰੀ ਬਣ ਜਾਂਦਾ, ਨਾ ਜੀ ਅਸੀਂ ਤੇ ਪਰਾਇਆ ਰੂਪ ਨਹੀਂ ਤੱਕਦੇ, ਅਸੀਂ ਤੇ ਕਿਸੇ ਔਰਤ ਦੇ ਕੋਲ ਨਹੀਂ ਜਾਂਦੇ, ਬ੍ਰਹਮਚਾਰੀ ਬਣ ਗਿਆ। ਇਹ ਜੂਨਾਂ ਨੇ ਸਾਰੀਆਂ, ਬੰਦਾ ਅੰਦਰ ਖਾਤੇ ਆਪਣੇ ਆਪ ਨੂੰ ਚੰਗਾ ਉੱਤਮ ਵਿਖਾਉਣ ਲਈ ਇਹਨਾਂ ਜੂਨਾਂ ਵਿੱਚ ਭਟਕਦਾ ਫਿਰ ਰਿਹਾ ਬੰਦਾ। ਮਹਾਰਾਜ ਨੇ ਆਖਿਆ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਤ। ਕਦੀ ਬੰਦਾ ਬਿਰਤੀ ਕਰਕੇ ਆਪਣੇ ਆਪ ਨੂੰ ਰਾਜਾ ਹੀ ਸਮਝਣ ਲੱਗ ਪੈਂਦਾ, ਵੀ ਮੇਰੇ ਨਾਲ ਦੌਰ ਕੌਣ ਹੈ, ਇਹ ਵੀ ਗੱਲ ਮਾੜੀ ਹੈ। ਕਬਹੂ ਰਾਜਾ ਛਤਰਪਤ, ਛਤਰਪਤ ਕਹਿੰਦੇ ਨੇ ਜਿਹਦੇ ਸਿਰ ਉੱਤੇ ਛਤਰ ਝੁੱਲਦੇ ਨੇ, ਛਤਰਪਤੀ ਰਾਜਾ। ਆਪਣੇ ਆਪ ਵਿੱਚ ਇੱਦਾਂ ਇੰਨਾ ਮਤਲਬ ਆਪਣੇ ਆਪ ਨੂੰ ਸੁਪਰੀਮ ਸਮਝਣਾ, ਇੰਨਾ ਉੱਤਮ ਸਮਝਣਾ। ਕਬਹੂ ਰਾਜਾ ਛਤਰਪਤ ਕਬਹੂ ਭੇਖਾਰੀ। ਤੇ ਕਦੀ ਬੰਦਾ ਕੀ ਬਣਿਆ ਫਿਰਦਾ, ਭਿਖਾਰੀ, ਮੰਗਤਾ ਬਣਿਆ ਫਿਰਦਾ,
ਸਥਿਰ ਨਹੀਂ ਹੈਗੀ, ਬੁੱਧੀ ਸਥਿਰ ਨਹੀਂ ਹੈਗੀ, ਕਦੀ ਤੇ ਰਾਜਾ ਬਣਿਆ ਫਿਰਦਾ ਤੇ ਕਦੀ ਕੰਗਾਲ ਬਣ ਜਾਂਦਾ, ਕਿਸੇ ਦੇ ਸਾਹਮਣੇ ਰਾਜਾ ਹੁੰਦਾ ਤੇ ਕਿਸੇ ਦੇ ਸਾਹਮਣੇ ਕੰਗਾਲ ਹੁੰਦਾ ਤੇ ਦੁੱਖ ਭੋਗਦਾ ਰਹਿੰਦਾ। ਹਾਲਾਂਕਿ ਇਹਨਾਂ ਦੋਵੇਂ ਹੀ ਚੀਜ਼ਾਂ ਚੋਂ ਬਾਹਰ ਨਿਕਲਣ ਦੀ ਲੋੜ ਹੈ, ਨਾ ਸਾਨੂੰ ਰਾਜੇ ਬਣਨ ਦੀ ਲੋੜ ਹੈ ਤੇ ਨਾ ਸਾਨੂੰ ਭਿਖਾਰੀ ਬਣਨ ਦੀ ਲੋੜ ਹੈ। ਦੋਵਾਂ ਹੀ ਬਿਰਤੀਆਂ, ਉੱਚੀ ਤੇ ਨੀਵੀਂ, ਦੋਵਾਂ ਬਿਰਤੀਆਂ ਵਿੱਚੋਂ ਬਾਹਰ ਨਿਕਲਣ ਦੀ ਲੋੜ ਹੈ, ਇਨਸਾਨ ਬਣਨ ਦੀ ਲੋੜ ਹੈ। ਕਬ ਹੂੰ ਰਾਜਾ ਸ਼ਤਰਪਤ, ਕਬ ਹੂੰ ਭਿਖਾਰੀ। ਅਗਲੀ ਪੰਕਤੀ ਜੀ, ਸਾਕਤ ਮਰੈ। ਇਹ ਹੁੰਦੀਆਂ ਨੇ ਸਾਕਤ ਦੀਆਂ ਬਿਰਤੀਆਂ। ਸਾਕਤ ਕਹਿੰਦੇ ਨੇ ਰੱਬ ਨਾਲੋਂ ਟੁੱਟੇ ਹੋਏ ਬੰਦੇ ਨੂੰ, ਆਖਿਆ ਮਰਿਆ ਹੀ ਪਿਆ ਸਾਕਤ। ਸਾਕਤ ਮਰੈ, ਮਰੇ ਦਾ ਭਾਵ ਹੈ ਸਾਕਤ ਇਹਨਾਂ ਜੂਨਾਂ ਚ ਪਿਆ ਹੋਇਆ। ਉਹ ਕਦੀ ਗਧਾ ਬਣਦਾ, ਕਦੀ ਕੁੱਤਾ ਬਣਦਾ, ਕਦੀ ਰਾਜਾ ਬਣਦਾ, ਕਦੀ ਭਿਖਾਰੀ ਬਣਦਾ। ਸਾਕਤ ਮਰੈ ਸੰਤ ਸਭ ਜੀਵੈ, ਤੇ ਸੰਤ ਜਿਹੜਾ ਹੈ ਉਹ ਸਦਾ ਜੀਵਨ ਵਾਲਾ ਹੈ, ਸਦਾ ਹੀ ਜਿਉਂਦਾ ਹੈ, ਉਹ ਨਹੀਂ ਮਰਦਾ, ਉਹ ਅੰਦਰੋਂ ਕਾਇਮ ਹੈ। ਸਾਕਤ ਮਰੈ ਸੰਤ ਸਭ ਜੀਵੈ। ਮਹਾਰਾਜ ਸੰਤ ਕਿਉਂ ਜਿਉਂਦੇ ਨੇ? ਸਤਸੰਗਤ ਜੀ, ਸਤਿਗੁਰ ਦੀ ਬਾਣੀ ਦੇ ਆਪਾਂ ਵਾਕ ਪੜ੍ਹ ਰਹੇ ਹਾਂ। ਤਕਰੀਬਨ ਪਿਛਲੇ ਜਿਹੜੇ ਦੋ ਸ਼ਬਦ ਪਿਛਲੇ ਤੇ ਇੱਕ, ਇੱਥੇ ਬਾਬੇ ਕਬੀਰ ਨੇ ਮਰਨ ਜੀਵਨ ਦੀ ਗੱਲ ਬਹੁਤ ਕੀਤੀ ਹੈ। ਇੱਕ ਤੇ ਸਰੀਰ ਦੇ ਮਰਨ ਦੀ ਗੱਲ ਕੀਤੀ ਪਹਿਲੇ ਦਿਨ, ਉੱਥੇ ਸਾਨੂੰ ਹਲੂਣ ਕੇ ਆਖਿਆ ਉਹਨਾਂ ਨੇ, ਉਹ ਵਜੈ ਨਿਭ ਚ ਸਮਾਈ, ਨੈਣ ਨੂੰ ਦੇਖ ਤੇ ਜਗ ਜਾਈ। ਆਹ ਵੇਖ, ਉਹਨਾਂ ਆਖਿਆ ਵੇਖ ਸੰਸਾਰ ਕਿੱਦਾਂ ਪੈਦਾ ਹੋ ਰਿਹਾ ਤੇ ਕਿੱਦਾਂ ਮਰ ਰਿਹਾ, ਤੇਰੀਆਂ ਅੱਖਾਂ ਦੇ ਸਾਹਮਣੇ ਵੱਡੇ ਵੱਡੇ ਲੋਕ ਇੱਥੋਂ ਤੁਰੇ ਜਾ ਰਹੇ ਨੇ। ਇਹ ਸੀ ਪਹਿਲਾ ਸ਼ਬਦ ਉਹਨਾਂ ਦਾ ਮੌਤ ਬਾਰੇ। ਦੂਜਾ ਸ਼ਬਦ ਉਹਨਾਂ ਨੇ ਆਖਿਆ, ਮੈਂ ਕਿਸੇ ਦੇ ਮਰੇ ਦਾ ਸੋਗ ਕਿਉਂ ਕਰਾਂ ਜਦੋਂ ਮੈਂ ਆਪ ਮਰ ਜਾਣਾ। ਤੇ ਉਹਨਾਂ ਨੇ ਆਖਿਆ, ਮਰਿਆ ਤੇ ਉਹ ਹੈ ਜਿਹਨੇ ਗੁਰੂ ਦੀ ਵਿਚਾਰ ਨੂੰ ਭੁਲਾਇਆ ਹੋਇਆ ਹੈ, ਤੁਸੀਂ ਕਿਉਂ ਦੇ ਜਿਉਂਦੇ ਹੈ? ਨਹੀਂ ਨਹੀਂ, ਇਹ ਮਰੇ ਹੋਏ ਨੇ ਸਾਰੇ, ਜਿਉਂਦੇ ਨਹੀਂ ਹੈ। ਆਖਾਂ ਜੀਵਾਂ ਵਿਸਰੇ ਮਰ ਜਾਊ। ਤੇ ਅੱਜ ਬਾਬੇ ਨੇ ਆਖਿਆ, ਸਾਕਤ ਮਰੈ ਸੰਤ ਸਭ ਜੀਵੈ। ਜਿਹੜੇ ਗੁਰੂ ਦੀ ਵਿਚਾਰ ਨਾਲ ਜੁੜੇ ਨੇ, ਸਤ ਸੰਗਤ ਨਾਲ ਜੁੜੇ ਨੇ, ਉਹ ਜਿਉਂਦੇ ਨੇ। ਤੇ ਜਿਹੜੇ ਵਿਚਾਰ ਨਾਲ ਟੁੱਟੇ ਨੇ, ਉਹ ਕਈ ਜੂਨਾਂ ਵਿੱਚ ਭਟਕ ਰਹੇ ਨੇ। ਬਾਹਰੋਂ ਵੇਖਣ ਨੂੰ ਮਨੁੱਖ ਨੇ, ਪਰ ਅੰਦਰੋਂ ਕਿਸੇ ਨਾ ਕਿਸੇ ਜੂਨ ਦੇ ਵਿੱਚ ਪਏ ਹੋਏ ਨੇ। ਸਾਕਤ ਮਰੈ ਸੰਤ ਸਭ ਜੀਵੈ, ਰਾਮ ਰਸਾਇਣ ਰਸਨਾ ਪੀਵੈ। ਤੇ ਸੰਤ ਕਰਦੇ ਕੀ ਨੇ? ਰੱਬੀ ਰਾਮ ਦੇ ਰਸ ਨੂੰ ਸੰਤ ਪੀਂਦੇ ਨੇ। ਅਖੀਰਲਾ ਬਚਨ ਹੈ ਜੀ, ਕਹੋ ਕਬੀਰ ਪ੍ਰਭ ਕਿਰਪਾ ਕੀਜੈ, ਹੇ ਪ੍ਰਭੂ ਮੇਰੇ ਉੱਤੇ ਕਿਰਪਾ ਕਰੋ। ਹੁਣ ਕੁੱਤੇ ਨੇ ਕਿਰਪਾ ਮੰਗਣੀ ਹੈ ਕੀ? ਕਿਸੇ ਬਾਂਦਰ ਨੇ ਕਿਰਪਾ ਮੰਗਣੀ ਹੈ? ਕਿਰਪਾ ਮੰਗਣੀ ਹੈ ਆਪਾਂ ਜਿਹੜੇ ਅੰਦਰੋਂ ਕੁੱਤੇ ਬਣੇ ਹੋਏ ਹਾਂ, ਅਸੀਂ ਕਿਰਪਾ ਮੰਗਣੀ। ਕੁੱਤੇ ਨੇ ਥੋੜਾ ਕਿਰਪਾ ਮੰਗਣੀ ਆਣ ਕੇ ਵੀ ਬਾਬਾ ਜੀ ਮੇਰੇ ਤੇ ਕਿਰਪਾ ਕਰੋ, ਮੈਂ ਕੁੱਤਾ ਹਾਂ। ਨਹੀਂ ਨਹੀਂ, ਬੰਦੇ ਨੇ ਕਿਰਪਾ ਮੰਗਣੀ ਹੈ ਵੀ ਮੇਰੀ ਬਿਰਤੀ ਅੰਦਰੋਂ ਸੂਰ ਵਰਗੀ ਗੰਦੀ ਹੋ ਚੁੱਕੀ ਹੈ, ਮੈਂ ਥੱਕ ਗਿਆ, ਐਸੇ ਘਰ ਹਮ ਬਹੁਤ ਵਸਾਏ। ਕਹੋ ਕਬੀਰ ਪ੍ਰਭ ਕਿਰਪਾ ਕੀ ਜੈ, ਹਾਰ ਪਰੇ ਅਸੀਂ ਤੇਰੇ ਦਰ ਉੱਤੇ ਹਾਰ ਗਏ ਹਾਂ, ਹਾਰ ਮੰਨ ਲਈਏ। ਅਬ ਪੂਰਾ ਦੀਜੈ, ਹੁਣ ਮੈਨੂੰ ਪੂਰੀ ਸਮਝ ਦੇ ਤਾਂ ਕਿ ਮੈਂ ਅੰਦਰੋਂ ਸਥਿਰ ਹੋ ਸਕਾਂ, ਅੰਦਰੋਂ ਟਿਕਾ ਵਿੱਚ ਆ ਸਕਾਂ। ਹੁਣ ਮੈਂ ਉਹ ਗਿਆਨ ਤੇਰੇ ਦਰ ਤੋਂ ਚਾਹੁੰਦਾ ਹਾਂ ਜਿਹੜਾ ਮੈਨੂੰ ਅੰਦਰੋਂ ਸਟੇਬਲ ਕਰ ਦੇਵੇ। ਸੋ ਜਿੱਥੇ ਬਾਹਰੀ ਤੌਰ 'ਤੇ ਆਪਾਂ ਜੂਨਾਂ ਦੀ ਗੱਲ ਕਰਦੇ ਹਾਂ ਨਾ, ਇਸੇ ਸਰੀਰ ਦੇ ਵਿੱਚ ਰਹਿੰਦਿਆਂ ਅਸੀਂ ਹਰ ਪਲ ਪਲ 'ਤੇ ਆਵਾ ਗੌਣ ਹੋਤ ਹੈ ਫੁੰਨ ਫੁੰਨ, ਇਹ ਪ੍ਰਸੰਗ ਨਾ ਟੁੱਟੈ ਅਸੀਂ ਅੰਦਰੋਂ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾਕੀਆ, ਤਿਸ ਕੀ ਭਾਓ ਭਗਤ ਨਾ ਸਾਧੀ। ਜਦੋਂ ਉਹਦੀ ਭਾਓ ਭਗਤੀ ਨਹੀਂ ਨਾ ਕੀਤੀ ਤੇ ਫਿਰ ਅੰਦਰੋਂ ਕਈ ਜੂਨਾਂ 'ਚ ਆਪਾਂ ਭਟਕ ਰਹੇ ਹਾਂ। ਤੇ ਅਰਦਾਸ ਇਹ ਕੀਤੀ ਹੈ ਵੀ ਮੈਨੂੰ ਗਿਆਨ ਦੇ, ਮੇਰੇ ਅੰਦਰ ਟਿਕਾ ਆ ਸਕੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਹਰਜੀਤ ਸਿੰਘ ਚਮਕੌਣਾ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭੁੱਲਾ ਚੁੱਕਾ ਨਿਖੇਵਾਂ ਸੰਗ ਜੀ ਸਮਾਂ ਹੋ ਚੁੱਕਾ ਢਾਡੀ ਵਾਰਾਂ ਦਾ ਪੰਨ ਦਾ ਮਹਾਨ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੋਸ਼ ਆਓ ਉਹਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸਰਮ ਕਰਕੇ ਲਾਹੇ ਪ੍ਰਾਪਤ ਕਰੀਏ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਤੁਹਾਡੀ ਸਾਰਿਆਂ ਦੀ ਹਾਜ਼ਰੀ, ਕਦਮ ਕਦਮ ਤੁਹਾਡਾ ਚੱਲਿਆ ਹੋਇਆ ਸਤਿਗੁਰੂ ਆਪਣੇ ਦਰ ਪ੍ਰਵਾਨ ਕਰਨ, ਦਰੋਂ ਕਰੋਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਆਓ ਸਾਰੀ ਸਮੁੱਚੀ ਸੰਗਤ, ਬਖਸ਼ੋ ਆਗਿਆ, ਝੁਕਾਓ ਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ 974 ਸ਼ਬਦ ਗੁਰੂ ਨਾਨਕ ਮਹਾਰਾਜ ਜੀ ਨੇ 19 ਰਾਗਾਂ ਵਿੱਚ ਗਾਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਉਹ ਦਰਜ ਨੇ 19 ਰਾਗ, 974 ਸ਼ਬਦ। ਕਿੰਨੀ ਵਡਿਆਈ ਭਾਈ ਮਰਦਾਨੇ ਅੰਦਰ 19 ਰਾਗਾਂ 'ਚ ਰਬਾਬ ਵਜਾਈ ਹੈ ਗੁਰੂ ਨਾਨਕ ਦੇਵ ਜੀ ਦੇ ਨਾਲ, ਜਿਹਨੂੰ ਦੁਨੀਆ ਛੂਦਰ ਕਹਿੰਦੀ ਸੀ। ਸਤਿਗੁਰਾਂ ਨੇ ਉਸ ਮਰਦਾਨੇ ਨੂੰ ਨਾਲ ਲੈ ਕੇ ਸਾਰੀ ਦੁਨੀਆ ਦੇ ਚੱਕਰ ਲਾ ਦਿੱਤਾ। ਨੇਪਾਲ, ਸਿੱਕਮ, ਬੰਗਾਲ, ਰਾਜਸਥਾਨ, ਉੜੀਸਾ, ਸ਼੍ਰੀ ਲੰਕਾ, ਸਭ ਦੁਨੀਆ ਘੁੰਮ ਗਏ। ਔਰ ਹਜ਼ੂਰ ਨੇ ਜਿਵੇਂ ਕੋਈ ਸਿਆਣਾ ਬੰਦਾ ਆਪਣਾ ਕੰਮ ਵੰਡ ਲੈਂਦਾ ਨਾ, ਆਹ ਮੈਂ ਸਵੇਰ ਨੂੰ ਕਰਨਾ, ਆਹ ਮੈਂ ਦੁਪਹਿਰ ਨੂੰ ਕਰਨਾ, ਆਹ ਮੈਂ ਕੰਮ ਸ਼ਾਮ ਨੂੰ ਕਰਨਾ, ਇੱਦਾਂ ਗੁਰੂ ਨਾਨਕ ਮਹਾਰਾਜ ਨੇ 4 ਉਦਾਸੀਆਂ ਵਿੱਚ ਇਲਾਕਿਆਂ ਨੂੰ ਵੰਡ ਲਿਆ। ਮਰਦਾਨਾ ਹਰੇਕ ਉਦਾਸੀ 'ਚ ਨਾਲ ਰਿਹਾ ਅਤੇ ਬਾਕੀ ਬੰਦੇ ਬਦਲਦੇ ਰਹੇ ਆ। ਜਦੋਂ ਪਹਿਲੀ ਉਦਾਸੀ ਕਰਕੇ ਗੁਰੂ ਨਾਨਕ ਮਹਾਰਾਜ ਆਏ ਨਾ, 9 ਸਾਲ ਦੀ ਉਦਾਸੀ ਸੀ, 9 ਸਾਲ ਘਰੋਂ ਬਾਹਰ ਰਹੇ ਗੁਰੂ ਨਾਨਕ ਮਹਾਰਾਜ। ਜਦੋਂ ਵਾਪਸ ਆਏ ਤਾਂ ਫਿਰ ਆਉਂਦਿਆਂ ਗੁਰੂ ਨਾਨਕ ਮਹਾਰਾਜ ਨੇ ਉਹ ਰਾਵੀ ਦੇ ਕੰਢੇ ਕਰਤਾਰਪੁਰ ਵਸਾਇਆ, ਜਿਸ ਦੁਨੀ ਚੰਦ ਦੀ ਡਿਉਰੀ ਵਿੱਚ ਕਰੋੜਪਤੀ ਦੇ ਮਹਾਰਾਜ ਨੇ ਆਸਾ ਦੀ ਵਾਰ ਦੀਆਂ 19 ਪੌੜੀਆਂ ਗਾਈਆਂ। ਉਹਨਾਂ ਵਿੱਚੋਂ 15 ਪੌੜੀਆਂ ਆਸਾ ਦੀ ਵਾਰ ਵਿੱਚ ਗਾਈਆਂ ਜਾਂਦੀਆਂ ਨੇ, ਕੁਝ ਬਾਹਰੀ ਸ਼ਬਦ ਗਾਏ, ਪੌੜੀਆਂ ਕੁਝ ਬਾਹਰੋਂ ਕਹੀਆਂ। ਜਦੋਂ ਫਿਰ ਪੌੜੀਆਂ ਗਾਈਆਂ ਜਾਂਦੀਆਂ ਨੇ ਤਾਂ ਉਦੋਂ ਗੁਰੂ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ 'ਚ ਨਹੀਂ ਹੁੰਦੇ, ਉਦੋਂ ਹਰਿਮੰਦਰ ਸਾਹਿਬ ਜੋ ਰਾਗੀ ਅੱਜ ਵੀ ਪੜ੍ਹਦੇ ਨਾ, ਗੁਰੂ ਗ੍ਰੰਥ ਸਾਹਿਬ ਨਹੀਂ ਹੁੰਦੇ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਬਾਰ ਸਾਹਿਬ ਅੰਦਰ ਆ ਜਾਂਦੇ ਆ, ਨਰਸਿੰਘਾ ਵੱਜਦਾ, ਨਗਾਰਾ ਵੱਜਦਾ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਨ ਲੱਗ ਪੈਂਦੇ ਨੇ, ਭੱਟ ਸਵਈਆ ਪੜ੍ਹਦੇ ਨੇ, ਉਹ ਸਵਈਆ ਪੜ੍ਹਦਿਆਂ ਤੇ ਰਾਗੀ ਸਿੰਘ ਉੱਠ ਕੇ ਚਲੇ ਜਾਂਦੇ ਨੇ। ਫਿਰ ਜਦੋਂ ਦੁਬਾਰਾ ਰਾਗੀ ਆਉਂਦੇ ਨੇ ਨਾ, ਫਿਰ 9 ਪੌੜੀਆਂ ਫਿਰ ਗਾਉਂਦੇ ਨੇ। ਉਹ ਜਿਹੜੀਆਂ 9 ਪੌੜੀਆਂ ਫਿਰ ਗੁਰੂ ਨਾਨਕ ਮਹਾਰ ਦੇ ਭਾਈ ਮਰਦਾਨੇ ਨੇ ਬਾਬੇ ਫਰੀਦ ਦੇ ਫਰੀਦਕੋਟ ਹੁਜਰੇ ਚ ਗਾਏ ਨੇ। ਹੁਜਰਾ ਕਹਿੰਦੇ ਨੇ ਭੌਰੇ ਨੂੰ, ਭੋਰੇ ਚ ਬੈਠ ਕੇ ਮਹਾਰਾਜ ਫਿਰ 9 ਪੌੜੀਆਂ ਗਾਈਆਂ, 19 ਰਾਗ ਗੁਰੂ ਨਾਨਕ ਮਹਾਰ ਨੇ ਗਾਏ ਕੁੱਲ। ਹੁਣ ਜਦੋਂ ਕਰਤਾਰਪੁਰ ਵਸਾਇਆ ਮਹਾਰਾਜ ਨੇ ਤੇ ਪਰਿਵਾਰ ਨੂੰ ਵੀ ਇੱਥੇ ਸੱਦ ਲਿਆ ਤੇ 9 ਰੱਖਿਆ ਸੀ ਕਰਤਾਰਪੁਰ, ਕਿ ਉਹ ਕਰਤਾ ਪੁਰਖ ਕਰਤਾਰ ਮੈਨੂੰ ਯਾਦ ਆਉਂਦਾ ਰਹੇ। ਆਪਣੇ 9 ਤੇ ਪਿੰਡ ਨਹੀਂ ਵਸਾਇਆ, ਉਸ ਪਰਮੇਸ਼ਰ ਅਕਾਲ ਪੁਰਖ ਦੇ 9 ਤੇ ਕਰਤਾਰਪੁਰ 9 ਰੱਖਿਆ। ਇੱਥੋਂ ਮਹਾਰਾਜ ਫਿਰ ਦੂਜੀ ਉਦਾਸੀ ਨੂੰ ਤੁਰੇ ਨੇ, ਨਾਲ ਲਿਆ ਭਾਈ ਮਰਦਾਨੇ ਨੂੰ ਤੇ ਨਾਲ ਲਿਆ ਏ ਸੈਦੋ ਤੇ ਨਾਲ ਲਿਆ ਏ ਘੇਹੋ। ਇਹਨਾਂ ਤਿੰਨਾਂ ਬੰਦ ਸਾਥੀਆਂ ਨੂੰ ਨਾਲ ਲੈ ਕੇ ਗੁਰੂ ਨਾਨਕ ਦੇ ਮਹਾਰਾਜ ਬੀਕਾਨੇਰ, ਅਜਮੇਰਗੜ੍ਹ, ਇੰਦੌਰ ਤੇ ਹਜ਼ੂਰ ਸੰਗਲਾ ਦੀਪ ਆ ਗਏ, ਜਿਹਨੂੰ ਤੁਸੀਂ ਅੱਜ ਸ਼੍ਰੀ ਲੰਕਾ ਕਹਿੰਦੇ ਹੋ। ਉਦੋਂ ਇਹਦਾ ਨਾਂ ਸੰਗਲਾ ਦੀਪ ਸੀ। ਔਰ ਹਜ਼ੂਰ ਮੇਰੇ ਗੁਰੂ ਨਾਨਕ ਮਹਾਰਾਜ ਸੰਗਲਾ ਦੀਪ ਦੀ ਵਸੋਂ ਤੋਂ ਬਾਹਰ ਇੱਕ ਬਾਗ ਆ, ਉਹ ਬਾਗ ਸੁੱਕਾ ਪਿਆ।

उथे आके महाराज ने डेरे लाले, चौंकड़े मारे। भाई मरदाने नु गुरु नानक महाराज कह रहे ने, कहंदे मरदाना जी रबाब बजाओ, उस करता पुरख दियां बातां कहिए। जिंदगी दे 47 साल मरदाना ते गुरु नानक देव कठे रहे आ। मरदाना जी ने रबाब बजाई ते गुरु नानक महाराज ने बाणी गाई, चौंकड़ा मार के लागे सैदो तो घेहो भी बैठे ने, बाणी सुन रहे ने। जिहड़े नाल गए ने उन्हां दे मन विच इह लालसा नहीं भी कोई सुन आवे कोई ना आवे, प्रशादा कित्थों आऊगा, आपां थक गए आ, लम्मे पै लईए, नहीं। क्योंकि गुरु नानक महाराज जी दी इह हदायत सी कि जदों साडे नाल तुरना, इह 7 साल दा सफर सी इह दूजी उदासी दा, 7 साल दा। और हजूर ने जो बाग विच बाणी गाई, इस बाग दा मालक कौन आ? ओ गुरु नानक महाराज दा सिख वा, ओ बहुत कई वार गुरु नानक महाराज दे दर्शनां नूं लोचदा पर दर्शन हुंदे नहीं। राजा नाम कमल, इहनूं कहिंदे सी राजा शिवनाभ। इह सिख बणिया भाई मनसुख वपारी दे राही। भाई मनसुख गुरु नानक देव दा सिख सी, उह वपारी सुदागर सी, इस पासे नूं गिया अपना वपार करन, तां उहनूं फिर राजा इह मिलिया। इस राजे ने बेनती कीती भई जिहड़ियां तू कहानियां सुनाउना, जिहड़ियां बातां पाउना, जिहड़ी बाणी पढ़ना, भई किते मैनूं दर्शन हो सकदे ने। उह कहिंदा किते तैनूं जाण दी लोड़ नहीं। उहनूं उहदी याद परमेश्वर दी मन च रख, तैनूं जिहनूं याद करदा तैनूं आ के मिलूगा। कई साल लंघ गए, हुण जदों गुरु नानक महाराज गए, उन्हां दे जाण तो पहला ये राजा कई बार लुट हो चुके आ। लुट किवें हो चुके आ? जिवें अज धार्मिक पक्षों दुनिया लुट हो रही है, धार्मिक पक्षों, क्योंकि असीं कर्म कांड करदे आ। कर्म कांड में जो सानू को बंदा कह रहा आपां उही करी जाणी, उह लुट वा, उह की है, उह लुट वा। हुण राजे ने उहदे कोल कई आके पखंडी साध लुट लुट के लै गए। मैं ही कहिंदा नानक वां, कईआं ने कहा मैं ही नानक वां, फिर किसे ने दस्सिया भी इह नानक नहीं, नानक तां माया तों निरलेप वा, उह तां मोह माया तों निरलेप आ गुरु नानक। अजे चढ़दी जवानी गुरु नानक महाराज जी दी, कोई बुढ़े ठेरे नहीं होए, चढ़दी जवानी आ। दूजी दासी नूं गए गुरु नानक महाराज, ते सतगुरु नानक महाराज 1510 ईस्वी नूं तुरे आ, 1510 ईस्वी नूं। दूजी दासी नूं सैदो घेहो मरदाना कई वार लुट हो गया, ते इन राजे ने फिर एक स्कीम बनाई कि जिहड़ा भी अपने आप नूं नानक कहिंदा ना, आके उहनूं परखिया जाए। इह परखण लग पिया, खाण चंगा खाणा देना, चंगे थां उहनां दा उतारा करवाउणा, चंगी माया देनी, चंगा पहनण नूं देना। उह पखंडी जिहड़े सी उह बस इहनां विच निरलेप रहिंदे सी, कोई परमात्मा दी गल नहीं, ते ना उहदे मन नूं कोई शांति आउणी। ਉਹ ਦੁੱਧ ਦੇ ਮਜਨੂੰ ਛੇਤੀ ਪਛਾਣੇ ਜਾਣੇ। ਹੁਣ ਜਦੋਂ ਗੁਰੂ ਨਾਨਕ ਮਹਾਰਾਜ ਆ ਕੇ ਬੈਠੇ ਨਾ, ਤਾਂ ਜਿਹੜਾ ਇਸ ਬਾਗ ਦਾ ਮਾਲੀ ਸੀ, ਉਹਨੇ ਜਾ ਕੇ ਰਾਜੇ ਨੂੰ ਜਾ ਦੱਸਿਆ,
ਕਹਿੰਦਾ ਮਹਾਰਾਜ ਵੀ ਅੱਗੇ ਤਾਂ ਪਖੰਡੀ ਆਉਂਦੀ ਸੀ ਪਰ ਅੱਜ ਮੇਰੇ ਮਨ ਨੂੰ ਇਉਂ ਲੱਗਾ ਬਈ ਅਸਲੀ ਗੁਰੂ ਨਾਨਕ ਮਹਾਰਾਜ ਆਏ ਨੇ। ਉਹ ਕਹਿੰਦਾ ਤੈਨੂੰ ਕਿੱਦਾਂ ਪਤਾ? ਕਹਿੰਦਾ ਵੀ ਮੈਨੂੰ ਇੱਦਾਂ ਪਤਾ ਵੀ ਜਿਹੜਾ ਮੇਰਾ ਅੰਦਰਲਾ ਬਾਗ ਸੁੱਕਾ ਪਿਆ ਸੀ ਨਾ ਉਹ ਅੱਜ ਖਿੜ ਗਿਆ, ਦਰਸ਼ਨ ਕਰਕੇ ਮੇਰਾ ਮਨ ਗਦ ਗਦ ਹੋ ਗਿਆ। ਜਿਹਨੂੰ ਗੁਰਬਾਣੀ ਕਹਿੰਦੀ ਵੀ ਨਾਨਕ ਨਦਰੀ ਨਦਰ ਨਿਹਾਲ, ਦੇਖੋ ਚੰਗਾ ਪਹੁੰਚਾ ਹੋਇਆ ਪਰਮਾਤਮਾ ਦਾ ਬੰਦਾ ਕਿ ਨਿਗਾਹ ਭਰ ਕੇ ਵੇਖੇ ਨਾ ਉਹ ਨਿਗਾਹ ਨੇ ਨਿਹਾਲ ਕਰ ਦਿੱਤਾ। ਕਹਿੰਦਾ ਵੀ ਅੱਜ ਮੇਰੇ ਮਨ ਨੂੰ ਸ਼ਾਂਤੀ ਆਈ, ਉਹਨਾਂ ਨੇ ਕੋਈ ਪਖੰਡ ਨਹੀਂ ਰਚਿਆ, ਪਖੰਡ ਨਹੀਂ ਰਚਿਆ। ਉਹ ਆ ਕੇ ਬਾਣੀ ਪੜ੍ਹਦੇ ਨੇ ਤੇ ਨਾਲ ਤਿੰਨ ਬੰਦੇ ਨੇ ਤੇ ਜਦੋਂ ਬਹਿੰਦੇ ਨੇ ਨਾ ਉਹ ਨਾਨਕ ਵੱਲ ਨੂੰ ਮੂੰਹ ਕਰਕੇ ਬਹਿੰਦੇ ਆ। ਉਹ ਕਹਿੰਦਾ ਮੇਰੇ ਮਨ ਨੂੰ ਨਹੀਂ ਲੱਗਦਾ, ਅੱਗੇ ਕਈ ਵਾਰ ਮੈਂ ਲੁੱਟ ਹੋ ਗਿਆ, ਉਹਨੇ ਵੀ ਕਸਬੱਟੀ ਤੇ ਲਾਉਣ ਵਾਸਤੇ ਨਾ ਤਿੰਨ ਚਾਰ ਕੁ ਨੌਜਵਾਨ ਲੜਕੀਆਂ ਭੇਜੀਆਂ ਕਸਬੱਟੀ ਤੇ ਲਾਉਣ ਵਾਸਤੇ ਵੀ ਪਰਖ ਕਰਦੇ ਆ। ਉਹਨਾਂ ਨੇ ਚੰਗੇ ਹਾਰ ਸ਼ਿੰਗਾਰ ਲਾਏ, ਚਾਰ ਪੰਜ ਮਟਿਆਰ ਲੜਕੀਆਂ ਉਹ ਬਾਗ ਚੋਂ ਆਈਆਂ ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਮੂਹਰੇ ਲਾ ਕੇ ਨਾਚ ਕਰਨ ਲੱਗ ਪਈਆਂ। ਗੁਰੂ ਨਾਨਕ ਮਹਾਰਾਜ ਚੁੱਪ ਰਹੇ ਤੇ ਆਪਣੇ ਮੁਖਾਰਬਿੰਦ ਤੋਂ ਬੋਲੇ, ਕਹਿੰਦੇ ਪੁੱਤਰੀਓ ਤੁਸੀਂ ਕੁਆਰੀਆਂ ਕੰਜਕਾਂ ਆ, ਇਹ ਹਾਰ ਸ਼ਿੰਗਾਰ ਸੋਹਣੇ ਨਹੀਂ ਲੱਗਦੇ। ਧੀਓ ਉਸ ਪਰਮਾਤਮਾ ਦਾ ਨਾਂ ਦੁਨੀਆਂ ਤੇ ਥਿਰ ਰਹਿਣਾ, ਹੋਰ ਦੁਨੀਆਂ ਤੇ ਥਿਰ ਰਹਿਣ ਵਾਲੀ ਕੋਈ ਚੀਜ਼ ਨਹੀਂ, ਪੱਕੀ ਟਿਕਣ ਵਾਲੀ ਚੀਜ਼ ਨਹੀਂ। ਉਸ ਪਰਮਾਤਮਾ ਦਾ ਨਾਂ ਰਹਿਣਾ ਜਦੋਂ ਦੁਨੀਆਂ ਨਹੀਂ ਵੀ ਸੀ ਉਦੋਂ ਵੀ ਸੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਉਹ ਸਦਾ ਹੀ ਸੱਚ ਰਹਿਣਾ। ਹੁਣ ਜਦ ਗੁਰੂ ਨਾਨਕ ਮਹਾਰਾਜ ਨੇ ਨਿਗਾਹ ਭਰ ਕੇ ਵੇਖਿਆ, ਉਹਨਾਂ ਨੂੰ ਪੁੱਤਰੀਆਂ ਕਹਿ ਦਿੱਤਾ, ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਵਗਿਆ, ਅੱਖਾਂ ਚੋਂ ਪਾਣੀ ਵਗਿਆ ਤੇ ਅੰਦਰ ਮਨ ਦੀ ਮੈਲ ਅੱਖਾਂ ਥਾਣੀ ਬਾਹਰੋਂ ਆ ਕੇ ਨਾ ਉਹ ਜੀਭ ਤੇ ਆ ਗਈ। ਉਹ ਚਰਨਾਂ ਤੇ ਨਮਸਕਾਰ ਕਰਕੇ ਕਹਿੰਦੀਆਂ ਸਤਿਗੁਰੂ ਜੀ ਤੁਸੀਂ ਕੌਣ ਹੋ? ਭਾਈ ਮਰਦਾਨਾ ਜੀ ਕਹਿਣ ਲੱਗੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਬੇਦੀ ਬੰਸ਼ ਦੇ ਚਿਰਾਗ ਨੇ, ਅਸੀਂ ਲਾਹੌਰ ਤੋਂ ਆਏ ਹਾਂ ਪੰਜਾਬੋਂ, ਅਸੀਂ ਸਾਰੀ ਦੁਨੀਆਂ ਨੂੰ ਵੇਖਦੇ ਫਿਰਦੇ ਹਾਂ। ਤੇ ਲਾਗਿਓ ਸੈਦੋ ਬੋਲਿਆ, ਕਹਿੰਦਾ ਕੋਈ ਦੁਨੀਆਂ ਤੇ ਮਿਸਾਲ ਨਹੀਂ, ਪਿਆਸਾ ਆਪ ਪਾਣੀ ਕੋਲ ਚੱਲ ਕੇ ਜਾਂਦਾ ਪਰ ਇੱਥੇ ਗੁਰੂ ਨਾਨਕ ਦੇਵ ਆਪ ਤੁਰੇ ਫਿਰਦੇ ਨੇ, ਆਪ ਫਿਰਦੇ ਨੇ ਕਲਯੁੱਗ ਵਿੱਚ ਦੁਨੀਆਂ ਉਭਾਰ ਦੇ। ਬਸ ਫਿਰ ਕੀ ਸੀ, ਉਹਨਾਂ ਨੇ ਨਮਸਕਾਰ ਕੀਤੀ, ਮਹਾਰਾਜ ਨੇ ਸਿਰ ਤੇ ਹੱਥ ਰੱਖਿਆ, ਆਸ਼ੀਰਵਾਦ ਦਿੱਤੀ, ਬਾਣੀ ਸੁਣੀ, ਚਲੇ ਗਈਆਂ। ਜਾ ਕੇ ਰਾਜੇ ਨੂੰ ਕਹਿਣ ਲੱਗੀਆਂ, ਕਹਿੰਦੀਆਂ ਰਾਜਨ ਮੰਨਦਿਆਂ ਵੀ ਅੱਗੇ ਪਖੰਡੀ ਆਏ, ਤੁਸੀਂ ਲੁੱਟ ਹੋ ਗਏ, ਪਰ ਕਹਿੰਦੀ ਇਹ ਸਾਰੀਆਂ ਕਹਿੰਦੀਆਂ ਵੀ ਅੱਜ ਕਲਯੁੱਗ ਦੇ ਅਵਤਾਰ ਗੁਰੂ ਨਾਨਕ ਮਹਾਰਾਜ ਆਏ ਨੇ, ਨਾਲ ਤਿੰਨ ਸਾਥੀ ਆ। ਲਓ ਜੀ ਹੁਣ ਰਾਜੇ ਨੇ ਕੀਤੀ ਤਿਆਰੀ, ਤੇ ਰਾਜੇ ਨੇ ਤਿਆਰੀ ਕਰਕੇ ਨਾ ਕੁਝ ਕੀਮਤੀ ਪਟਾਵਾਂ, ਕੁਝ ਵਸਤਰ ਪਟਾਵਾਂ ਨਾਲ ਲੈ ਕੇ ਮਨ ਸੁੱਖ ਕਹਿ ਕੇ ਗਿਆ ਸੀ ਵੀ ਜਦੋਂ ਗੁਰੂ ਨਾਨਕ ਦੇਵ ਆਉਣੇ ਆ ਨਾ ਤੇਰਾ ਮਨ ਸ਼ਾਂਤ ਹੋ ਜਾਣਾ, ਤੇ ਦਰਸ਼ਨ ਕਰਨ ਵਾਸਤੇ ਜਦੋਂ ਜਾਵੇਂਗਾ ਕੁਝ ਪਟਾਵਾਂ ਨਾਲ ਲੈ ਕੇ ਜਾਈ ਤਾਂ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਲੈ ਕੇ ਜਾਈ। ਇਹਨੇ ਦੇਗ ਬਣਵਾਈ, ਚੰਦਰ ਕਲਾ ਇਹਦੀ ਧਰਮ ਪਤਨੀ ਦਾ ਨਾਂ ਆ, ਪਰਿਵਾਰ ਨੂੰ ਇੱਕ ਪੁੱਤ, ਉਹਨੂੰ ਨਾਲ ਲੈ ਕੇ ਇੱਕ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਰਾਜਾ ਪਰਿਵਾਰ ਸਮੇਤ ਇਉਂ ਜਾ ਰਿਹਾ।

ਰਾਜੇ ਨੂੰ ਇੰਨੀ ਟਿਕਟਿਕੀ ਲੱਗੀ ਹੋਈ ਏ ਕਿ ਮੈਂ ਕਿਹੜੀ ਘੜੀ ਜਾ ਕੇ ਗੁਰੂ ਨਾਨਕ ਦੇ ਦਰਸ਼ਨ ਕਰ ਲਵਾਂ। ਰਾਤ ਹੱਕਣ ਵਾਲੇ ਨੂੰ ਕਹਿੰਦਾ ਵੀ ਛੇਤੀ ਹੱਕ। ਉਹ ਜਿਹੜੀਆਂ ਮਟਿਆਰ ਕੁੜੀਆਂ ਸੀ ਉਹਨਾਂ ਨੂੰ ਨਾਲ ਬਿਠਾ ਲਿਆ ਔਰ ਤੁਰਿਆ ਜਾਂਦਾ ਜਾਂਦਾ ਉਹਨਾਂ ਨੂੰ ਪੁੱਛਦਾ ਏ ਜਦੋਂ ਤੁਸੀਂ ਗਈਆਂ ਉਹ ਗੁਰੂ ਨਾਨਕ ਦਾ ਚਿਹਰਾ ਮੋਹਰਾ ਕਿੱਦਾਂ ਦਾ ਆ, ਉਹ ਕਿਵੇਂ ਗੱਲ ਕਰਦੇ ਨੇ, ਉਹ ਵੇਖਣ ਨੂੰ ਕਿਵੇਂ ਲੱਗਦੇ ਨੇ, ਉਹਨਾਂ ਦੀ ਡੀਲ ਡੋਲ ਬਾਣੀ ਬੋਲ ਉਹਨਾਂ ਦੇ ਕਿੱਦਾਂ ਦੇ ਨੇ। ਜਦੋਂ ਤੁਸੀਂ ਗਈਆਂ ਤੁਹਾਨੂੰ ਕੀ ਕਹਿ ਕੇ ਮੁਖਾਬਤ ਕੀਤਾ, ਤੁਹਾਨੂੰ ਕਿਵੇਂ ਗੱਲਬਾਤ ਕੀਤੀ। ਉਹ ਕਹਿੰਦੀਆਂ ਜਾ ਕੇ ਅਸੀਂ ਨੱਚਣ ਲੱਗ ਪਈਆਂ, ਕੋਈ ਪ੍ਰਭਾਵਿਤ ਨਹੀਂ ਹੋਇਆ ਬਾਬਾ ਨਾਨਕ। ਉਹਦੇ ਵਿੱਚ ਸਹਿਣਸ਼ੀਲਤਾ ਸੰਜਮ ਪਿਆਰ ਸ਼ਾਂਤੀ। ਹੁਣ ਤੁਰੀਆਂ ਜਾਂਦੀਆਂ ਜਾਂਦੀਆਂ ਇੱਕ ਰਾਜੇ ਸ਼ਿਵ ਨਾਮ ਨੂੰ ਨਾਲੇ ਦੱਸਦਾ ਤੇ ਰਾਜਾ ਪੁੱਛਦਾ ਤੁਰੇ ਜਾਂਦੇ ਜਾਂਦੇ ਨਾਲੇ ਰਸਮਾਨ ਨੂੰ ਕਹਿੰਦੇ

ਜਿਹੜੀਆਂ ਜਾਂਦੀਆਂ ਜਾਂਦੀਆਂ ਲੜਕੀਆਂ ਰਾਜਾ ਸ਼ਿਵ ਨਾਭ ਨੂੰ ਕਹਿੰਦੀਆਂ ਨੇ ਵੀ ਜਦੋਂ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕੀਤੇ ਮਨ ਸ਼ਾਂਤ ਹੋ ਗਿਆ। ਉਹ ਕਹਿੰਦੇ ਕੋਈ ਬਚਨ ਨਹੀਂ ਕੀਤੇ, ਤੁਹਾਡੇ ਨਾਲ ਕੋਈ ਗੱਲਬਾਤ ਹੋਈ? ਉਹ ਕੁਆਰੀਆਂ ਲੜਕੀਆਂ ਕਹਿੰਦੀਆਂ ਵੀ ਗੁਰੂ ਨਾਨਕ ਮਹਾਰਾਜ ਨੇ ਸਾਨੂੰ ਪੁੱਛਿਆ ਵੀ ਤੁਹਾਨੂੰ ਕਿਹਨੇ ਭੇਜਿਆ। ਕਹਿੰਦੇ ਸਾਡੇ ਕੋਲ ਝੂਠ ਨਹੀਂ ਬੋਲਿਆ ਗਿਆ, ਅਸੀਂ ਸੱਚ ਦੱਸ ਦਵੇ ਸਾਨੂੰ ਇਸ ਸੰਗਲਾ ਦੀਪ ਦੇ ਰਾਜੇ ਨੇ ਸਾਨੂੰ ਸ਼ਿਵ ਨਾਭ ਨੇ ਭੇਜਿਆ। ਕਿਉਂ ਭੇਜਿਆ ਇਹ ਉਹਨੇ ਸਵਾਲ ਨਹੀਂ ਕੀਤਾ, ਅਸੀਂ ਦੱਸਿਆ ਵੀ ਕਈ ਪਖੰਡੀਆਂ ਨੇ ਮਨਮਤੀਆਂ ਨੇ ਰਾਜੇ ਸ਼ਿਵ ਨਾਭ ਕੋਲੋਂ ਮਾਇਆ ਬਟੋਰ ਕੇ ਲੈ ਗਏ, ਝੂਠਾ ਦਾਵਾ ਕਰਕੇ ਵੀ ਅਸੀਂ ਗੁਰੂ ਨਾਨਕ ਹੀ ਹਾਂ। ਪਰ ਰਾਜੇ ਦੀ ਸ਼ੰਕਾ ਮਿਟੀ ਨਹੀਂ, ਆ ਕਸਬੱਟੀ ਤੇ ਲਾ ਕੇ ਵੇਖਿਆ ਤੇ ਸਾਨੂੰ ਗੱਲ ਕਹੀ ਸੀ ਵੀ ਰਾਜੇ ਸ਼ਿਵ ਨਾਭ ਨੂੰ ਕਹਿ ਦਿਓ ਜਾ ਕੇ ਆ ਰਾਜ ਭਾਗ ਨਹੀਂ ਤਾਂ ਦਿਨ ਚਾਰ ਦੀ ਖੇਡ ਵਾ। ਹੁਣ ਰਾਜਾ ਸ਼ਿਵ ਨਾਭ ਸੁਗਾਤਾਂ ਲੈ ਕੇ ਜਾ ਪਹੁੰਚਾ, ਜਦੋਂ ਗੁਰੂ ਨਾਨਕ ਮਹਾਰਾਜ ਦਰਸ਼ਨ ਕੀਤੇ ਨਾ ਪਟਾਵਾਂ ਉਹਨਾਂ ਦੇ ਚਰਨਾਂ ਤੇ ਰੱਖ ਕੇ ਤੇ ਚਰਨਾਂ ਤੇ ਢਹਿ ਪਿਆ, ਨਮਸਕਾਰ ਕੀਤੀ ਤੇ ਚੌਂਕੜਾ ਮਾਰ ਕੇ ਨਾ ਕੋਲ ਬਹਿ ਗਿਆ। ਕਹਿੰਦਾ ਸਤਿਗੁਰੂ ਜੀ ਧੰਨ ਭਾਗ ਮੇਰੇ, ਮੇਰੀ ਆ ਸਾਰੀ ਧਰਤੀ ਪਵਿੱਤਰ ਹੋ ਗਈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਥਾਨ ਸੁਹਾਵਾ, ਉਹ ਥਾਂ ਪਵਿੱਤਰ ਵਾ, ਉਹ ਸੁਹਾਵਾ ਆ, ਵਡਭਾਗਾ ਆ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਕਹਿੰਦੇ ਸ਼ਿਵ ਨਾਭ ਆ ਸਾਰਾ ਪਸਾਰਾ ਜਿੰਨਾ ਵੀ ਹੈ ਪਰਮਾਤਮਾ ਦਾ ਪਸਰਿਆ ਹੋਇਆ ਤੇ ਆਪ ਤੈਨੂੰ ਪਤਾ ਪਰਮਾਤਮਾ ਕਿੱਥੇ ਰਹਿੰਦਾ ਇਸ ਪਸਾਰੇ ਦੇ ਵਿੱਚ, ਖਾਲਕ ਖਲਕਤ ਦੇ ਵਿੱਚ ਰਹਿ ਰਿਹਾ, ਖਲਕਤ ਦੇ ਵਿੱਚ ਰਹਿ ਰਿਹਾ ਖਾਲਕ, ਪਸਾਰਾ ਪਸਰਿਆ ਹੋਇਆ। ਕੋਈ ਕੋਈ ਮਨੁੱਖ ਕੋਈ ਕੋਈ ਬੰਦਾ ਇਹਨੂੰ ਟੋਹ ਲੈਂਦਾ, ਉਹਨੂੰ ਪਾ ਲੈਂਦਾ। ਗੁਰੂ ਨਾਨਕ ਮਹਾਰਾਜ ਦੇ ਮੂੰਹੋਂ ਬਚਨ ਸੁਣ ਕੇ ਨਾ ਰਾਜਾ ਕਹਿਣ ਲੱਗਾ, ਕਹਿੰਦਾ ਮਹਾਰਾਜ ਮੇਰੇ ਹੱਥ ਭਾਗ ਚੰਗੇ, ਮੇਰੇ ਮਨ ਦੀ ਭਾਵਨਾ ਵੀ ਤੁਸੀਂ ਮੇਰੇ ਮਹਿਲਾਂ 'ਚ ਜਾ ਕੇ ਚਰਨ ਪਾਓ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਕਹਿੰਦੇ ਰਾਜਨ ਅਸੀਂ ਨਹੀਂ ਜਾਣਾ, ਅਸੀਂ ਇੱਥੇ ਹੀ ਪ੍ਰਸੰਨ ਹਾਂ। ਆ ਮਾੜੀ ਜੀ ਬੇਨਤੀ ਕਰੋ ਵੀ ਇਹਨਾਂ ਦਾ ਰੌਲਾ ਤਾਂ ਮੇਰੇ ਮੂਹਰੇ ਤਾਂ ਸਪੀਕਰ ਹੋਇਆ, ਬਿਨਾਂ ਸਪੀਕਰ ਤੋਂ ਕੰਮ ਚੱਕਿਆ ਆ, ਇਹਨਾਂ ਨੂੰ ਕੋਠੜੀ 'ਚ ਬਾੜ ਦਿਓ ਅੰਦਰ, ਤੂੰ ਇੱਥੇ ਗੁਰਮਤੇ ਕਰ ਲਓ ਜਿਹੜੇ ਕਰਨੇ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਕਹਿੰਦੇ ਰਾਜਨ ਅਸੀਂ ਨਹੀਂ ਜਾਣਾ ਤੇਰੇ ਮਹਿਲਾਂ 'ਚ। ਰਾਜਾ ਬੜਾ ਹੈਰਾਨ ਹੋ ਗਿਆ, ਕਹਿੰਦਾ ਮਹਾਰਾਜ ਮੇਰੀ ਕੋਲੋਂ ਕੋਈ ਗਲਤੀ ਕੋਈ ਗੁਸਤਾਖੀ ਹੋ ਗਈ? ਕਹਿੰਦੇ ਜਾਵਾਂਗੇ ਤੇ ਇੱਕ ਸ਼ਰਤਾਂ ਨਾਲ ਜਾਵਾਂਗੇ। ਕਹਿੰਦਾ ਮਹਾਰਾਜ ਦੱਸੋ। ਚਰਨਾਂ ਤੇ ਸਿਰ ਰੱਖਿਆ, ਮਹਾਰਾਜ ਨੇ ਨਾ ਮੋਢੇ ਤੋਂ ਫੜ ਕੇ ਖੜਾ ਕਰ ਲਿਆ। ਕਹਿੰਦੇ ਐਵੇਂ ਸ਼ਰਧਾ ਦੇ ਵਿੱਚ ਭਿੱਜ ਕੇ ਸਿਰ ਨੀਵਾਂ ਨਾ ਕਰ, ਇਹ ਪੁੱਛ ਵੀ ਤੁਹਾਡੀ ਸ਼ਰਤ ਕੀ ਹੈ, ਤੂੰ ਪੂਰੀ ਕਰ ਦੇਵੇਂਗਾ? ਕਹਿੰਦਾ ਕਰਾਂਗਾ। ਮਹਾਰਾਜ ਕਹਿੰਦੇ ਵੀ ਸੁਣ, ਸਾਡੀ ਸ਼ਰਤ ਕੀ ਹੈ? ਕਹਿੰਦਾ ਜੀ ਕੀ? ਮਹਾਰਾਜ ਕਹਿੰਦੇ ਪਹਿਲੀ ਸ਼ਰਤ ਸਾਡੀ ਇਹ ਹੈ ਵੀ ਸਾਡੇ ਆ ਤਿੰਨ ਸਾਥੀ ਭਾਈ ਮਰਦਾਨਾ ਸੈਦੋ ਤੇ ਘੇਹੋ, ਇਹ ਜਾਣਗੇ ਤੁਰ ਕੇ, ਅਸੀਂ ਜਾਵਾਂਗੇ ਤੇਰੇ ਕੰਧਾਰੇ ਚੜ ਕੇ ਮੋਢਿਆਂ ਤੇ, ਇਹ ਸ਼ਰਤ। ਤੇ ਦੂਜੀ ਸ਼ਰਤ ਇਹ ਆ ਵੀ ਤੇਰਾ ਇੱਕੋ ਇੱਕ ਪੁੱਤ ਵਾ, ਤੂੰ ਉਸ ਪੁੱਤ ਨੂੰ ਵੱਢ ਕੇ ਤਾਂ ਉਹਦਾ ਵੀ ਅਸੀਂ ਮੀਟ ਖਾਣਾ ਚਾਹੁੰਦੇ ਹਾਂ, ਉਹਦੇ ਹੱਡ ਖਾਣੇ ਆ, ਪ੍ਰਵਾਨ ਵਾ ਤੈਨੂੰ ਸ਼ਰਤ? ਕਹਿੰਦਾ ਜੀ ਮੈਨੂੰ ਪਰਿਵਾਰ ਨਾਲ ਸਲਾਹ ਕਰ ਲੈਣ ਦਿਓ। ਇਹ ਕਸਵੱਟੀ ਸੀ ਗੁਰੂ ਨਾਨਕ ਮਹਾਰਾਜ ਜੀ ਦੀ, ਕਿਉਂਕਿ ਉਹਨੇ ਗੁਰੂ ਨਾਨਕ ਨੂੰ ਪਰਖਿਆ ਤੇ ਹੁਣ ਮਹਾਰਾਜ ਕਹਿੰਦੇ ਮੈਂ ਵੀ ਪਰਖ ਕੇ ਵੇਖਾਂ ਇਹ ਕਿੱਥੇ ਕੁ ਖੜਾ, ਇਹਦੇ ਕਿੰਨੇ ਕੁ ਪਾਣੀ ਚੁਆ।
ਕਹਿੰਦਾ ਜੀ ਮੈਂ ਆਪਣਾ ਤਾਂ ਦਾਅਵਾ ਕਰ ਸਕਦਾ ਵੀ ਤੁਹਾਨੂੰ ਕੰਧਾਰੇ ਚੁੱਕ ਕੇ ਮੈਂ ਲਿਜਾਊਂਗਾ। ਕਹਿੰਦਾ ਜੀ ਪੁੱਤਰ ਮੇਰਾ ਵਿਆਹਿਆ ਹੋਇਆ। ਕਹਿੰਦਾ ਹੁਣ ਉਹਦੀ ਧਰਮ ਪਤਨੀ ਦਾ ਵੀ ਉਹਦੇ 'ਤੇ ਹੱਕ ਵਾ। ਆਪਣੀ ਧਰਮ ਪਤਨੀ ਨੂੰ ਰਾਜਾ ਕਹਿਣ ਲੱਗਾ ਚੰਦਰ ਕਲਾ ਪੁੱਛ ਇਹਨੂੰ। ਚੰਦਰ ਕਲਾ ਨੇ ਆਪਣੀ ਨੂੰਹ ਨੂੰ ਪੁੱਛਿਆ, ਕਹਿੰਦੀ ਧੀਏ ਆ ਬਚਨ ਵਾ ਗੁਰੂ ਨਾਨਕ ਮਹਾਰਾਜ ਦੇ, ਜੇ ਮੈਨੂੰ ਘਰ ਨੂੰ ਲੈ ਕੇ ਜਾਣਾ ਤਾਂ ਪ੍ਰਸ਼ਾਦੇ ਦੇ ਵਿੱਚ ਆਪਣੇ ਤੇਰੇ ਪਤੀ ਦਾ ਮਾਸ ਖਾਣਾ। ਕਹਿੰਦੀ ਮਾਂ ਜੀ ਰਾਜ ਮਾਤਾ, ਜੇ ਗੁਰੂ ਨਾਨਕ ਦੇ ਚਰਨ ਕਹਿੰਦੀ ਸਾਡੇ ਮਹਿਲਾਂ ਵਿੱਚ ਪੈ ਜਾਣ ਹਨ ਤੇ ਮੈਨੂੰ ਵਿਧਵਾ ਹੋਣਾ ਪ੍ਰਮਾਣ ਵਾ, ਮੈਂ ਪ੍ਰਮਾਣ ਵਾ ਮੈਨੂੰ। ਕਹਿੰਦੀ ਲੈ ਚਲੋ ਘਰ ਨੂੰ, ਇਹ ਸੌਦਾ ਘਾਟੇ ਦਾ ਨਹੀਂ। ਜਿਹੜਾ ਬੰਦਾ ਮਨੁੱਖ ਅੰਦਰੋਂ ਭਿੱਜਿਆ ਹੋਵੇ ਨਾ, ਜਿਹਨੂੰ ਭਗਤ ਕਬੀਰ ਜੀ ਕਹਿੰਦੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰਜੀ ਵਾ ਹੋਏ, ਜਿਹੜਾ ਜੀਂਦਾ ਹੀ ਮਰਿਆ ਹੋਵੇ। ਬਸ ਆਇਆ ਕਸੌਟੀ ਇਹ ਕਿਤੇ ਪਕੜ ਚ ਅਸਾ ਆਪਣੇ ਸਾਰਿਆਂ ਦੇ, ਮੈਂ ਵੀ ਤੁਹਾਡੇ ਵਿੱਚ ਵਾਂ, ਕਿਤੇ ਸਾਡੀ ਸਮਝ ਵਿੱਚ ਆ ਜਾਏ। ਸਾਡੀ ਸਮਝ ਚ ਆ ਨਹੀਂ ਰਹੀ, ਇਹ ਜੁਗਤੀ ਆ ਨਹੀਂ ਰਹੀ, ਪਕੜ ਚ ਨਹੀਂ ਆਉਂਦੀ। ਉਹ ਕਹਿੰਦੇ ਘਾਟੇ ਨਾਲ ਸੌਦਾ ਨਹੀਂ, ਉਹ ਕਹਿੰਦਾ ਮਹਾਰਾਜ ਸਾਨੂੰ ਪ੍ਰਵਾਨ ਏ। ਮਹਾਰਾਜ ਕਹਿਣ ਲੱਗੇ, ਕਹਿੰਦੇ ਵੀ ਮਾਰ ਕੇ ਛਾਲ ਚੜੀਏ ਤੇਰੇ ਕੰਧਾਲੇ। ਕਹਿੰਦਾ ਮਹਾਰਾਜ ਚੜੋ। ਕਹਿੰਦੇ ਰਾਜ ਨੂੰ ਥਾਪੜਾ ਤਾਂ ਵੀ ਤੂੰ ਕਹਿਤਾ ਅਸੀਂ ਚੜ ਗਏ, ਚਲੋ ਚੱਲੀਏ। ਤੁਰ ਕੇ ਗਏ, ਕੰਧਾਲੇ ਨਹੀਂ ਚੜੇ, ਕਸਬੱਟੀ ਲਾਈ ਸੀ। ਜਦ ਘਰ ਨੂੰ ਗਏ ਤੇ ਰਾਜਾ ਹੱਥ ਜੋੜ ਕੇ ਬਹੁਤ ਨਿਮਰਤਾ ਦੇ ਨਾਲ ਗੁਰੂ ਨਾਨਕ ਮਹਾਰਾਜ ਨੂੰ ਘਰ ਨੂੰ ਲਿਜਾਣ ਵਾਸਤੇ ਇਉਂ ਬੇਨਤੀ ਕਰਦਾ।

ਸਤਿਗੁਰ ਨਾਨਕ ਮਹਾਰਾਜ ਰਾਜਾ ਸੰਗਲਾ ਦੀਪ ਦਾ ਮੋਢੀ ਸ਼ਿਵਨਾਭ ਦੇ ਘਰ ਨੂੰ ਚਲੇ ਗਿਆ। ਉਹਦੇ ਮਹਿਲਾਂ ਚ ਪੁੱਤਰ ਉਹਦਾ ਸੇਵਾ ਕਰ ਰਿਹਾ। ਗੁਰੂ ਨਾਨਕ ਮਹਾਰਾਜ ਨੇ ਆਵਾਜ਼ ਮਾਰੀ, ਕੋਲ ਰਾਜਾ ਸ਼ਿਵਨਾਭ ਬੈਠਾ, ਕਹਿੰਦੇ ਰਾਜਨ ਤੂੰ ਸਾਨੂੰ ਕਸਬੱਟੀ ਤੇ ਲਾ ਕੇ ਪਰਖਿਆ ਤਾਂ ਅਸੀਂ ਤੈਨੂੰ ਪਰਖਿਆ, ਗੱਲਾਂ ਤੈਨੂੰ ਤਿੰਨ ਕਹਿਣੀਆਂ ਬਸ ਧਿਆਨ ਰੱਖੀ, ਸੱਚ ਦੀ ਤੱਕੜੀ ਨਾ ਛੱਡੀ, ਭਾਗ ਲੱਗੇ ਰਹਿਣਗੇ, ਨਿਆਂ ਕਰੀ ਅਨਿਆਂ ਨਾ ਕਰੀ, ਨਿਆਂ ਕਰਦਾ ਜਾਈ, ਤੂੰ ਸਾਨੂੰ ਪਰਖਣ ਵਾਸਤੇ ਆ ਕੰਜਕਾਂ ਨੂੰ ਭੇਜਿਆ ਸੀ, ਅਸੀਂ ਦੋ ਸ਼ਰਤਾਂ ਤੇਰੇ ਸਾਹਮਣੇ ਰੱਖੀਆਂ ਸੀ, ਤੂੰ ਉਸ ਕਸਬੱਟੀ ਤੇ ਪਾਸ ਹੋ ਗਿਆ, ਹੁਣ ਤੂੰ ਜੋ ਤੇਰਾ ਮਨ ਕਰੇ ਸਾਨੂੰ ਛਕਾ ਦੇ, ਪਰ ਪ੍ਰਸ਼ਾਦਾ ਸਾਦਾ ਛਕਣਾ ਸੀ। ਮਹਾਰਾਜ ਦਾ ਜੀਵਨ ਬਹੁਤ ਸਾਦਾ ਸੀ, ਸਤਿਗੁਰੂ ਨਾਨਕ ਮਹਾਰਾਜ ਜੀ ਦਾ, ਕਿਉਂਕਿ ਮਹਾਰਾਜ ਜਿੱਥੇ ਵੀ ਗਏ ਗਰੀਬਾਂ ਦੇ ਘਰ ਗਏ, ਗਰੀਬਾਂ ਦੇ ਮਾੜਿਆਂ ਦੇ ਨਿਤਾਰਿਆਂ ਦੇ ਉਹਨਾਂ ਨੂੰ ਸੱਚ ਦਾ ਉਪਦੇਸ਼ ਦਿੰਦੇ ਗਏ। ਇਹ ਹੈ ਮੇਰੇ ਸਤਿਗੁਰੂ ਨਾਨਕ ਮਹਾਰਾਜ ਨੇ ਰਾਜਾ ਸ਼ਿਵ ਨਾਭ ਦੇ ਅੱਖਾਂ ਖੋਲੀਆਂ, ਉਹਨੂੰ ਗਿਆਨ ਦਿੱਤਾ, ਸਿੱਖੀ ਜੀਵਨ ਬਖਸ਼ਿਆ। ਇਹਨੇ ਵੀ ਗੁਰਦੁਆਰਾ ਗੁਰੂ ਨਾਨਕ ਮਹਾਰਾਜ ਦੀ ਯਾਦ ਵਿੱਚ ਬਣਾਇਆ, ਅੱਜ ਸੰਗਤਾਂ ਦਰਸ਼ਨ ਕਰਦੀਆਂ ਨੇ। ਗੁਰੂ ਖਾਲਸਾ ਜੀ ਜਿਹੋ ਜਿਹਾ ਗੁਰੂ ਨਾਨਕ ਮਹਾਰਾਜ ਪ੍ਰਚਾਰ ਕਰ ਗਏ, ਅੱਜ ਦੇ ਪ੍ਰਚਾਰਕ ਸਾਡੇ ਵਰਗੇ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਕੋਲ ਸੱਚ ਸੀ, ਸੱਚ ਦੀ ਤੱਕੜੀ ਸੀ, ਮੋਹ ਤੋਂ ਹੰਕਾਰ ਤੋਂ ਮਾਇਆ ਤੋਂ ਨਿਰਲੇਪ ਸੀ, ਉਹਨਾਂ ਕੋਲ ਢੰਗ ਸੀ, ਜਿੱਦਾਂ ਦੇ ਸੂਬੇ 'ਚ ਗਏ ਉੱਦਾਂ ਦਾ ਪਹਿਰਾਵਾ, ਉੱਦਾਂ ਦੀ ਬੋਲੀ ਉਹ ਗੁਰੂ ਨਾਨਕ ਮਹਾਰਾਜ ਬੋਲਦੇ ਸੀ। ਸਾਇੰਸ ਵਾਲੇ ਅੱਜ ਹੈਰਾਨ ਨੇ ਕਿ ਪੰਜਾਬ ਵਿੱਚ ਪੈਦਾ ਹੋਏ ਤਾਂ ਬੋਲੀ ਕਿੱਥੋਂ ਸਿੱਖੀ, ਅਤੇ ਧੰਨ ਹੈ ਗੁਰੂ ਨਾਨਕ ਮਹਾਰਾਜ ਜਿਹਨਾਂ ਦੇ ਪੱਲੇ ਸੱਚ ਸੀ ਅਤੇ ਸੱਚ ਦੇ ਸਿਰ 'ਤੇ ਉਹਨਾਂ ਨੇ ਤਕਰੀਬਨ ਦੁਨੀਆਂ 'ਤੇ ਗੇੜਾ ਕੱਢਿਆ, ਅਤੇ ਗਏ ਉੱਥੇ ਜਿੱਥੇ ਕਿਤੇ ਝੂਠ ਵੱਸਦਾ ਸੀ, ਜਿੱਥੇ ਪਾਪੀ ਸੀ, ਜਿੱਥੇ ਦਰਿੰਦੇ ਸੀ, ਜਿੱਥੇ ਕੋਈ ਸੱਚ ਦੀ ਗੱਲ ਨਹੀਂ ਸੀ ਹੁੰਦੀ। ਇਹ ਗੁਰੂ ਨਾਨਕ ਮਹਾਰਾਜ ਦੇ ਇਤਿਹਾਸ ਵਿੱਚੋਂ ਕੋਈ ਝਲਕ ਤੁਹਾਡੇ ਸਨਮੁੱਖ ਰੱਖੀ, ਉਸ ਟਾਈਮ ਦੇ ਦਾਇਰੇ 'ਚ ਰਹਿ ਕੇ ਇਤਿਹਾਸ ਤਾਂ ਇੱਦੂ ਗਾਂਹ ਵੀ ਚੱਲਦਾ, ਪਰ ਨਹੀਂ ਅਸੀਂ ਇੱਥੇ ਸਮਾਪਤੀ ਕਰਤੀ। ਸਤਿਗੁਰੂ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਸਤਿਗੁਰੂ ਨਾਨਕ ਮਹਾਰਾਜ ਦਰ ਪ੍ਰਵਾਨ ਕਰਨ, ਗੁਰੂ ਗ੍ਰੰਥ ਸਾਹਿਬ ਜੀ ਪ੍ਰਵਾਨ ਕਰਨ, ਚੜ੍ਹਦੀ ਕਲਾ ਵਾਲਾ ਜੀਵਨ ਤੁਹਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰੇ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਸਤਿਗੁਰੂ ਬਖਸ਼ਿਸ਼ ਕਰਨ, ਚੜ੍ਹਦੀਆਂ ਕਲਾ ਤੁਹਾਡੇ ਕਾਰੋਬਾਰਾਂ ਵਿੱਚ ਸਤਿਗੁਰੂ ਤਰੱਕੀਆਂ ਬਖਸ਼ਿਸ਼ ਕਰੇ। ਆਓ ਝੁਕਾਓ ਸੀਸ, ਬੁਲਾਓ ਫਤਿਹ, ਹੁਣ ਸਮਾਂ ਹੋਇਆ ਹੈ, ਚੱਲ ਰਹੇ ਸਹਿਜ ਪਾਠ ਲਾਈਵ ਚੱਲਦੇ ਨੇ ਸਰਵਣ ਕਰਾਉਣ ਦਾ, ਸਤਿਗੁਰੂ ਕਿਰਪਾ ਕਰੇ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਰੂ ਮਹੱਲਾ ਪੰਜਵਾ ਕਰ ਤੀਜਾ ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਲੱਖ ਚੁਰਾਸੀ ਪਰਮ ਤੇ ਪਰਮ ਤੇ ਦੁਰਲਭ ਜਨਮ ਅਵ ਪਾਇਓ ਰੇ ਮੁੜੈ ਤੂੰ ਹੋਛੀ ਰਸ ਲਵਟਾਇਓ ਅੰਮ੍ਰਿਤ ਸੰਗ ਵਸਤੁ ਹੈ ਤੀਰੈ ਵਿਖਿਆ ਸਿਉਂ ਰਜਾਇਓ ਰਹਾਉ ਨਿਰਤਨ ਜਵਿਹਰ ਬਣਜਨ ਆਯੂ ਕਾਲਰ ਲਾਦ ਚਲਾਯੂ ਜੈ ਘਰ ਮੈਂ ਤੁਧ ਰਹਿਣਾ ਬਸਨਾ ਸੋ ਕਰ ਚੀਤਨ ਆਯੂ ਅਟਲ ਅਖੰਡ ਪ੍ਰਾਣ ਸੁਖਦਾਈ ਇੱਕ ਨਿਮਕਨ ਤੁਝ ਗਾਯੂ ਜਹਾਂ ਜਾਣਾ ਸੋ ਥਾਨ ਵਿਸਾਰੀਓ ਇੱਕ ਨਿਮਕਨ ਮਨ ਲਾਯੂ ਪੁੱਤਰ ਕਲੱਤਰ ਗ੍ਰਹਿ ਦੀਕ ਸਮੱਗਰੀ ਇਸ ਹੀ ਮੈਂ ਉਰਜਾਇਓ ਜਿਤ ਕੋ ਲਾਇਓ ਤਿਤ ਹੀ ਲਾਗਾ ਤੈਸੀ ਕਰਮ ਕਮਾਇਓ ਜੋ ਭੈਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਤੇ ਆਇਓ ਮਾਰੂ ਮਹੱਲਾ ਪੰਜਵਾ ਕਰ ਅਨੁਗ੍ਰਹਿ ਰਾਖ ਲੀਨਾ ਭਿਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਦਪ ਅੰਤਰ ਜਾਮੀ ਜਾਨ ਰਹਾਉ ਸੰਸਾਰ ਸਾਗਰ ਜਿਨ ਉਪਾਇਓ ਸਨ ਪ੍ਰਭ ਕੀ ਗਹੀ ਗੁਰਪ੍ਰਸਾਦੀ ਪ੍ਰਭ ਅਰਾਧੇ ਜਮ ਕੰਕਰ ਕਿਛ ਨਾ ਕਹੀ ਮੋਖ ਮੁਕਤ ਦੁਆਰ ਜਾਂ ਕੈ ਸੰਤ ਰਿਦਾ ਭੰਡਾਰ ਜੀ ਜੁਗਤ ਸੁਜਾਨ ਸੁਆਮੀ ਸਦਾ ਰੱਖਣਹਾਰ ਦੁਖ ਦਰਦ ਕਲੇਸ਼ ਬਿਨਸੈ ਜਿਸ ਬਸੇ ਮਨ ਮਾਹੇ ਮਿਰਤ ਨਰਕ ਅਸਥਾਨ ਵਿਖੜੇ ਵਿਖ ਨਾ ਪੋਹੈ ਤਾਹੇ ਰਿਧ ਸਿਧ ਨਵਨਿਧ ਜਾਂ ਕੈ ਅੰਮ੍ਰਿਤਾ ਪ੍ਰਵਾਹ ਆਦ ਅੰਤੇ ਮਦ ਪੂਰਨ ਊਚ ਅਗੰਮ ਅਗਾਹ ਸਿੱਧ ਸਾਧਕ ਦੇਵ ਮੁਨ ਜਨ ਵੇਦ ਕਰੈ ਉਚਾਰ

प्रभ कृपाल। मारू महला पंजवा, घर चौथा अष्टपदिया, एक ओंकार सतगुर प्रसाद। चादना चादन आगन प्रभ जियो अंतर चादना, आराधना आराधनिका हर हर नाम आराधना। त्यागना त्यागनिका काम क्रोध लोभ त्यागना, मांगना मांगनिका हर जस गुर ते मांगना। जागना जागनिका हर कीर्तन मह जागना, लागना लागनिका गुर चरणी मन लागना। एह बिद तिसे प्रापते जाके मस्तक पागना, कहो नानक ते सब कुछ निका जो प्रभ की सरनागना। मारू महला पंजवा, आओ जी तू आओ हमारा हर जस सरवन सुनावना रहाओ। तुद आवत मेरा मन तन हरिया, हर जस तुम संग गावना। संत कृपा ते हिरदे वस है दूजा भाउ मिटावना। भगत दया ते बुद्ध परंगासा दुरमत दूख तावना, दर्शन भेट तो होत पुनीता पुनरप गर्भना पावना। नौ निध रिद सिद्ध पाई जो तुमरै मन पावना, संत बिना मैं थाओ न कोई अवर ना सूझे जावना। मोहे निर्गुण को कोई न राखै संता संग समावना। कहो नानक गुर चलत दिखाया मन मदे हर हर रावना। मारू महला पंजवा, जीवना सफल जीवना सुन हर जप जप सद जीवना रहाओ। पीवना जित मन आगावै नाम अमृत रस पीवना, खावना जित भूख ना लागै संतोख सदा त्रिवतीवना। पहनना रख पत परमेश्वर फिर नांगे नहीं थीवना, भोगना मन मदे हर रस संत संगत महली मना। बिन तागे बिन सूई आनी मन हर भगती संग सीवना, मातिया हर रस महराती तिस बहौड़ना कबहू अखीवना। मिलियो तिस सर्ब निधाना प्रभ कृपाल जिस दीवना। सुख नानक संतन की सेवा चरण संत तोहे पीवना। मारू महला पंजवा, कर अठ मांजुलिया एक ओंकार सतगुर प्रसाद। जिस ग्रह बहुत तिसे ग्रह चिंता, जिस ग्रह थोरी सो फिरे परमंता। दोहों व्यवस्था ते जो मुक्ता सोई सोई ला पा लिया। ग्रहराज में नरक उदास क्रोधा, बहुविद वेद पाठ सब सोदा। देही में जो रहे अल्पता तिस जन की पूर्ण काली है। जागत सूता परम बिगुता बिन गुर मुक्त ना हुई है मीता। साध संग तुटै हो बंधन एको एक निहाली है। कर्म करे ता बंदा नह करे ता निंदा, मोह मगन मन व्यापिया चिंदा। गुरप्रसाद सुख दुख समझाणे कट कट राम हयाली है। संसारे में सहसा व्यापै अकथ कथा गोचर नहीं जापै। जिस है बजाए सोई बूझै ओ मालक वागी पालिया। छोड़ मह तो छूटै नाही
ਜੋ ਸੰਚੈ ਤੋ ਪਉ ਮਨ ਮਾਹੀ, ਇਸਹੀ ਮਹਿ ਜਿਸ ਕੀ ਪਤ ਰੱਖੈ, ਤਿਸ ਸਾਧੂ ਚੌਰ ਢਾਲੀ ਐ। ਜੋ ਸੂਰਾ ਤਿਸਹੀ ਹੋਏ ਮਰਨਾ, ਜੋ ਭਾਗੈ ਤੇ ਜੋਨੀ ਫਿਰਨਾ, ਜੋ ਵਰਤਾਏ ਸੋਈ ਭਲ ਮਾਨੈ, ਬੁਝ ਹੁਕਮੈ ਦੁਰਮਤ ਜਾਲੀ ਐ। ਜਿਤ ਜਿਤ ਲਾਵੈ ਤਿਤ ਤਿਤ ਲਗਨਾ, ਕਰ ਕਰ ਕਰ ਵੇਖੈ ਆਪਣੇ ਜਚਨਾ, ਨਾਨਕੇ ਪੂਰਨ ਸੁਖਦਾਤੀ, ਤੂੰ ਦੇਹ ਤਾਂ ਨਾਮ ਸੰਭਾਲੀ ਐ। ਮਾਰੂ ਮਹੱਲਾ ਪੰਜਵਾਂ, ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਭਿਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆ। ਪਾਪ ਕਰਿੰਦੜ ਸਰ ਪਰ ਮੁੱਠੇ, ਅਜਰਾਇਲ ਫੜੇ ਵੜ ਕੁੱਠੇ, ਦਰ ਕੁੱਠੇ ਦੋ ਜਗ ਪਾਏ ਸਿਰ ਜਨਹਾਰੈ, ਲੇਖਾ ਮੰਗੈ ਬਾਣੀਆ। ਸੰਗ ਨਾ ਕੋਈ ਪਈਆ ਬੇਬਾ, ਮਾਲ ਜੋਬਨ ਤਨ ਛੋਟ ਵੰਜੇ ਸਾ, ਕਰਨਾ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜਿਉਂ ਕਾਣੀਆ। ਖੁਸ਼ ਖੁਸ਼ ਲੈਂਦਾ ਵਸਤ ਪਰਾਈ, ਦੇਖੇ ਸੁਣੇ ਤੇਰੇ ਨਾਲ ਖੁਦਾਈ, ਦੁਨੀਆਂ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਜਿਨ ਕੀਤਾ ਤਿਸੇ ਨਾ ਜਾਣੀ, ਅੰਧਾ ਤਾਂ ਦੁੱਖ ਸਹਿ ਪ੍ਰਾਣੀਆ। ਖਾਲਕ ਥਾਵੋ ਪੁੱਲਾ ਮੁੱਠਾ, ਦੁਨੀਆਂ ਖੇਲ ਬੁਰਾ ਰੁੱਠ ਤੁੱਠਾ, ਸਿਦਕ ਸਬੂਰੀ ਸੰਤ ਨਾ ਮਿਲਿਓ, ਵਤੈ ਆਪਣ ਪਾਣੀਆ। ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ, ਜਿਉਂ ਨਚਾਏ ਤਿਉਂ ਤਿਉਂ ਨੱਚਣ, ਸਿਰ ਸਿਰ ਕਰਤ ਕਿਰਤ ਵਿਹਾਣੀਆ। ਮਿਹਰ ਕਰੇ ਤਾਂ ਖਸਮ ਧਿਆਈ, ਸੰਤਾਂ ਸੰਗਤ ਨਰਕ ਨਾ ਪਾਈ, ਅੰਮ੍ਰਿਤ ਨਾਮ ਦਾਨ ਨਾਨਕ ਗੁਣ ਗੀਤਾ ਨਿਤ ਵਖਾਣੀਆ। ਮਾਰੂ ਸੋਲੇ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਾਚਾ ਸੱਚ ਸੋਈ ਅਵਰ ਨਾ ਕੋਈ, ਜਿਨ ਸਿਰਜੀ ਤਿਨ ਹੀ ਫੁਨ ਗੋਈ, ਜਿਉਂ ਪਾਵੈ ਤਿਉਂ ਰਾਖੂ ਰਹਿਣਾ, ਤੁਮ ਸਿਉਂ ਕਿਆ ਮੁਕਰਾਈ ਹੈ, ਆਪੇ ਉਪਾਏ ਆਪ ਖਪਾਏ, ਆਪੇ ਸਿਰ ਸਿਰ ਧੰਦੇ ਲਾਏ, ਆਪੇ ਵਿਚਾਰੀ ਗੁਣਕਾਰੀ, ਆਪੇ ਮਾਰਗ ਲਾਈ ਹੈ, ਆਪੇ ਦਾਨਾ ਆਪੇ ਬੀਨਾ, ਆਪੇ ਆਪ ਉਪਾਏ ਪਤੀਨਾ, ਆਪੇ ਪੌਣ ਪਾਣੀ ਬੈਸੰਤਰ, ਆਪੇ ਮੇਲ ਮਲਾਈ ਹੈ, ਆਪੇ ਸੱਸ ਸੂਰਾ ਪੂਰੋ ਪੂਰਾ, ਆਪੇ ਗਿਆਨ ਧਿਆਨ ਗੁਰਸੂਰਾ। ਕਾਲ ਜਾਲ ਜਮ ਜੋਹੇ ਨਾ ਸਾਕੈ, ਸਾਚੇ ਸਿਉਂ ਲਵਲਾਈ ਹੈ, ਆਪੇ ਪੁਰਖ ਆਪੇ ਹੀ ਨਾਰੀ, ਆਪੇ ਪਾਸਾ ਆਪੇ ਸਾਰੀ, ਆਪੇ ਪਿੜ ਬਣਦੀ ਜੱਗ ਖੇਲੈ, ਆਪੇ ਕੀਮਤ ਪਾਈ ਹੈ, ਆਪੇ ਭਵਰ ਫੁੱਲ ਫਲ ਤਰਵਰ, ਆਪੇ ਜਲ ਥਲ ਸਾਗਰ ਸਰਵਰ, ਆਪੇ ਮੱਛ ਕੱਛ ਕਰਨੀ ਕਰਤੀ ਰਾਂ, ਰੂਪ ਨਾ ਲੱਖਣਾ ਜਾਈ ਹੈ, ਆਪੇ ਦਿਨ ਸਿਆਪੇ ਹੀ ਰਹਿਣੀ, ਆਪ ਪਤੀ ਜੈ ਗੁਰ ਕੀ ਬੈਣੀ। ਆਦਿ ਜੁਗਾਦ ਅਨਾਹਦ ਅਨਦਿਨ, ਘੱਟ ਘੱਟ ਸ਼ਬਦ ਰਜਾਈ ਹੈ, ਆਪੇ ਰਤਨ ਅਨੂਪ ਅਮੋਲੋ, ਆਪੇ ਪਰਖੇ ਪੂਰਾ ਤੋਲੋ,
ਆਪੇ ਕਿਸ ਹੀ ਕਸ ਬਖਸ਼ੀ ਆਪੇ ਦੇ ਲੈ ਭਾਈ ਹੈ ਆਪੇ ਧਨਖ ਆਪੇ ਸਰਮਾਣਾ ਆਪੇ ਸੁਗੜ ਸਰੂਪ ਸਿਆਣਾ ਕਹਿਤਾ ਬਗਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੈ ਪੌਣ ਗੁਰੂ ਪਾਣੀ ਪਿਤ ਜਾਤਾ ਉਦਰ ਸੰਜੋਗੀ ਧਰਤੀ ਮਾਤਾ ਰਹਿਣ ਦਿਨਸ ਦੁਏ ਦਾਈ ਦਾਇਆ ਜਗ ਖੇਲੇ ਖੇਲਾਈ ਹੈ ਆਪੇ ਮਛਲੀ ਆਪੇ ਜਾਲਾ ਆਪੇ ਗਊਂ ਆਪੇ ਰਖਵਾਲਾ ਸਰਬ ਜੀਆਂ ਜਗ ਜੋਤ ਤੁਮਾਰੀ ਜੈਸੀ ਪ੍ਰਭ ਫੁਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਪੋ ਤਾੜੀ ਲਾਈ ਹੈ ਖਾਣੀ ਬਾਣੀ ਤੁਝੇ ਸਮਾਣੀ ਜੋ ਦਿਸੈ ਸਭ ਆਵਣ ਜਾਣੀ ਸੇਈ ਸਾਹ ਸੱਚੀ ਵਪਾਰੀ ਸਤਿਗੁਰ ਬੂਝ ਬੁਝਾਈ ਹੈ ਸ਼ਬਦ ਬੁਝਾਏ ਸਤਿਗੁਰ ਪੂਰਾ

ਵਡਾਈ ਹੈ। ਮਾਰੂ ਮਹੱਲਾ ਪਹਿਲਾ, ਆਪੇ ਧਰਤੀ ਧੌਲ ਆਕਾਸ਼ੰ, ਆਪੇ ਸਾਚੇ ਗੁਣ ਪ੍ਰਗਾਸੰ, ਜਤੀ ਸਤੀ ਸੰਤੋਖੀ ਆਪੇ, ਆਪੇ ਕਾਰ ਕੁਮਾਈ ਹੈ। ਜਿਸ ਕਰਨਾ ਸੋ ਕਰ ਕਰ ਵੇਖੈ, ਕੋਈ ਨਾ ਮੇਟੈ ਸਾਚੇ ਲੇਖੇ, ਆਪੇ ਕਰੇ ਕਰਾਏ ਆਪੇ, ਆਪੇ ਦੇ ਵਡਿਆਈ ਹੈ। ਪੰਚ ਚੋਰ ਚੰਚਲ ਚਿੱਤ ਚੱਲ ਹੈ, ਪਰ ਕਰ ਜੋ ਹੈ ਕਰ ਨਹੀਂ ਭਾਲ ਹੈ। ਕਾਇਆ ਨਗਰ ਢਹੇ ਢਹਿ ਢੇਰੀ, ਬਿਨ ਸ਼ਬਦੇ ਪਤ ਜਾਈ ਹੈ। ਗੁਰ ਤੇ ਬੂਜੈ ਤੇਰੇ ਭਵਨ ਸੂਜੈ, ਮਨਸਾ ਮਾਰ ਮਨੇ ਸਿਉਂ ਲੂਜੈ, ਜੋ ਤੁਧ ਸਿਵੈ ਸੇ ਤੁਧ ਹੀ ਜਿਹੇ, ਨਿਰਭਉ ਬਲ ਸਿਖਾਈ ਹੈ। ਆਪੇ ਸੁਰਗ ਮੱਚ ਪਿਆਲਾ, ਆਪੇ ਜੋਤ ਸਰੂਪੀ ਬਾਲਾ, ਜਟਾਂ ਬਿਕਟ ਮਿਕਰਾਲ ਸਰੂਪੀ, ਰੂਪ ਨਾ ਰੇਖਿਆ ਕਾਈ ਹੈ। ਵੇਦ ਕਤੇਬੀ ਭੇਦ ਨਾ ਜਾਤਾ, ਨਾ ਤਿਸ ਮਾਤ ਪਿਤਾ ਸੁਤ ਭਰਾਤਾ, ਸਗਲੇ ਸੈਲ ਉਪਾਏ ਸਮਾਏ, ਅਲੱਖ ਨਾ ਲੱਖਣਾ ਜਾਈ ਹੈ। ਕਰ ਕਰ ਥਾਕੀ ਮੀਤ ਕਨੇਰੇ, ਕੋਈ ਨਾ ਕਾਟੇ ਅਵਗਣ ਮੇਰੇ, ਸੁਰ ਨਰ ਨਾਥ ਸਾਹਿਬ ਸਭਨਾ ਸਿਰ, ਭਾਈ ਮਿਲੈ ਪਉ ਜਾਈ ਹੈ। ਭੂਲੇ ਚੂਕੇ ਮਾਰਗ ਪਾਵੈ, ਆਪ ਭੁਲਾਏ ਤੂਹੇ ਸਮਝਾਵੈ, ਬਿਨ ਨਾਵੈ ਮੈਂ ਅਵਰਨਾ ਦੀਸੈ, ਨਾਵੋ ਗਤ ਮਿਤ ਪਾਈ ਹੈ। ਗੰਗਾ ਜਮਨਾ ਕੇਲ ਕਿਦਾਰਾ, ਕਾਸੀ ਕਾਂਤੀ ਪੁਰੀ ਦੁਆਰਾ, ਗੰਗਾ ਸਾਗਰ ਬੇਣੀ ਸੰਗਮ, 68 ਅੰਕ ਸਮਾਈ ਹੈ। ਆਪੇ ਸਿੱਧ ਸਾਧਕ ਵਿਚਾਰੀ, ਆਪੇ ਰਾਜਨ ਪੰਚਾਂਕਾਰੀ, ਤਖਤ ਬਹਿ ਅਦਲੀ ਪ੍ਰਭ ਆਪੇ, ਪਰਮ ਭੇਦ ਪਉ ਜਾਈ ਹੈ।

0: ਆਈ ਹੈ। ਤੁਝੇ ਕੀਆ ਜੰਮਣ ਮਰਨਾ, ਗੁਰ ਤੇ ਸਮਝ ਪੜੀ ਕਿਆ ਡਰਨਾ। ਤੂੰ ਦਇਆਲ ਦਿਆ ਕਰ ਦੇਖੈ, ਦੁੱਖ ਦਰਦ ਸਰੀਰੋਂ ਜਾਈ ਹੈ। ਨਿਜ ਕਰਮ ਬੈਸ ਰਹੇ ਪਉ ਖਾਇਆ, ਧਾਵਤ ਰਾਖੇ ਠਾਕੁਰ ਹਾਇਆ। ਕਮਲ ਬਿਗਾ ਸਰੀ ਸਰ ਸੁਬਰ, ਆਤਮ ਰਾਮ ਸਖਾਈ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਕਿਉਂ ਰਹੀ ਹੈ ਚਲਣਾ ਪਰਥਾਏ। ਸੱਚਾ ਅਮਰ ਸੱਚੀ ਅਮਰਾਪੁਰ, ਸੋ ਸੱਚ ਮਿਲੈ ਬੜਿਆ ਵਡਾਈ ਹੈ। ਆਪ ਪਾਇਆ ਜਗਤ ਸੁਭਾਇਆ, ਜਿਨ ਸਿਰਿਆ ਤਿਨ ਧੰਦੇ ਲਾਇਆ। ਸੱਚੇ ਉਪਰ ਅਵਨਾਂ ਦੀ ਸਹਿ, ਸਾਚੀ ਕੀਮਤ ਪਾਈ ਹੈ। ਇੱਥੇ ਗੋਇਲੜਾ ਦਿਨ ਚਾਰੇ, ਖੇਲ ਤਮਾਸਾ ਧੰਦੂ ਕਾਰੇ। ਬਾਜੀ ਖੇਲ ਗਏ ਬਾਜੀ ਗਰ, ਜਿਉਂ ਉਹਨੇ ਸੁਪਨੇ ਪਖਲਾਈ ਹੈ। ਤਿਨ ਕੋ ਤਖਤ ਮਿਲੀ ਵਡਿਆਈ, ਨਿਰਭਉ ਮਨ ਵਸਿਆ ਲਿਵ ਲਾਈ। ਖੰਡੀ ਬ੍ਰਹਿਮੰਡੀ ਪਾਤਾਲੀ ਪੁਰੀ, ਤੇਰੇ ਪਵਨ ਤਾੜੀ ਲਾਈ ਹੈ। ਸਾਚੀ ਨਗਰੀ ਤਖਤ ਸਚਾਵਾ, ਗੁਰਮੁਖ ਸਾਚ ਮਿਲੀ ਸੁਖ ਪਾਵਾ। ਸਾਚੀ ਸਾਚੇ ਤਖਤ ਮੜਾਈ, ਹੋਮੇ ਗਣਤ ਗਵਾਈ ਹੈ। ਗਣਤ ਗਣੀਏ ਸੱਸਾ ਜੀ ਹੈ, ਕਿਉਂ ਸੁਖ ਪਾਵੈ ਦੂਏ ਤੀਏ। ਨਿਰਮਲ ਏਕ ਨਿਰੰਜਨ ਦਾਤਾ, ਗੁਰਪੂਰੈ ਤੇ ਪਤ ਪਾਈ ਹੈ। ਜੁਗ ਜੁਗ ਬਿਰਲੀ ਗੁਰਮੁਖ ਜਾਤਾ, ਸਾਚਾ ਰਵ ਰਿਹਾ ਮਨ ਰਾਤਾ। ਤਿਸ ਕੀ ਓਟ ਗਹੀ ਸੁਖ ਪਾਇਆ, ਮਨ ਤਨ ਮਹਿਲ ਨ ਕਾਈ ਹੈ। ਜੀ ਪ੍ਰਸਾਇਨ ਸਾਚੀ ਰਾਤੀ, ਹਰ ਪ੍ਰਭ ਸੰਗੀ ਪਹੁ ਨਾ ਪ੍ਰਾਤੀ। ਸਰਬਨ ਸਰੋਤ ਰਜੀ ਗੁਰਬਾਣੀ, ਜੋਤੀ ਜੋਤ ਮਲਾਈ ਹੈ। ਰੱਖ ਰੱਖ ਪੈਰ ਧਰੀ ਪਉ ਧਰਨਾ, ਜਤ ਕਤ ਦੇਖੋ ਤੇਰੀ ਸਰਨਾ। ਦੁੱਖ ਸੁਖ ਦੇਹੇ ਤੁਹੇ ਮਨ ਭਾਵੈ, ਤੁਝੇ ਸਿਉ ਮਨਵਾਈ ਹੈ। ਅੰਤ ਕਾਲ ਕੋ ਮੇਲੀ ਨਾਹੀ, ਗੁਰਮੁਖ ਜਾਤਾ ਤੁਧ ਸਾ ਲਾਹੀ। ਨਾਨਕ ਨਾਮ ਰਤੀ ਬੈਰਾਗੀ, ਨਿਜ ਕਰ ਤਾੜੀ ਲਾਈ ਹੈ। ਮਾਰੂ ਮਹੱਲਾ ਪਹਿਲਾ, ਆਦ ਜੁਗਾਦੀ ਅਪਰ ਅਪਾਰੇ। ਆਦ ਨਿਰੰਜਨ ਖਸਮ ਹਮਾਰੇ, ਸਾਚੇ ਜੋਗ ਜੁਗਤ ਵਿਚਾਰੀ। ਸਾਚੇ ਤਾੜੀ ਲਾਈ ਹੈ ਕੀਰਤਣਿਆ, ਜੁਗ ਤੰਦੂਕਾਰੈ। ਤਾੜੀ ਲਾਈ ਸਿਰਜਨਹਾਰੈ, ਸੱਚ ਨਾਮ ਸੱਚੀ ਵਡਿਆਈ। ਸਾਚੀ ਤਖਤ ਮੜਾਈ ਹੈ ਸਤਿਯੁਗ ਸਤ ਸੰਤੋਖ ਸਰੀਰਾ। ਸਤ ਸਤ ਵਰਤੀ ਗਹਿਰ ਗੰਭੀਰਾ, ਸੱਚਾ ਸਾਹਿਬ ਸੱਚ ਪਰਖੈ। ਸੱਚੈ ਹੁਕਮ ਚਲਾਈ ਹੈ ਸਤ ਸੰਤੋਖੀ ਸਤਿਗੁਰ ਪੂਰਾ। ਗੁਰ ਕਾ ਸ਼ਬਦ ਮਨੇ ਸੀ ਸੂਰਾ, ਸਾਚੀ ਦਰਗਹਿ ਸਾਚ ਨਿਵਾਸਾ। ਮਾਨੈ ਹੁਕਮ ਰਜਾਈ ਹੈ ਸਤਿਯੁਗ ਸਾਚ ਕਹੀ ਸਭ ਕੋਈ। ਸੱਚ ਵਰਤੀ ਸਾਚਾ ਸੋਈ, ਮਨ ਮੁਖ ਸਾਚ ਪਰਮ ਪਉ ਭੰਜਨ। ਗੁਰਮੁਖ ਸਾਚ ਸਿਖਾਈ ਹੈ ਤ੍ਰਿਤੈ ਧਰਮ ਕਲਾ ਇੱਕ ਚੂਕੀ। ਤੀਨ ਚਰਨ ਇੱਕ ਦੁਬਿਧਾ ਸੂਕੀ, ਗੁਰਮੁਖ ਹੋਵੈ ਸੁ ਸਾਚ ਬਖਾਣੈ। ਮਨ ਮੁਖ ਪਚੈ ਅਵਾਈ ਹੈ, ਮਨ ਮੁਖ ਕਦੇ ਨਾ ਦਰਗੈ ਸੀਜੈ। ਬਿਨ ਸ਼ਬਦੈ ਕਿਉਂ ਅੰਤਰ ਭੀਜੈ, ਵਾਧੇ ਆਵੈ ਵਾਧੇ ਜਾਵੈ। ਸੋਜੀ ਬੂਝ ਨ ਕਾਈ ਹੈ, ਦਿਆ ਦੁਆਪੁਰ ਅੰਧੀ ਹੋਈ। ਗੁਰਮੁਖ ਮਿਰਲਾ ਚੀਨੈ ਕੋਈ, ਦੋਏ ਪਗ ਧਰਮ ਤਰੇ ਤਰਣੀ ਤਰ। ਗੁਰਮੁਖ ਸਾਚ ਦਥਾਈ ਹੈ, ਰਾਜੇ ਧਰਮ ਕਰੈ ਪ੍ਰਥਾਏ। ਆਸਾ ਬੰਦੇ ਦਾਨ ਕਰਾਏ, ਰਾਮ ਨਾਮ ਬਿਨ ਮੁਕਤ ਨਾ ਹੋਈ। ਥਾਕੇ ਕਰਮ ਕਮਾਈ ਹੈ, ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ, ਬਿਨ ਗੁਰ ਸ਼ਬਦੇ ਮੁਕਤ ਨਾ ਹੋਈ, ਪਰਪੰਚ ਕਰ ਪਰਮਾਈ ਹੈ, ਮਾਇਆ ਮਮਤਾ ਛੋਡੀ ਨਾ ਜਾਈ, ਸੇ ਛੂਟੈ ਸਚਕਾਰ ਕਮਾਈ, ਐਨਸ ਭਗਤ ਰਤੀ ਵਿਚਾਰੀ, ਠਾਕੁਰ ਸਿਉਂ ਬਣਵਾਈ ਹੈ, ਇੱਕ ਜਪ ਤਪ ਕਰ ਕਰ ਤੀਰਥ ਨਾਵੈ, ਜਿਉ ਤੁਧ ਪਾਵੈ ਤਵੇ ਚਲਾਵੈ, ਹਠ ਨਿਗ੍ਰਹਿ ਅਪਤੀਜ ਨ ਭੀਜੈ, ਬਿਨੁ ਹਰਿ ਗੁਰ ਕਿਨ ਪਦ ਪਾਈ ਹੈ, ਕਲੀ ਕਾਲ ਮੈਂ ਇੱਕ ਕਲ ਰਾਖੀ, ਬਿਨ ਗੁਰ ਪੂਰੇ ਕਿਨੇ ਨ ਭਾਖੀ, ਮਨ ਮੁਖ ਕੂੜ ਵਰਤੇ ਵਰਤਾਰਾ, ਬਿਨ ਸਤਿਗੁਰ ਪਰਮ ਨ ਜਾਈ ਹੈ, ਸਤਿਗੁਰੂ ਵੇ ਪ੍ਰਵਾਹੁ ਸਰੰਦਾ, ਨਾ ਜਮਕਾਣ ਨ ਛੰਦਾ ਬੰਦਾ, ਜੋ ਤਿਸ ਸੇਵੈ ਸੋ ਅਵਨਾਸੀ, ਨਾ ਤਿਕਾਲ ਸਤਾਈ ਹੈ, ਗੁਰਮੈ ਆਪ ਰਖਿਆ ਕਰਤਾਰੇ, ਗੁਰਮੁਖ ਕੋਟ ਅਸੰਖ ਉਧਾਰੇ,
1: ਸਰਬ ਜੀਆ ਜਗ ਜੀਵਨ ਦਾਤਾ ਨਿਰਭਉ ਜੀਵਨ, ਕਾਈ ਹੈ ਸਗਲੇ ਜਾਚੈ ਗੁਰ ਭੰਡਾਰੀ, ਆਪ ਨਿਰੰਜਣ ਅਲਖ ਅਪਾਰੀ, ਨਾਨਕ ਸੱਚ ਕਹੈ ਪ੍ਰਭ ਜਾਚੇ ਮੈਂ ਦੀਜੇ ਸਾਚ ਰਜਾਈ ਹੈ, ਮਾਰੂ ਮਹੱਲਾ ਪਹਿਲਾ ਸਾਚੇ ਮੇਲੇ ਸ਼ਬਦ ਮਿਲਾਏ, ਜਤ ਸਪਾਣਾ ਸਹਿ ਸਮਾਏ, ਤਿਰ ਪਵਣ ਜੋਤ ਧਰੀ ਪਰਮੇਸ਼ਰ, ਅਪਰਨਾ ਦੂਜਾ ਪਾਈ ਹੈ, ਜਿਸਕੇ ਚਾਕਰ ਤਿਸਕੀ ਸੇਵਾ, ਸ਼ਬਦ ਭਤੀਜੈ ਲਾਕੇ ਅਪੇਵਾ, ਭਗਤਾਂ ਕਾ ਗੁਣਕਾਰੀ ਕਰਤਾ, ਬਖਸ਼ ਲਏ ਵਡਿਆਈ ਹੈ, ਦਿੰਦੇ ਤੋਟ ਨਾ ਆਵੈ ਸਾਚੇ, ਲੈ ਲੈ ਮੁਕਰ ਪਾਉਂਦੇ ਕਾਚੇ, ਮੁੱਲ ਨਾ ਬੂਝੈ ਸਾਚ ਨਾ ਰੀਜੈ, ਦੂਜੇ ਪਰਮ ਪੁਲਾਈ ਹੈ, ਗੁਰਮੁਖ ਜਾਗਰ ਹੈ ਦਿਨ ਰਾਤੀ, ਸਾਚੇ ਕੀ ਲਿਬ ਗੁਰਮਤ ਜਾਤੀ, ਮਨਮੁਖ ਸੋਏ ਰਹੇ ਸੇ ਲੁੱਟੇ ਗੁਰਮੁਖ ਸਾਬਤ ਭਾਈ ਹੈ, ਕੂੜੇ ਆਵੈ ਕੂੜੇ ਜਾਵੈ, ਕੂੜੇ ਰਾਤੀ ਕੂੜ ਕਮਾਵੈ, ਸ਼ਬਦ ਮਿਲੇ ਸੇ ਦਰਗਾਹ ਪੈਦੇ ਗੁਰਮੁਖ ਸੁਰਤ ਸਮਾਈ ਹੈ, ਕੂੜ ਮਠੀ ਠੱਗੀ ਠਗਵਾਣੀ, ਜਿਉਂ ਬਾੜੀ ਉਹ ਜਾੜੇ ਉਜਾੜੀ, ਨਾ ਬਿਨਾਂ ਕਿਛ ਸਾਧ ਨਾ ਲਾਗੈ, ਹਰ ਬਿਸਰਿਆਂ ਦੁੱਖ ਪਾਈ ਹੈ, ਭੋਜਨ ਸੱਚ ਮਿਲੇ ਆ ਘਾਈ, ਨਾਮ ਰਤਨ ਸਾਚੀ ਵਡਿਆਈ, ਚੀਨੇ ਆ ਪਛਾਣੇ ਸੋਈ, ਜੋਤੀ ਜੋਤ ਮਿਲਾਈ ਹੈ, ਨਾਵ ਪੂਲੀ ਚੋਟਾਂ ਖਾਏ, ਬਹੁ ਸਿਆਣਪ ਭਰਮ ਨ ਜਾਏ, ਪਚ ਪਚ ਮੂਏ ਅਚੇਤਨਾ, ਚੇਤੇ ਅਜਗਰ ਪਹਾੜ ਲਦਾਈ ਹੈ, ਬਿਨ ਬਾਦ ਬਿਰੋਧੈ ਕੋਈ ਨਾਹੀ, ਮੈਂ ਦਿਖਾ ਲਿਓ ਤਿਸ ਅਲਾਹੀ, ਮਨ ਤਨ ਅਰਪ ਮਿਲੈ ਜਗ ਜੀਵਨ, ਹਰ ਸਿਓ ਬਣਤ ਬਣਾਈ ਹੈ, ਪ੍ਰਭ ਕੀ ਗਤ ਮਿਤ ਕੋਈ ਨਾ ਪਾਵੈ, ਜੇ ਕੋ ਵੱਡਾ ਕਹਾਏ ਵਡਾਈ ਕਾਵੈ, ਸਾਚੇ ਸਾਹਿਬ ਤੋਟ ਨਾ ਦਾਤੀ, ਸਗਲੀ ਤਿਨੇ ਅਪਾਈ ਹੈ, ਵੱਡੀ ਵਡਿਆਈ ਬੇਪਰਵਾਹੇ, ਆਪ ਪਾਏ ਦਾਨ ਸਮਾਹੀ, ਆਪ ਦਿਆਲ ਦੂਰ ਨਹੀਂ ਦਾਤਾ, ਮਿਲਿਆ ਸਹਿਜ ਰਜਾਈ ਹੈ, ਇੱਕ ਸੋਗੀ ਇੱਕ ਰੋਗ ਵਿਆਪੈ, ਜੋ ਕੁਛ ਕਰੇ ਸੋ ਆਪੇ ਆਪੇ, ਭਗਤ ਭਾਉ ਗੁਰ ਕੀ ਮਤ ਪੂਰੀ, ਅੰਦਨ ਸ਼ਬਦ ਲਿਖਾਈ ਹੈ, ਇੱਕ ਨੰਗੈ ਭੂਖੈ ਪਵੇ ਪਵਾਏ, ਇੱਕ ਹੱਟ ਕਰ ਮਰਹੈ ਨਾ ਕੀਮਤ ਪਾਏ, ਗਤ ਅਬਦ ਕਾਬ ਗਤ ਕੀ ਸਾਰ ਨਾ ਜਾਣੈ, ਬੂਝੇ ਸ਼ਬਦ ਕਮਾਈ ਹੈ, ਇੱਕ ਤੀਰਥ ਨਾਵੈ ਅੰਨ ਨ ਖਾਵੈ, ਇੱਕ ਅਗਨ ਜਲਾਵੈ ਦੇਖ ਪਾਵੈ, ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਤ ਬਿਦ ਪਾਰ ਲੰਘਾਈ ਹੈ, ਗੁਰਮਤਿ ਛੋਡ ਹੈ ਉਜੜ ਜਾਈ, ਮਨਮੁਖ ਰਾਮ ਨਾ ਜਪੈ ਆਵਾਈ, ਪਚ ਪਚ ਬੂਢੈ ਕੂੜ ਕਮਾਵੈ, ਕੂੜ ਕਾਲ ਬਹਿਰਾਈ ਹੈ, ਹੁਕਮੇ ਆਵੈ ਹੁਕਮੇ ਜਾਵੈ, ਬੂਝੇ ਹੁਕਮ ਸੋ ਸੱਚ ਸੁਮਾਵੈ, ਨਾਨਕ ਸੱਚ ਮਿਲੇ ਮਨ ਭਾਵੈ, ਗੁਰਮੁਖ ਕਾਰ ਕਮਾਈ ਹੈ, ਮਾਰੂ ਮਹੱਲਾ ਪਹਿਲਾਂ ਆਪੇ ਕਰਤਾ ਪੁਰਖ ਵਿਦਾਤਾ, ਜਿਨ ਆਪੇ ਆਪ ਉਪਾਏ ਪਛਾਤਾ, ਆਪੇ ਸਤਿਗੁਰੇ ਆਪੇ ਸੇਵਕ, ਆਪੇ ਸ੍ਰਿਸ਼ਟ ਉਪਾਈ ਹੈ, ਆਪੇ ਨੇੜੇ ਨਾਹੀ ਦੂਰੇ ਬੂਝੇ ਗੁਰਮੁਖ ਸੀ ਜਨ ਪੂਰੇ ਤਿਨ ਕੀ ਸੰਗਤ ਇਹਨ ਸਲਾਹਾ ਗੁਰਸੰਗਤ ਇਹ ਬੜਾਈ ਹੈ ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਰ ਗੁਣ ਗਾਵੈ ਰਸਨ ਰਸੇਰੇ ਉਸਤਤ ਕਰੇ ਪਰ ਹਰ ਦੁਖ ਦਾਲਦ ਜਿਨ ਨਾਹੀ ਚਿੰਤ ਪਰਾਈ ਹੈ ਹੋਏ ਜਾਗਤ ਰਹੇ ਨਾ ਸੂਤੈ ਦਿਸੈ ਸੰਗਤ ਕੁਲ ਤਾਰੈ ਸਾਚ ਪਰੀਸੈ ਕਲਮਲ ਮੈਲ ਨਾਹੀ ਤੇ ਨਿਰਮਲ ਹੋਏ ਰਹੇ ਭਗਤ ਲਿਵਲਾਈ ਹੈ ਬੂਝੋ ਹਰ ਜਨ ਸਤਿਗੁਰ ਬਾਣੀ ਏ ਜੋਬਨ ਸਾਫ ਹੈ ਦੇਹ ਪੁਰਾਣੀ ਆਜ ਕਾਲ ਮਰ ਜਾਈਏ ਪ੍ਰਾਣੀ ਹਰ ਜਪ ਜਪ ਹਿਰਦੈ ਧਿਆਈ ਹੈ ਛੋਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲੋ ਸ਼ਾਹੜਾ ਸਾਕਤ ਕੂੜ ਪਚ ਹੈ ਮਨੋ ਮੈਂ ਦੋਹੇ ਮਾਰਗ ਪਚੇ ਪਚਾਈ ਹੈ ਛੋਡੋ ਨਿੰਦਾ ਚਾ ਤਾਤ ਪਰਾਈ ਪੜ ਪੜ ਦਜ ਹੈ ਸ਼ਾਂਤ ਨਾ ਆਈ ਮਿਲ ਸਤ ਸੰਗਤ ਨਾਮ ਸਲਾਹੋ ਆਤਮ ਰਾਮ ਸਖਾਈ ਹੈ ਛੋਡੋ ਕਾਮ ਕ੍ਰੋਧ ਬਰਿਆਈ ਹੋ ਮੈਂ ਤੰਦ ਛੋਡੋ ਲਪਟਾਈ ਸਤਿਗੁਰ ਸਰਨ ਪਰੋ ਤਾਇ ਬਰੋ ਯਉ ਤਰਿਐ ਭਵ ਜਲ ਭਾਈ ਹੈ ਆਗੇ ਬਿਮਲ ਨਦੀ ਅਗਨ ਬਿਖ ਚੇਲਾ ਤਿੱਥੇ ਅਬਰ ਨਾ ਕੋਈ ਜੀਓ ਕੇਲਾ ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦੱਜੈ ਮਨਮੁਖ ਤਾਈ ਹੈ ਗੁਰ ਪੈ ਮੁਕਤ ਦਾਨ ਦੇ ਭਾਣੈ ਜਿਨ ਪਾਇਆ ਸੋਹੀ ਵਿਦ ਜਾਣੈ ਜਿਨ ਪਾਇਆ ਤਿਨ ਪੂਛੋ ਭਾਈ ਸੁਖ ਸਤਿਗੁਰ ਸੇਵ ਕਮਾਈ ਹੈ ਗੁਰਬਿਨ ਯੋਜਣ ਮਰੇ ਬੇਕਾਰਾ ਜਮ ਸਿਰ ਮਾਰੇ ਕਰੇ ਖੁਆਰਾ ਬਾਧੇ ਮੁਕਤ ਨਾਹੀ ਨਰ ਨਿੰਦਕ ਡੂਬੇ ਨਿੰਦ ਪਰਾਈ ਹੈ ਬੋਲੋ ਸੱਚ ਪਛਾਣ ਹੋਏ ਅੰਦਰ ਦੂਰ ਨਾਹੀ ਦੇਖੋ ਕਰਨ ਅੰਦਰ ਵਿਘਨ ਨਾਹੀ ਗੁਰਮੁਖ ਤਰਤਾਰੀ ਓ ਪਵਜਲ ਪਾਰ ਲੰਘਾਈ ਹੈ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਬਨਾਸੀ ਨਾ ਜੀਓ ਮਰੇ ਨਾ ਮਾਰਿਆ ਜਾਈ ਕਰ ਦੇਖੇ ਸ਼ਬਦ ਰਜਾਈ ਹੈ ਉਹ ਨਿਰਮਲ ਹੈ ਨਾਹੀ ਅੰਧਿਆਰਾ ਜੋ ਆਪੇ ਤਖਤ ਬਹੇ ਸਚਿਆਰਾ ਸਾਗਤ ਕੂੜੇ ਬੰਦ ਪਵਾਈਐ ਮਰਦਨ ਮੈਂ ਆਈ ਜਾਈ ਹੈ ਗੁਰੂ ਕੇ ਸੇਵਕ ਸਤਿਗੁਰ ਪਿਆਰੇ ਓਏ ਵੈਸੇ ਤਖਤ ਸੋ ਸ਼ਬਦ ਵਿਚਾਰੇ ਤਤ ਲਹੇ ਅੰਤਰਗਤ ਜਾਣੈ ਸਤਸੰਗਤ ਸੱਚ ਵਡਾਈ ਹੈ ਆਪ ਤਰੇ ਜਨ ਪਿਤਰਾ ਤਾਰੇ ਸੰਗਤ ਮੁਕਤ ਸੋ ਪਾਰੇ ਉਤਾਰੇ ਨਾਨਕ ਤੁਸਕਾ ਲਾਲਾ ਗੁਲਾ ਜਿਨ ਗੁਰਮੁਖ ਹਰ ਲਿਵਲਾਈ ਹੈ ਮਾਰੂ ਮਹੱਲਾ ਪਹਿਲਾ ਕੀਤੇ ਜੁਗ ਵਰਤੇ ਗੋਬਾਰੈ ਤਾੜੀ ਲਾਈ ਅਪਰੇ ਅਪਾਰੈ ਤੰਦੂ ਕਾਰਨ ਰਾਲਮ ਬੈਠਾ ਨਾ ਤਦ ਤੰਦ ਪਸਾਰਾ ਹੇ ਜੁਗ ਸ਼ਤੀ ਤਿਨੇ ਵਰਤਾਏ ਜੋਤਿ ਸਪਾਣਾ ਤਿਵੇ ਚਲਾਏ ਤਿਸੇ ਸ੍ਰੀ ਕਨਾ ਦਿਸੇ ਕੋਈ ਆਪੇ ਅਪਰੇ ਅਪਾਰਾ ਹੇ ਗੁਪਤੈ ਬੂਝੋ ਜੁਗ ਚਤਿਆਰੇ ਕਟ ਕਟ ਵਰਤੇ ਉਧਰ ਮਜ਼ਾਰੇ ਜੁਗ ਜੁਗ ਏਕਾ ਏਕੀ ਵਰਤੇ ਕੋਈ ਬੂਝੈ ਗੁਰੂ ਵਿਚਾਰਾ ਹੇ ਬਿੰਦ ਰਕਤ ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੂਜ ਕਰੇ ਰੰਗ ਮਹਿਲੀ ਹੋਰ ਮਾਇਆ ਮੋਪ ਸਹਾਰਾ ਹੈ ਗਰਭ ਕੁੰਡਲ ਮੈਂ ਉਰਦ ਧਿਆਨੀ ਆਪੇ ਜਾਣੈ ਅੰਤਰ ਜਾਮੀ ਸਾਥ ਸਾਥ ਸਚਨਾਮ ਸੁਮਾਲੇ ਅੰਤਰ ਉਧਰ ਮਜ਼ਾਰਾ ਹੈ ਚਾਰ ਪਦਾਰਥ ਲੈ ਜਗ ਆਇਆ ਸ਼ਿਵ ਸ਼ਕਤੀ ਕਰ ਬਾਸਾ ਪਾਇਆ ਇੱਕ ਵਿਸਾਰੇ ਤਾਂ ਪਿੜ ਹਾਰੇ ਅੰਦਲੇ ਨਾਮ ਵਿਸਾਏ ਬਾਲਕ ਮਰੇ ਬਾਲਕ ਕੀ ਲੀਲਾ ਕਹਿ ਕਹਿ ਰੂਬੇ ਬਾਲ ਰੰਗੀਲਾ ਜਿਸ ਕਾ ਸਾ ਸੋਤਨ ਹੀ ਲਿਆ ਪੂਲਾ ਰੋਵਣ ਹਾਰਾ ਏ ਪਰ ਜੋਬਰ ਮਰੇ ਜਾਹੇ ਕਹਿ ਕੀ ਜੈ ਮੇਰਾ ਮੇਰਾ ਕਰ ਰੋਵੀ ਜੈ ਮਾਇਆ ਕਾਰਣ ਰੋਏ ਬੈਗੂਚੈ ਤ੍ਰਿਗ ਜੀਵਨ ਸੰਸਾਰਾ ਹੇ ਕਾਲੀ ਹੂੰ ਫੁਨ ਤੌਲੇ ਆਏ ਬਿਨ ਨਾ ਬੈ ਗਤ ਗਿਆ ਗੋਵਾਏ ਦੁਰਮਤ ਅੰਦਲਾ ਬਿਨਸ ਬਿਨਾਸੈ ਮੂਟੇ ਰੋਏ ਪੁਕਾਰਾ ਹੇ ਆ ਵਿਚਾਰ ਨਾ ਰੂਬੈ ਕੋਈ ਸਤਿਗੁਰ ਮਿਲੇ ਤਾਂ ਸੋਜੀ ਹੋਈ ਬਿਨ ਗੁਰ ਬਜਰ ਕਪਾਟ ਨਾ ਖੂਨ ਲੈ ਸ਼ਬਦ ਮਿਲੇ ਨਿਸਤਾਰਾ ਹੇ ਬਿਰਦ ਪਿਆ ਤਨ ਚੀਜੈ ਦੇਹੀ ਰਾਮ ਨਾ ਜਪਈ ਅੰਤ ਸੁਨੇਹੀ ਨਾਮ ਵਿਸਾਰ ਚੱਲੇ ਮੁਹਕਾਂ ਲੈ ਦਰਗਹਿ ਝੂਠ ਖੁਆਰਾ ਹੇ ਨਾਮ ਵਿਸਾਰ ਚੱਲੈ ਕੁੜਿਆਰੋ ਆਪਤ ਜਾਤ ਪੜੇ ਸਿਰ ਸ਼ਾਰੋ ਸਾਹੁੜੇ ਕਰ ਬਾਸਨਾ ਪਾਏ ਪੇੜੀਆਂ ਸਿਰ ਮਾਹੇ ਕਾਜੇ ਪੈਦੇ ਰੰਗੀ ਕਰੀਜੈ ਬਿਨ ਅਬ ਭਗਤੀ ਬਾਦ ਮਰੀਜੈ ਸਾਰੇ ਅਪ ਸਰ ਕੀ ਸਾਰ ਨਾ ਜਾਣੇ ਜੰਮ ਮਾਰੇ ਕਿਆ ਚਾਰਾ ਹੈ ਪਰਵਿਰਤੀ ਨਰਵਿਰਤ ਪਛਾਣੈ ਗੁਰ ਕੈ ਸੰਗ ਸ਼ਬਦ ਕਰ ਜਾਣੈ ਕਿਸੇ ਹੀ ਮੰਦਾ ਆਖ ਨਾ ਚੱਲੈ ਸੱਚ ਖਰਾ ਸੁਚਿਆਰਾ ਹੈ ਸੱਚ ਬਿਨਾ ਦਰ ਸਿਜੈ ਨਾ ਕੋਈ ਸਾਚ ਸ਼ਬਦ ਪੈਜੈ ਪਤ ਹੋਈ ਆਪੇ ਬਖਸ਼ ਲਏ ਤਿਸ ਭਾਵੈ ਹੋ ਮੈਂ ਗਰਵ ਨਿਵਾਰਾ ਹੈ ਗੁਰ ਕਿਰਪਾ ਤੇ ਹੁਕਮ ਪਛਾਣੈ ਜੁਗਾ ਜੁਗੰਤਰ ਕੀ ਵਿਦ ਜਾਣੈ ਨਾਨਕ ਨਾਮ ਜਪੋ ਤਰ ਤਾਰੀ ਸੱਚ ਤਾਰੇ ਤਾਰਨ ਹਾਰਾ ਹੈ ਮਾਰੂ ਮਹੱਲਾ ਪਹਿਲਾ ਹਰ ਸਾਮੀਤ ਨਾਹੀ ਮੈਂ ਕੋਈ ਜੇ ਨਤਨ ਮਨ ਦੀ ਆਰ ਸੁਰਤ ਸਮੋਈ ਸਰਬ ਜੀਆਂ ਪ੍ਰਤ ਪਾਲ ਸੰਭਾਲੇ ਸੋ ਅੰਤਰ ਦਾਨਾ ਬੀਨਾ ਹੈ ਗੁਰ ਸਰਵਰ ਹਮ ਹੰਸ ਪਿਆਰੇ ਸਾਗਰ ਮੈਂ ਰਤਨ ਲਾਲ ਬਹੁਤ ਸਾਰੇ ਮੋਤੀ ਮਾਣਕ ਹੀਰਾ ਹਰ ਜਸ ਗਾਵਤ ਮਨ ਤਨ ਪੀਨਾ ਹੈ ਹਰ ਅਗਮ ਅਗਾਹ ਅਗਾਧ ਨਿਰਾਲਾ ਹਰ ਅੰਤ ਨਾ ਪਾਈਐ ਗੁਰ ਗੋਪਾਲਾ ਸਤਿਗੁਰ ਮਤ ਤਾਰੇ ਤਾਰਨ ਹਾਰਾ ਮੇਲ ਲਏ ਰੰਗ ਲੀਨਾ ਹੈ ਸਤਿਗੁਰ ਬਾਜੋ ਮੁਕਤ ਕਨੇਹੀ ਓਏ ਆਦਿ ਜੁਗਾਦੀ ਰਾਮ ਸੁਨੇਹੀ ਦਰਗਹਿ ਮੁਕਤ ਕਰੈ ਕਰ ਕਿਰਪਾ ਬਖਸ਼ੇ ਅਵਗੁਣ ਕੀਨਾ ਹੈ ਸਤਿਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਗਾਤ ਨਾਹੀ ਕਰ ਲਾਗੈ ਜਿਸ ਅਗਨ ਬੁਜੀ ਠਰ ਸੀਨਾ ਹੈ ਕਾਇਆ ਹੰਸ ਪ੍ਰੀਤ ਬਹੁ ਤਾਰੀ ਓ ਜੋਗੀ ਪੁਰਖ ਓ ਸੁੰਦਰ ਨਾਰੀ ਐਨਸ ਭੋਗੈ ਚੂਜ ਬਨੋ ਦੀ ਉਠ ਚਲਤੇ ਮਤਾ ਨਾ ਕੀਨਾ ਹੈ ਸ੍ਰਿਸ਼ਟ ਉਪਾਏ ਰਹੇ ਪ੍ਰਭ ਸਾਜੈ ਪੌਣ ਪਾਣੀ ਬੈ ਸੰਤਰ ਗਾਜੈ ਮਨੁਆ ਡੋਲੇ ਦੂਤ ਸੰਗਤ ਮਿਲ ਸੋ ਪਾਏ ਜੋ ਕੁਛ ਕੀਨਾ ਹੈ ਨਾਮ ਵਿਸਾਰ ਦੁਖ ਦੁਖ ਸਹੀ ਹੈ ਹੁਕਮ ਭਿਆ ਚੱਲਣਾ ਕਿਉਂ ਰਹੀ ਹੈ ਨਰਕ ਕੂਪ ਮੈਂ ਗੋਤੇ ਖਾਵੈ ਜਿਉਂ ਜਲਤੇ ਬਾਹਰ ਮੀਨਾ ਹੈ ਚੋਰਾਸੀ ਨਰਕ ਸਖਤ ਭੋਗਾਈਐ ਜੈਸਾ ਕੀਚੈ ਤੈ ਸੋ ਪਾਈਐ ਸਤਿਗੁਰ ਬਾਜੋ ਮੁਕਤ ਨਾ ਹੋਈ ਕਿਰਤ ਬਾਦਾ ਗਰਤ ਦੀਨਾ ਹੈ ਕੰਡੇ ਤਾਰ ਗਲੀ ਅਤ ਭੀੜੀ ਲੇਖਾ ਲੀਜੈ ਤਿਲ ਜਿਉਂ ਪੀੜੀ ਮਾਤ ਪਿਤਾ ਕਲੱਤਰ ਸੁਤ ਬੇਲੀ ਨਾਹੀ ਬਿਨ ਹਰਸ ਮੁਕਤ ਨਾ ਕੀਨਾ ਹੈ ਮੀਤ ਸਖੇ ਕੇਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪਰਾਇਣ ਅੰਦਨ ਕੀਰਤਨ ਕੀਨਾ ਹੈ ਕੂੜ ਛੂਟ ਸੱਚ ਕੋ ਧਾਵੋ ਜੋ ਇਛੋ ਸੋਈ ਫਲ ਪਾਵ ਸਾਚ ਵਖਰ ਕੇ ਬਾਣੀ ਬਿਰ ਲੈ ਲੈ ਲਾਹਾ ਸੌਦਾ ਕੀਨਾ ਹੈ ਹਰ ਹਰ ਨਾਮ ਵਖਰ ਲੈ ਚਲਹੋ ਦਰਸ਼ਨ ਪਾਵੋ ਸਹਿਜ ਮਹਿਲ ਹੋ ਗੁਰਮੁਖ ਖੋਜਲ ਹੈ ਜਨ ਪੂਰੇ ਓ ਸਮਦਰਸੀ ਚੀਨਾ ਹੈ ਪ੍ਰਭ ਬੇਅੰਤ ਗੁਰਮਤ ਕੋ ਪਾਵੈ ਗੁਰ ਕਹਿ ਸ਼ਬਦ ਮਨ ਕੋ ਸਮਝਾਵੈ ਸਤਿਗੁਰ ਕੀ ਬਾਣੀ ਸਤ ਸਤ ਕਰਮਨੋ ਇਉਂ ਆਤਮ ਰਾਮੈ ਲੀਨਾ ਹੈ ਨਾਰਦ ਸਾਧ ਸੇਵਕ ਤੇਰੇ ਤ੍ਰਿਪਵਨ ਸੇਵਕ ਵਡੋ ਵਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਾਰਨ ਕੀਨਾ ਹੈ ਇੱਕ ਦਰ ਸੇਵੈ ਦਰਦ ਬਿਣਾਏ ਓਏ ਦਰਗਹਿ ਪੈਦੇ ਸਤਿਗੁਰੂ ਛਡਾਏ ਹਮੈ ਬੰਧਨ ਸਤਿਗੁਰ ਤੋੜੇ ਚਿਤ ਚੰਚਲ ਚਰਨ ਦੀਨਾ ਹੈ ਸਤਿਗੁਰ ਮਿਲੋ ਚੀਨੋ ਬਿਦਸਾਈ ਜਿਤ ਪ੍ਰਭ ਪਾਵੋ ਗਣਤ ਨਕਾਈ ਹਮੈ ਮਾਰ ਕਰੋ ਗੁਰ ਸੇਵਾ ਦਰ ਨਾਨਕ ਹਰ ਰੰਗ ਪੀਨਾ ਹੈ ਮਾਰੂ ਮਹੱਲਾ ਪਹਿਲਾ ਅਸੁਰ ਸੰਘਾਰਣ ਰਾਮ ਹਮਾਰਾ ਕਟਕਟ ਰਮਈਆ ਰਾਮ ਪਿਆਰਾ ਨਾਲੇ ਲਖਣਾ ਲਖੀਐ ਮੂਲੇ ਗੁਰਮੁਖ ਲਿਖ ਵਿਚਾਰਾ ਹੈ ਗੁਰਮੁਖ ਸਾਧੂ ਸਰਣ ਤੁਮਾਰੀ ਕਰ ਕਿਰਪਾ ਪ੍ਰਭ ਪਾਰੇ ਉਤਾਰੀ ਹਗਨ ਪਾਣੀ ਸਾਗਰ ਅਤ ਗਹਿਰਾ ਗੁਰ ਸਤ ਗੁਰ ਪਾਰੇ ਉਤਾਰਾ ਹੈ ਮਨੁੱਖੇ ਅੰਦਲੇ ਸੂਜੀ ਨਾਹੀ ਆਵੇ ਜਾਹੇ ਮਰੇ ਮਰ ਜਾਹੀ ਪੂਰਬ ਲਿਖਿਆ ਲੇਖ ਨਾ ਮਿਟਈ ਜਮਦਰ ਅੰਧ ਖੁਆਰਾ ਹੈ ਕਿ ਆਵੇ ਜਾਵੇ ਕਰ ਬਾਸ ਨਾ ਪਾਵੇ ਕਿਰਤ ਕੇ ਬਾਦੇ ਪਾਪ ਕਮਾਵੇ अदले सो जी बूझ न काए लोभ बुरा अहंकारा हे। फिर बिन क्या ती सु धन श्रृंगारा पर फिर राती खुसम बिसारा। ज्यों बेसवा पूत बाप को कही है त्यों फोकट कार विकारा हे। प्रेत पिंजर मैं दुख कनेरे नरक पचे अज्ञान अंधेरे धर्म राय की बाकी लीजै जिन हर का नाम विसारा हे। सूरज तपे अगन बिख झाला या पत पशु मनमुख बेताला आसा मनसा कूड़क मावै रोग पुरा बुरियारा हे। मस्तक भार कलर सिर भारा क्यों कर पवजल लंग सुपारा। सतगुर बोहत याद जगा दी राम नाम निस्तारा हे। पुत्र कलत्र जग हित प्यारा माया मोह पसरिया पसारा। जम के फाहे सतगुर तोड़े गुरमुख तत् विचारा हे। कूड़ मुठी चल बोराही मनमुख दाजे पड़ पड़ पाही। अमृत नाम गुरु बड़दाना नाम जपो सुख सारा हे। सतगुर तुठा सच दरड़ाए सब दुख मेटे मार्ग पाए। कंडा पाए ना गढ़ी मूले तस सतगुर राखन हारा हे। खेहू खेर ले तन शीजै मनमुख पाथर सैल न भीजै। करण पला करे बहुत तेरे नरक सुरग अवतारा हे। माया बिख पो अंगम नाले इन दुबदा कर बहुते गाले। सतगुर बाजो प्रीत न उपजै भगत रते पति आरा हे। साकत माया को बहुत आवै नाम बसार कहा सुख पावै। त्रै गुण यंत्र खपे खपावै नाही पार उतारा हे। कूकर सूकर कही है कुड़ियारा पौके मरे पाओ पाओ पाओ हारा। मन तन झूठे कूड़ कमावै दुरमत दरगै हारा हे। सतगुर मिलेता मनुआ टेकै राम नाम दे शरण परेकै। हर तन नाम है या मूलक देव है हर जस तरगै प्यारा हे। राम नाम साधु शरणाई सतगुर बचनी गत मित पाई। नानक हर जप हर मन मेरे हर मेले मिलन हारा हे। मारू महला पहला कर रोहरे मन मुगद इयाने राम जपो अंतरगत ध्याने। लाल छोड़ रचो जप जंपर यो पावो मुक्त द्वारा हे। जिस बिसरिया जम जोहन लागे सब सुख जाहे दुखा पुन आगे। राम नाम जप गुरमुख जीड़ै परम तत् विचारा हे। हर हर नाम जपो रस मीठा गुरमुख हर रस अंतर डीठा। एहनस राम रहू हो रंग राते ए जप तप संजम सारा हे। राम नाम गुर बचनी बोलो संत सभा मैं एह रस टोलो। गुरमत खोज लहो करे अपना बोण ना गर्व मजारा हे। सच तीरथ नावो हर गुण गावो तत् विचारो हर लिवलावो। अंत काल जम जोय न सके हर बोलो राम प्यारा हे। सतगुर पुरख दाता बड़दाना जिसे अंतर साच छो शब्द समाणा। जिसको सतगुर मेल मलाए तिस चूका जम पै पारा हे। पंच तत् मिलकाया कीनी तिस मैं राम रतन लै चीनी। आत्म राम राम है आत्म हर पाई शब्द विचारा हे। सत संतोख रहो जन भाई खिमा गह हो सतगुर सुरणाई। आत्म चीन पर आत्म चीन गुर संगत ये निस्तारा हे। साकत कूड़ कपट मह टेका एहनस निंदा करे अनेका। बिन सिमरन या वैपन जावै गर्भ जूनी नरक मझारा हे। साकत जमकी काण न चूकै जमका डंड न कबहू मूकै। बाकी धर्म राय की लीजै सर अपरियो भार अफारा हे। बिन गुर सागत कहूं हो को तरिया हो मैं करता पवजल परिया। बिन गुर पार ना पावे कोई हर जपिया पार उतारा हे। गुर की दात ना मेटे कोई जिस बख्शै तिस तारे सोई। जन्म मरण दुख निड़ना आवे मन सो प्रभ अपरे अपारा हे। गुर के भूलो आवे जावो जन्म मरो फुन पाप कमाव। साकत मूड़े अचेत न चेतै दुख लागे ता राम पुकारा हे। सुख दुख पूर्व जन्म के किए सो जाने जिन दाते दिए। किसको दोष दे तू प्राणी सो अपना किया करारा हे। ਹਉ ਮੈਂ ਮਮਤਾ ਕਰਦਾ ਆਸਾ ਮਨਸਾ ਬੰਧ ਚਲਾਇਆ ਮੇਰੀ ਮੇਰੀ ਕਰਤ ਕਿਆ ਲੈ ਚਾਲੇ ਬਿਖਲਾ ਦੇ ਸ਼ਾਰ ਬਿਕਾਰ ਆਹੀ ਹਰ ਕੀ ਭਗਤ ਕਰੋ ਜਨ ਭਾਈ ਅਕਥ ਕਥੋ ਮਨ ਮਨੇ ਸਮਾਈ ਉਠ ਚਲਤਾ ਠਾਕਰ ਰਖ ਹੋ ਕਰੇ ਆਪਣੇ ਦੁੱਖ ਕਾਟੇ ਕਾਟਣ ਹਾਰ ਆਹੀ ਹਰ ਗੁਰ ਪੂਰੇ ਕੀ ਓਟ ਪਰਾਤੀ ਗੁਰਮੁਖ ਹਰ ਲਵ ਗੁਰਮੁਖ ਜਾਤੀ ਨਾਨਕ ਰਾਮ ਨਾਮ ਮਾਤੀ ਉਤਮ ਹਰ ਬਖਸ਼ੇ ਪਾਰ ਉਤਾਰਾ ਹੇ ਮਾਰੂ ਮਹੱਲਾ ਪਹਿਲਾ ਸ਼ਰਨ ਪਰੇ ਕਰ ਦੇਵ ਤੁਮਾਰੀ ਤੂੰ ਸਮਰੱਥ ਦੇ ਆਲ ਮਰਾਰੀ ਤੇਰੇ ਚੋਜ ਨਾ ਜਾਣੇ ਕੋਈ ਤੂੰ ਪੂਰਾ ਪੁਰਖ ਵਧਾਤਾ ਹੇ ਤੂੰ ਯਾਦ ਚੁਗਾਦ ਕਰੇ ਪ੍ਰਤਪਾਲਾ ਘਟ ਘਟ ਰੂਪ ਅਨੂਪ ਦਿਆਲਾ ਜੋ ਤੁਧ ਭਾਵੈ ਤਿਵੈ ਚਲਾਵੈ ਸਭ ਤੇਰੋ ਕੀਆ ਕਮਾਤਾ ਹੇ ਅੰਤਰ ਜੋਤ ਭਲੀ ਜਗ ਜੀਵਨ ਸਭ ਘਟ ਭੋਗੈ ਹਰ ਰਸ ਪੀਵਣ ਆਪੇ ਲੇਵੈ ਆਪੇ ਦੀਵੈ ਤਿਹ ਲੋਈ ਜਗਤ ਪਿਤ ਦਾਤਾ ਹੇ ਜਗਤ ਪਾਏ ਖੀਲਰ ਚਾਇਆ ਪਵਣੇ ਪਾਣੀ ਅਗਨੀ ਜੀਉ ਪਾਇਆ ਦੇਹੀ ਨਗਰੀ ਨੋ ਦਰਵਾਜੇ ਸੋ ਦਸਵਾਂ ਗੁਪਤ ਨਹਾਤਾ ਹੇ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁਖ ਬੂਜੇ ਸ਼ਬਦ ਨਿਰਾਲਾ ਸਾਖਤ ਦੁਰਮਤ ਰੂਪੈ ਦਾਜੈ ਗੁਰੂ ਰਾਖੇ ਹਰ ਲਿਵ ਤਾਰਾਤਾ ਏ ਅਪ ਤੇਜ ਬਾਏ ਪ੍ਰਿਥਵੀ ਆਕਾਸਾ ਤਿਨ ਮੈਂ ਪੰਚ ਤਤ ਕਰਵਾਸਾ ਸਤਿਗੁਰ ਸ਼ਬਦ ਰਹੇ ਰੰਗ ਰਾਤਾ ਤਜ ਮਾਇਆ ਹੋ ਮੈਂ ਭਰਾਤਾ ਹੇ ਮਨ ਪੀਜੈ ਸ਼ਬਦ ਭਤੀਜੈ ਬਿਨ ਨਾਵੇ ਕਿਆ ਟੇਕ ਟਕੀਜੈ ਅੰਤਰ ਚੋਰ ਮੁਹੈ ਕਰੇ ਮੰਦਰ ਇਨ ਸਾਖਤ ਦੂਤ ਨਾ ਜਾਤਾ ਹੇ ਧੁੰਦਰ ਦੂਤ ਭੂਤ ਪਿਹਾਲੇ ਖਿਚੋ ਤਾਣ ਕਰੈ ਬੇਤਾਲੇ ਸ਼ਬਦ ਸੁਰਤ ਬਿਨ ਆਵੈ ਜਾਵੈ ਪਤ ਖੋਈ ਆਪਤ ਜਾਤਾ ਹੇ ਕੂੜ ਕਲਰ ਤਨ ਪਸਮੈ ਤੇਰੀ ਬਿਨ ਨਾਵੈ ਕੈਸੀ ਪਤ ਤੇਰੀ ਬਾਧੇ ਮੁਕਤ ਨਾਹੀ ਜੁਗ ਚਾਰੇ ਜਮ ਕੰਕਰ ਕਾਲ ਪਰਾਤਾ ਹੇ ਜਮ ਦਰ ਬਾਧੇ ਮਿਲੈ ਸਜਾਈ ਤਿਸੇ ਅਪਰਾਧੀ ਕਤ ਨਹੀਂ ਕਾਈ ਕਰਨ ਪਲਾਵ ਕਰੇ ਬਿਲ ਲਾਵੈ ਜੋ ਕੁੰਡੀ ਮੀਨ ਪਰਾਤਾ ਹੇ ਸਾਕਤ ਫਾਂਸੀ ਪੜੈ ਅਕੀਲਾ ਜਮ ਬਸ ਕੀ ਆਯੰਤ ਦੁਹੇਲਾ ਰਾਮ ਨਾਮ ਬਿਨ ਮੁਕਤ ਨਾ ਸੂਜੈ ਆਜ ਕਾਲ ਪਚ ਜਾਤਾ ਹੇ ਸਤਿਗੁਰ ਬਾਜਨਾ ਬੇਲੀ ਕੋਈ ਐਤੇ ਓਤੇ ਰਾਖਾ ਪ੍ਰਭ ਸੋਈ ਰਾਮ ਨਾਮ ਦੇਵੇ ਕਰ ਕਿਰਪਾ ਇਉਂ ਸਲਲੇ ਸਲਲ ਮਿਲਾਤਾ ਹੇ ਭੂਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁੱਖ ਭੰਜਣ ਸੰਗ ਸੁਖਾਤਾ ਹੇ ਗੁਰ ਕੀ ਭਗਤ ਕਰੇ ਕਿਆ ਪ੍ਰਾਣੀ ਬ੍ਰਹਮੈ ਇੰਦਰ ਮਹੇਸ਼ ਨਾ ਜਾਣੀ ਸਤਿਗੁਰ ਲੱਖ ਕਹੋ ਕਿਉਂ ਲਖੀਐ ਜਿਸ ਬਖਸ਼ੈ ਤਿਸੇ ਪਛਾਤਾ ਹੇ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰਬਾਣੀ ਸੋ ਪ੍ਰੀਤ ਸੋ ਪਰਸਨ ਐਨਸ ਨਿਰਮਲ ਜੋਤ ਸੁਭਾਈ ਕਟ ਦੀਪਕ ਗੁਰਮੁਖ ਜਾਤਾ ਹੇ ਪੂਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸ਼ਨ ਦੀਠਾ ਦਰਸ਼ਨ ਦੇਖ ਮਿਲੇ ਬੈਰਾਗੀ ਮਨ ਮਨਸਾ ਮਾਰ ਸਮਾਤਾ ਹੇ ਸਤਿਗੁਰ ਸੇਵੇ ਸੇ ਪ੍ਰਦਾਨਾ ਤਿਨ ਕਟ ਕਰ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਜਨ ਸਤਿਗੁਰ ਹਰ ਪ੍ਰਭ ਜਾਤਾ ਹੇ ਮਾਰੂ ਮਹੱਲਾ ਪਹਿਲਾ ਸਾਚੇ ਸਹਿਬ ਸਿਰਜਣ ਹਾਰੇ ਜਿਨ ਤਰ ਚਕਰ ਧਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੇ ਸਾਚਾ ਬੇਪਰਵਾਹੇ ਵੇਖੀ ਵੇਖੀ ਜੰਤ ਪਾਏ ਦੋਏ ਪੰਦੀ ਦੋਏ ਰਾਹ ਚਲਾਏ ਗੁਰਪੂਰੇ ਬਿਨ ਮੁਕਤ ਨਾ ਹੋਈ ਸੱਚ ਨਾਮ ਜਪ ਲਾਹਾ ਹੇ ਪੜੇ ਮਨਮੁਖ ਪਰ ਵਿਦ ਨਹੀਂ ਜਾਣਾ ਨਾਮ ਨਾ ਬੂਜੈ ਪਰਮ ਪਲਾਨਾ ਲੈ ਕੇ ਵੱਡੀ ਦੇਨ ਉਗਾਹੀ ਦੁਰਮਤ ਕਾ ਗਲ ਫਾਹਾ ਹੇ ਸਿਮਰਤ ਸਾਸਤਰ ਪੜੇ ਹੈ ਪੁਰਾਨਾ ਬਾਦ ਵਿਖਾਣੇ ਤਤ ਨਾ ਜਾਣਾ ਵਿਣ ਗੁਰਪੂਰੇ ਤਤ ਨਾ ਪਾਈਐ ਸੱਚ ਸੂਚੇ ਸੱਚ ਰਾਹਾਂ ਹੇ ਸਭ ਸਲਾਹੇ ਸੁਣ ਸੁਣ ਆਖੈ ਆਪੇ ਦਾਨਾ ਸੱਚ ਪਰਾਖੈ ਜਿਨਕੋ ਨਦਰ ਕਰੇ ਪ੍ਰਭ ਆਪਣੇ ਗੁਰਮੁਖ ਸ਼ਬਦ ਸੁਲਾਹਾ ਹੇ ਸੁਣ ਸੁਣ ਆਖੈ ਕੇਤੀ ਬਾਣੀ ਸੁਣ ਕਹੀਐ ਕੋਈ ਅੰਤ ਨਾ ਜਾਣੀ ਜਾਗੋ ਲੱਖ ਲਖਾ ਹੇ ਆਪੇ ਅਕਥ ਕਥਾ ਬਹੁਤਾਹਾਂ ਹੇ ਜਨਮੇ ਕਉ ਵਾਜੇ ਵਧਾਏ ਸੁਹਲੜੇ ਅਗਿਆਨੀ ਗਾਏ ਜੋ ਜਨਮੈ ਤਿਸ ਸਰ ਪਰ ਮਰਣਾ ਕਿਰਤ ਪਿਆ ਸਿਰ ਸਾਹਾ ਹੇ ਸੰਜੋਗ ਵਿਯੋਗ ਮੇਰਾ ਪ੍ਰਭ ਕੀ ਹੈ ਸ੍ਰਿਸ਼ ਪਾਏ ਦੁਖਾਂ ਸੁਖ ਦੀਏ ਦੁੱਖ ਸੁਖ ਹੀ ਤੇ ਪਏ ਨਰਾਂ ਲੈ ਗੁਰਮੁਖ ਸੀਲ ਸੁਨਾਹਾ ਹੇ ਨਿਕੇ ਸਾਚੇ ਕੇ ਵਪਾਰੀ ਸਤ ਸੌਦਾ ਲੈ ਗੁਰ ਵਿਚਾਰੀ ਸੱਚਾ ਵਖ ਵਖਰ ਜਿਸ ਧਨ ਪੱਲੇ ਸ਼ਬਦ ਸੱਚੇ ਜੋ ਮਹਾ ਹੇ ਕਾਚੀ ਸੌਦੀ ਤੂੰ ਟਾਇਆ ਵੈ ਗੁਰਮੁਖ ਵਣਜ ਕਰੇ ਪ੍ਰਭ ਭਾਵੈ ਪੂੰਜੀ ਸਾਵਤ ਰਾਸ ਸਲਾਮਤ ਚੂਕਾ ਜਮਕਾ ਫਾਹਾ ਹੈ ਸਭ ਕੋ ਬੋਲੇ ਆਪਣ ਪਾਣੇ ਮਨਮੁਖ ਦੂਜੇ ਬੋਲ ਨਾ ਜਾਣੇ ਅੰਧਲੇ ਕੀਮਤ ਅੰਧਲੀ ਬੋਲੀ ਆਏ ਗਿਆ ਦੁੱਖ ਤਾਹਾ ਹੈ ਦੁੱਖ ਮੈਂ ਜਨਮੈ ਦੁੱਖ ਮੈਂ ਮਰਨਾ ਦੁੱਖ ਨ ਮਿਟੈ ਬਿਨ ਗੁਰ ਕੀ ਸਰਣਾ ਦੁਖੀ ਉਪਜੈ ਦੁਖੀ ਬਿਨ ਸਹਿ ਕਿਆ ਲੈ ਆਇਆ ਕਿਆ ਲੈ ਜਾਹਾ ਹੈ ਸੱਚੀ ਕਰਨੀ ਗੁਰ ਕੀ ਸਰਕਾਰ ਆਵਣ ਜਾਣ ਨਹੀਂ ਜਮ ਤਾਰਾ ਡਾਲ ਛੋੜ ਤਤ ਮੂਲ ਪਰਾਤਾ ਮਨ ਸਾਚਾ ਊ ਮਹਾ ਹੀ ਹਰਕੇ ਲੋਕ ਨਹੀਂ ਜਮ ਮਾਰੇ ਨਾ ਦੁੱਖ ਦੇਖੈ ਪੰਥ ਕਰਾਰੇ ਰਾਮ ਨਾਮ ਕਟ ਯੰਤਰ ਪੂਜਾ ਅਵਰ ਨਾ ਦੂਜਾ ਕਹਾ ਹੇ ਉੜਨਾ ਕਥਨੈ ਸਿਫਤ ਸਜਾਈ ਜਿਉ ਤੁਧ ਭਾਵੈ ਰਹੇ ਰਜਾਈ ਦਰਗਹਿ ਪੈਦੇ ਜਾਨ ਸੁਹੇਲੇ ਹੁਕਮ ਸੱਚੇ ਪਾਤਸ਼ਾਹ ਹੇ ਕਿਆ ਕਹੀਏ ਗੁਣ ਕਥੇ ਕਨੇਰੇ ਅੰਤ ਨਾ ਪਾਵੈ ਵੱਡੇ ਵਡੇਰੇ ਨਾਨਕ ਸਾਚ ਮਿਲੇ ਪਤਰਾ ਕੋ ਤੂੰ ਸਿਰ ਸਾਹਾ ਪਾਤਸ਼ਾਹ ਹੇ ਮਾਰੂ ਮਹੱਲਾ ਪਹਿਲਾ ਦੱਖਣੀ ਆਇਆ ਨਗਰ ਨਗਰ ਗੜੇ ਅੰਦਰ ਸਾਚਾ ਬਾਸਾ ਪੁਰ ਗਗਨੰਦਰ ਆਸਰ ਥਾਨ ਸਦਾ ਨਿਰਮਾਇਲ ਆਪੇ ਆਪ ਪਾਇਦਾ ਅੰਦਰ ਕੋਟ ਸਜੇ ਹੱਟ ਨਾਲੇ ਆਪੇ ਲੇਵੇ ਬਸ ਸੰਭਾਲੇ ਬਦਲ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੋ ਲਾਇੰਦਾ ਪੀਤਰ ਕੋਟ ਗੁਫਾ ਕਰ ਜਾਈ ਨੌ ਕਰਤਾ ਪੈ ਹੁਕਮ ਰਜਾਈ ਦਸਵੇਂ ਪੁਰਖ ਲਾਇਆ ਲਿਖ ਪਾਰੀ ਆਪੇ ਅਲਖ ਲਖਾਇੰਦਾ ਪੌਣ ਪਾਣੀ ਅਗਨੀ ਇੱਕ ਬਾਸਾ ਆਪੇ ਕੀਤੋ ਖੇਲ ਤਮਾਸਾ ਬਲਦੀ ਜਲ ਨਿਵਰੈ ਕਿਰਪਾ ਤੇ ਆਪੇ ਜਲ ਨਿਤ ਪਾਇੰਦਾ ਧਰਤ ਪਾਏ ਧਰੀ ਧਰਮਸਾਲਾ ਉਤਪਤ ਪੜਲੋ ਆਪ ਨਿਰਾਲਾ ਪਵਣੇ ਖੇਲ ਕੀਆ ਸਭ ਥਾਈ ਕਲਾ ਖਿੱਚ ਟਹਾਏਂਦਾ ਭਾਰ ਅਠਾਰਾਂ ਮਾਲਣ ਤੇਰੀ ਚੌਰ ਢੁੱਲੇ ਪਵਣੈ ਲੈ ਫੇਰੀ ਚੰਦ ਸੂਰਜ ਨੂੰ ਦੀਪਕ ਰੱਖੇ ਸੱਸ ਘਰ ਸੂਰ ਸਮਾਏਂਦਾ ਪੰਖੀ ਪਾਂਚੇ ਉਡਰ ਨਹੀਂ ਧਾਵੈ ਸਫਲਿਓ ਬਿਰਕੇ ਅੰਮ੍ਰਿਤ ਫਲ ਪਾਵੈ ਗੁਰਮੁਖ ਸਹਿਜ ਰਵੇ ਗੁਣ ਗਾਵੈ ਹਰ ਰਸ ਚੋਗ ਚੁਗਾਇੰਦਾ ਤਿਲਮਿਲ ਤਿਲਕੇ ਚੰਦਨ ਤਾਰਾ ਸੂਰਜ ਕਿਰਨ ਨਾ ਬਿਜਲ ਗਹਿਣਾਰਾ ਅਗਤੀ ਕਥੋ ਚਨ ਨੇ ਕੋਈ ਪੂਰ ਰਿਹਾ ਮਨ ਭਾਏਂਦਾ ਪਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖੇ ਆਪ ਦਿਆਲਾ ਅਨ ਹੱਦ ਰੁਣ ਚੁਣ ਘਾਰ ਸਦਾ ਤੁਨ ਨਿਰਭਉ ਕੈ ਘਰ ਵਾਇੰਦਾ ਅਨਹਦ ਵਾਜੇ ਪਰਮ ਪਉ ਭਾਜੈ ਸਗਲ ਵਿਆਦ ਰਿਹਾ ਪ੍ਰਭ ਸਾਜੈ ਸਭ ਤੇਰੀ ਤੂੰ ਗੁਰਮੁਖ ਦਾਤਾ ਦਰ ਸੋਹੇ ਗੁਣ ਗਾਇੰਦਾ ਆਦਿ ਨਿਰੰਜਨ ਨਿਰਮਲ ਸੋਈ ਅਵਰ ਨਾ ਜਾਣਾ ਦੂਜਾ ਕੋਈ ਇਕੰਕਾਰ ਬਸੇ ਮਨ ਪਾਵੈ ਹੋਮੈ ਗਰਭ ਗਵਾਇੰਦਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਏਕੋ ਏਕ ਸੋਇਆ ਪਰ ਪਰੰਪਰ ਪਰਖ ਖਜ਼ਾਨੇ ਪਾਇੰਦਾ ਗਿਆਨ ਧਿਆਨ ਸੱਚ ਗਹਿਰ ਗੰਭੀਰਾ ਕੋਈ ਨਾ ਜਾਣੈ ਤੇਰਾ ਚੀਰਾ ਜੇਤੀ ਹੈ ਤੇਤੀ ਤੁਝ ਜਾਚੇ ਕਰਮ ਲੈ ਸੋ ਪਾਇੰਦਾ ਕਰਮ ਧਰਮ ਸੱਚ ਹੱਥ ਤੁਮਾਰੈ ਬੇਪਰਵਾਹ ਕੁੱਟ ਭੰਡਾਰੈ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਲਾਇੰਦਾ ਆਪੇ ਦੇਖ ਦਿਖਾਵੈ ਆਪੇ ਆਪੇ ਥਾਪੇ ਥਾਪੇ ਆਪੇ ਆਪੇ ਜੂੜ ਵਿਛੂੜੇ ਕਰਤਾ ਆਪੇ ਮਾਰ ਜਵਾਏਂਦਾ ਜੇਤੀ ਹੈ ਤੇਤੀ ਤੁਦੇ ਅੰਦਰ ਦੇਖੇ ਆਪ ਬੈਸ ਬਿਜ ਮੰਦਰ ਨਾਨਕ ਸਾਚ ਕਹੇ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਦ ਪਾਵਾਂ ਭਾਏ ਭਗਤ ਸਾਚੇ ਗੁਣ ਗਾਵਾਂ ਤੁਧ ਭਾਣੇ ਤੂੰ ਪਾਵੈ ਕਰਤੇ ਆਪੇ ਰਸਨ ਰਸਾਏਂਦਾ ਸੋਹਨ ਭਗਤ ਪ੍ਰਭੂ ਦਰਬਾਰੇ ਮੁਕਤ ਭਏ ਹਰਦਾਸ ਤੁਮਾਰੇ ਆਪ ਗਵਾਏ ਤੇਰੇ ਰੰਗ ਰਾਤੇ ਅੰਦਰ ਨਾਮ ਤੇ ਆਏਂਦਾ ਈਸ਼ਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮਨ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤ ਨਾ ਕੋਈ ਪਾਏਂਦਾ ਗਿਣ ਜਣਾ ਏ ਕੋਈ ਨਾ ਜਾਣੇ ਜੋ ਕੁਛ ਕਰੇ ਸੋ ਆਪਣ ਭਾਣੇ ਲੱਖ ਚੁਰਾਸੀ ਜੀ ਉਹ ਪਾਏ ਪਾਣੇ ਸਾਹ ਲਵਾਏਂਦਾ, ਜੋ ਤਿਸ ਭਾਵੈ ਸੋ ਨੈਚੋ ਹੋਵੈ, ਮਨਮੁਖ ਆਪ ਗਣਾਏ ਰੋਵੈ। ਨਾ ਵੋ ਪੂਲਾ ਠੌਰ ਨਾ ਪਾਏ, ਆਏ ਜਾਏ ਦੁੱਖ ਪਾਏਂਦਾ, ਨਿਰਮਲ ਕਾਇਆ ਉਜਲ ਹੰਸਾ, ਤਿਸ ਵਿੱਚ ਨਾਮ ਨਿਰੰਜਣ ਹੰਸਾ। ਸਗਲੇ ਦੁਖੀ ਅੰਮ੍ਰਿਤ ਕਰ ਪੀਵੈ, ਬਹੁੜ ਦੁੱਖ ਨਾ ਪਾਏਂਦਾ, ਬਹੁਤ ਸਾਧੋ ਦੁੱਖ ਪ੍ਰਾਪਤ ਹੋਵੈ, ਪੋਗੋ ਰੋਗ ਸੋ ਅੰਤ ਬਿਗੋਵੈ। ਹਰ ਖੋ ਸੋਗ ਨਾ ਮਿਟਈ, ਕਬੂ ਬਿਣ ਪਾਣੇ ਪਰਮਾਇੰਦਾ, ਗਿਆਨ ਬਹੁਣੀ ਭਵੇ ਸੁਭਾਈ, ਸਾਚਾ ਰਬ ਰਿਹਾ ਲਿਵਲਾਈ। ਨਿਰਭਉ ਸ਼ਬਦ ਗੁਰੂ ਸੱਚ ਜਾਤਾ, ਜੋਤੀ ਜੋਤ ਮਿਲਾਏਂਦਾ, ਅਟਲ ਅਡੋਲ ਅਤੋਲ ਮਰਾਰੇ, ਕਿਨ ਮੈਂ ਟਾਹੇ ਫੇਰ ਉਸਾਰੇ। ਰੂਪ ਨਾ ਰੇਖਿਆ ਮਿਤ ਨਹੀਂ ਕੀਮਤ, ਸ਼ਬਦ ਭੇਦ ਪਤੇ ਆਏਂਦਾ, ਹਮ ਦਾਸਨ ਕੇ ਦਾਸ ਪਿਆਰੇ, ਸਾਧਕ ਸਾਚ ਭਲੇ ਵਿਚਾਰੇ। ਮੰਨੇ ਨਾਉ ਸੋਈ ਜਿਣ ਜਾਸੀ, ਆਪੇ ਸਾਚ ਦਰਣਾਏਂਦਾ, ਪੱਲੇ ਸਾਚ ਸੱਚੇ ਸਚਿਆਰਾ, ਸਾਚੇ ਭਾਵੈ ਸ਼ਬਦ ਪਿਆਰਾ। ਤ੍ਰਿਪਵਨ ਸੱਚ ਕਲਾ, ਤਰਥਾਪੀ ਸਾਚੇ ਹੀ ਪਤੇ ਆਏਂਦਾ, ਵੱਡਾ ਵੱਡਾ ਆਖੇ ਸਭ ਕੋਈ, ਗੁਰਬਿਨ ਸੋਜੀ ਕਿਨੇ ਨਾ ਹੋਈ। ਸਾਚ ਮਿਲੇ ਸੋ ਸਾਚੇ ਭਾਏ, ਨਾ ਵਿਛੜ ਦੁੱਖ ਪਾਏਂਦਾ, ਧਰੋਂ ਵਿਛੁੰਨੇ ਤਾਂ ਹੀ ਉਨੇ, ਮਰ ਮਰ ਜਨਮੈ ਮੁਹਲਤ ਪੁੰਨੇ। ਜਿਸ ਬਖਸ਼ੈ ਤਿਸ ਦੇ ਵਡਿਆਈ, ਮੇਲ ਨਾ ਪਛੋ ਤਾਂ ਹਿੰਦਾ, ਆਪੇ ਕਰਤਾ ਆਪੇ ਭੁਗਤਾ, ਆਪੇ ਤ੍ਰਿਪਤਾ ਆਪੇ ਮੁਕਤਾ, ਆਪੇ ਮੁਕਤ ਦਾਨ ਮੁਕਤੀ ਸਰ, ਮਮਤਾ ਮੋਹ ਚੁਕਾਏਂਦਾ। ਦਾਨਾ ਕੈ ਸਰਦਾਨ ਵਿਚਾਰਾ, ਕਰਨ ਕਾਰਨ ਸਮਰੱਥ ਅਪਾਰਾ, ਕਰ ਕਰ ਵੇਖੈ ਕੀਤਾ ਆਪਣਾ, ਕਰਨੀ ਕਾਰ ਕਰਾਏਂਦਾ। ਸੇ ਗੁਣ ਗਾਵੈ ਸਾਚੇ ਭਾਵੈ, ਤੁਝ ਤੇ ਉਪਜੈ ਤੁਝ ਮਾਹੀ ਸੁਮਾਵੈ। ਨਾਨਕ ਸਾਚ ਕਹੇ ਬੇਨੰਤੀ, ਮਿਲ ਸਾਚੇ ਸੁਖ ਪਾਏਂਦਾ, ਮਾਰੂ ਮਹੱਲਾ ਪਹਿਲਾ। ਅਰਬਦ ਨਰਬਦ ਤੰਦੂਕਾਰਾ, ਤਰਨ ਨਾ ਗਗਨਾ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸੁਮਾਦ ਲਗਾਏਂਦਾ। ਖਾਣੀ ਨਾ ਬਾਣੀ, ਪਾਉਣ ਨਾ ਪਾਣੀ, ਉਪਤ ਖਪਤ ਨਾ ਆਵਣ ਜਾਣੀ, ਖੰਡ ਪਤਾਲ ਸਪਤ ਨਹੀਂ ਸਾਗਰ, ਨਦੀ ਨਾ ਨੀਰ ਵਹਾਏਂਦਾ। ਨਾ ਤਦ ਸੁਰਗ ਮਛ ਪਿਆਲਾ, ਦੋ ਜਗ ਭਿਸਤ ਨਹੀਂ ਖੈ ਕਾਲਾ, ਨਰਕ ਸੁਰਗ ਨਹੀਂ ਜੰਮਣ ਮਰਨਾ, ਨੂੰ ਕੋ ਨਾ ਕੋ ਆਏ ਨਾ ਜਾਹਿੰਦਾ, ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਵਰ ਨਾ ਦੀਸੈ ਏਕੋ ਸੋਈ। ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁੱਖ ਸੁਖ ਪਾਏਂਦਾ, ਨਾ ਤਦ ਜਤੀ ਸਤੀ ਬਨਵਾਸੀ, ਨਾ ਤਦ ਸਿੱਧ ਸਾਧਕ ਸੁਖਵਾਸੀ। ਜੋਗੀ ਜੰਗਮ ਕੇ ਨਾ ਕੋਈ, ਨਾ ਕੋ ਨਾਥ ਕਹਾਏਂਦਾ, ਜਪ ਤਪ ਸੰਜਮ ਨਾ ਵਰਤ ਪੂਜਾ, ਨਾ ਕੋ ਆਖ ਵਿਖਾਣਾ ਦੂਜਾ, ਆਪੇ ਆਪ ਪਾਏ ਵਿਕਸੈ, ਆਪੇ ਕੀਮਤ ਪਾਏਂਦਾ, ਨਾ ਸੁਚ ਸੰਜਮ ਤੁਲਸੀ ਮਾਲਾ, ਗੋਪੀ ਕਾਨ ਨਾ ਗਊ ਗੋਵਾਲਾ, ਤੰਤ ਮੰਤ ਪਖੰਡ ਨਾ ਕੋਈ, ਨਾ ਕੋ ਵੰਸ਼ ਬਜਾਏਂਦਾ, ਕਰਮ ਧਰਮ ਨਹੀਂ ਮਾਇਆ ਮਾਕੀ, ਜਾਤ ਜਨਮ ਨਹੀਂ ਦੀਸੈ ਆਕੀ, ਮਮਤਾ ਜਾਲ ਕਾਲ ਨਹੀਂ ਮਾਥੈ, ਨਾ ਕੋ ਕਿਸੈ ਤੇ ਆਏਂਦਾ। ਨਿੰਦ ਬਿੰਦ ਨਹੀਂ ਜੀਉ ਨਾ ਜਿੰਦੋ, ਨਾ ਤਦ ਗੋਰਖ ਨਾ ਮਾ ਛਿੰਦੋ, ਨਾ ਤਦ ਗਿਆਨ ਧਿਆਨ ਕੁਲ ਉਪਤ, ਨਾ ਕੋ ਗਣਤ ਗਣਾਏਂਦਾ। ਵਰਣ ਭੇਖ ਨੇ ਬ੍ਰਹਮ ਖਤਰੀ, ਬ੍ਰਾਹਮਣ ਖਤਰੀ, ਦਿਉ ਨਾ ਦੇਹੁਰਾ ਗਉ ਗਾਇਤਰੀ,
2: ਓਮ ਜਗ ਨਾ ਕੋ ਪੂਜਾ ਲਾਹੇਂਦਾ, ਨਾ ਕੋ ਮੁੱਲਾ ਨਾ ਕੋ ਕਾਜੀ, ਨਾ ਕੋ ਸੇਕ ਮਸਾਇਕ ਹਾਜੀ, ਰਹੀ ਤਰਾਉ ਨਾ ਹੋਮੇ ਦੁਨੀਆ, ਨਾ ਕੋ ਕਹਿਣ ਕਹਾਏਂਦਾ, ਭਾਉ ਨਾ ਭਗਤੀ ਨਾ ਸਿਵ ਸਕਤੀ, ਸਾਜਨ ਮੀਤ ਬਿੰਦ ਨਹੀਂ ਰਖਤੀ, ਆਪੇ ਸਾਹ ਆਪੇ ਵਣਜਾਰਾ, ਸਾਚੇ ਇਹੋ ਭਾਏ ਦਾ। ਵੇਦਕ ਤੇ ਬਨਾ ਸਿਮਰਤ ਸਾਸਤ, ਪਾਠ ਪ੍ਰਾਣ ਉਦੈ ਨਹੀਂ ਆਸਤ, ਕਹਿਤਾ ਭਗਤਾ ਆਪ ਅਗੋਚਰ, ਆਪੇ ਅਲਖ ਲਖਾਏਂਦਾ। ਜਾਂ ਤਿਸ ਭਾਣਾ ਤਾਂ ਜਗਤਿ ਉਪਾਇਆ, ਬਾਜਕਲਾ ਅਡਣ ਰਹਾਇਆ, ਬ੍ਰਹਮਾ ਬਿਸਰਮ ਇਹ ਸੀ ਉਪਾਏ, ਮਹਾ ਮਾਇਆ ਮੋਹ ਵਧਾਏਂਦਾ। ਵਿਰਲੇ ਕੋ ਗੁਰ ਸ਼ਬਦ ਸੁਣਾਇਆ, ਕਰ ਕਰ ਦੇਖੈ ਹੁਕਮ ਸੁਭਾਇਆ, ਖੰਡ ਬ੍ਰਹਿਮੰਡ ਪਤਾਲ ਅਰੰਭੇ ਗੁਪਤ ਹੋ ਪ੍ਰਗਟੀ ਆਏਂਦਾ ਤਾਂ ਕਾ ਅੰਤ ਨਾ ਜਾਣੇ ਕੋਈ ਪੂਰੇ ਗੁਰ ਤੇ ਸੋ ਜੀ ਹੋਈ ਨਾਨਕ ਸਾਚਰ ਤੇ ਬਿਸਮਾਦੀ ਬਿਸਮ ਭਏ ਗੁਣ ਗਾਏਂਦਾ ਮਾਰੂ ਮਹੱਲਾ ਪਹਿਲਾ ਆਪੇ ਆਪ ਉਹ ਪਾਏ ਨਿਰਾਲਾ ਸਾਚਾ ਥਾਨ ਕੀ ਉਦਯਾਲਾ ਪਾਉਣ ਪਾਣੀ ਅਗਨੀ ਕਾ ਬੰਧਨੋ ਕਾਇਆ ਕੋਟ ਰਚਾਏਂਦਾ ਨੌ ਕਰ ਥਾਪੇ ਥਾਪਣ ਹਾਰੇ ਦਸਵੇਂ ਵਾਸਾ ਅਲਕੇ ਅਪਾਰੇ ਸਾਇਰ ਸ਼ਬਦ ਭਰੈ ਜਲ ਨਿਰਮਲ ਗੁਰਮੁਖ ਮੈਲ ਨਾ ਲਾਏਂਦਾ ਰਵ ਸਸ ਦੀਪਕ ਜੋਤ ਸਬਾਈ ਆਪੇ ਕਰ ਵੇਖੇ ਵਡਿਆਈ ਜੋਤ ਸਰੂਪ ਸਦਾ ਸੁਖਦਾਤਾ ਸੱਚੇ ਸੋਭਾ ਪਾਏਂਦਾ ਗੜ ਮਹਿ ਹਾਟ ਪਟਣ ਵਾਹ ਪਾਰਾ ਪੂਰੈ ਤੋਲ ਤੋਲੈ ਵਣਜਾਰਾ ਆਪੇ ਰਤਨ ਵਸਾਹੇ ਲੇਵੈ ਆਪੇ ਕੀਮਤ ਪਾਏਂਦਾ ਕੀਮਤ ਪਾਏ ਪਾਈ ਪਾਵਣ ਹਾਰੇ ਵੇ ਪ੍ਰਵਾਹ ਪੂਰੇ ਭੰਡਾਰੇ ਸਰਬ ਕਲਾ ਲੈ ਆਪੇ ਰਹਿਆ ਗੁਰਮੁਖ ਕਿਸੇ ਬੁਝਾਏਂਦਾ ਨਦਰ ਕਰੇ ਪੂਰਾ ਗੁਰ ਭੇਟੇ ਜਮ ਜੰਜਾਰ ਨਾ ਮਾਰੇ ਫੇਟੈ ਜਿਉ ਜਲ ਅੰਦਰ ਅੰਤਰ ਕਮਲ ਵਿਗਾਸੀ ਆਪੇ ਵਿਕਸ ਧਿਆਏਂਦਾ ਆਪੇ ਵਰਖਾ ਅੰਮ੍ਰਿਤ ਧਾਰਾ ਰਤਨ ਜਵੇਹਰ ਲਾਲ ਅਪਾਰਾ ਸਤਿਗੁਰੂ ਮਿਲਿਆ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਏਂਦਾ ਪ੍ਰੇਮ ਪਦਾਰਥ ਲਹਿ ਅਮੂਲੋ ਕਬ ਹੀ ਨਾ ਘਾਟ ਸਪੂਰਾ ਤੋਲੋ ਸੱਚੇ ਕਾਵਾ ਭਾਰੀ ਹੋਵੈ ਸੱਚੋ ਸੌਦਾ ਪਾਏਂਦਾ ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਿਗੁਰੂ ਮਿਲੇ ਮਲਾਏ ਗੁਰਮੁਖ ਹੋਏ ਸੋ ਹੁਕਮ ਪਛਾਣੇ ਮਾਨੇ ਹੁਕਮ ਸਮਾਏਂਦਾ ਹੁਕਮੈ ਆਇਆ ਹੁਕਮ ਸਮਾਇਆ ਹੁਕਮੈ ਦੀਸੈ ਜਗਤਿ ਉਪਾਇਆ ਹੁਕਮੈ ਸੁਰਗ ਮਛ ਪਿਆਲਾ ਹੁਕਮੈ ਕਲਾ ਰਹਾਏਂਦਾ ਹੁਕਮੈ ਧਰਤੀ ਧੌਲ ਸਿਰ ਭਾਰੰ ਹੁਕਮੈ ਪਵਣ ਪਾਣੀ ਗਹਿਣਾਰੰ ਹੁਕਮੈ ਸਿਵ ਸ਼ਕਤੀ ਕਰਵਾਸਾ ਹੁਕਮੈ ਖੇਲ ਖਲਾਏਂਦਾ ਹੁਕਮੈ ਆਡਾਣੇ ਆਕਾਸੀ ਹੁਕਮੈ ਆਡਾਣੇ ਆਗਾਸੀ ਹੁਕਮੈ ਜਲ ਥਲ ਤਰੇ ਭਵਨ ਵਾਸੀ ਹੁਕਮੈ ਸਾਸ ਗਰਾਸ ਸਦਾ ਫੁਨ ਹੁਕਮੈ ਦੇਖ ਦਿਖਾਏਂਦਾ ਹੁਕਮ ਉਪਾਏ ਦਸ ਅਵਤਾਰਾ ਦੇਵ ਦਾਨਵ ਅਗਣਤ ਅਪਾਰਾ ਮਾਨੇ ਹੁਕਮ ਸੋ ਦਰਗਹਿ ਪਹਿਲ ਜੈ ਸਾਜ ਮਲਾਏ ਸਮਾਏਂਦਾ ਹੁਕਮੈ ਜੁਗ ਸ਼ਤੀ ਗੁਦਾਰੀ ਹੁਕਮੈ ਸਿੱਧ ਸਾਧਿਕ ਵਿਚਾਰੀ ਆਪ ਨਾਥ ਨੱਤੀ ਸਬਜਾਂ ਕੀ ਬਖਸ਼ੇ ਮੁਕਤ ਕਰਾਈਂਦਾ ਕਾਇਆ ਕੋਟ ਗੜੇ ਮਹਿਰਾਜਾ ਨੀਬ ਖਵਾਸ ਭਲਾ ਦਰਵਾਜਾ ਮਿਥਿਆ ਲੋਭ ਨਾਹੀ ਘਰ ਵਾਸਾ ਲਭ ਪਾਪ ਪਛਤਾਏਂਦਾ ਸਤਸੰਤੋਖ ਨਗਰ ਮਹਿਕਾਰੀ ਜਤ ਸਤ ਸੰਜਮ ਸਰਨ ਤੁਮਰਾਰੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰ ਸ਼ਬਦੀ ਪਦ ਪਾਏਂਦਾ ਮਾਰੂ ਮਹੱਲਾ ਪਹਿਲਾ ਸੁਨ ਕਲਾ ਅਪਰੰਪਰ ਧਾਰੀ ਆਪ ਨਿਰਾਲਮ ਅਪਰ ਅਪਾਰੀ ਆਪੇ ਕੁਦਰਤ ਕਰ ਦੇਖ ਸੁਨੋ ਸੁਨ ਉਪਾਏਂਦਾ ਪਾਉਣ ਪਾਣੀ ਸੁਨੈ ਤੈ ਸਾਜੇ ਸਿਸ਼ਟ ਉਪਾਏ ਕਾਇਆ ਗੜ ਰਾਜੇ ਅਗਨ ਪਾਣੀ ਜਿਉ ਜੋਤ ਮਾਰੀ ਸੁਨੇ ਕਲਾ ਰਹਾਏਂਦਾ ਸੁਨੋ ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਏ ਸੁਨੈ ਵਰਤੇ ਜੁਗ ਸੁਭਾਏ ਇਸ ਪਦ ਵਿਚਾਰੇ ਸੋਜਨ ਪੂਰਾ ਤਿਸ ਮਿਲੀਐ ਭਰਮ ਚੁਕਾਏਂਦਾ ਸੁਨੋ ਸਪਤ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤਿਤ ਸਤ ਸਾਰ ਮਨੁਆ ਗੁਰਮੁਖ ਨਾਵੈ ਫਿਰ ਬਹੁਲ ਜੁਨ ਨਾ ਪਾਏਂਦਾ ਸੁਨੋ ਚੰਦ ਸੂਰਜ ਗਹਿਣਾਰੇ ਤਿਸ ਕੀ ਜੋਤ ਤਰੇ ਭਵਨ ਸਾਰੇ ਸੁਨੇ ਅਲਕੇ ਅਪਾਰ ਨਿਰਾਲਮ ਸੁਨੇ ਤਾੜੀ ਲਾਏਂਦਾ ਸੁਨੋ ਧਰਤੀ ਆਕਾਸ ਉਪਾਏ ਬਿਨ ਥੰਮਾ ਰਾਖੇ ਸੱਚ ਕਲ ਪਾਏ ਤੇ ਭਵਨ ਸਾਜ ਮੇਖਲੀ ਮਾਇਆ ਆਪ ਉਪਾਏ ਖਪਾਏਂਦਾ ਸੁਨੋ ਪਾਣੀ ਸੁਨੋ ਬਾਣੀ ਸੁਨੋ ਉਪਜੀ ਸੁਨ ਸਮਾਣੀ ਉਤਬਰ ਚਲਦ ਕੀਆ ਸਿਰ ਕਰਤੇ ਬਿਸਮਾਸ ਬਿਸਮਾਦ ਸ਼ਬਦ ਦਿਖਾਏਂਦਾ ਸੁਨੋ ਰਾਤ ਦਿਨ ਸਦੋਏ ਕੀਏ ਉਪਤ ਖਪਤ ਸੁਖਾਂ ਦੁਖ ਦੀਏ ਸੁਖ ਦੁਖ ਹੀ ਤੇ ਅਮਰ ਅਤੀਤਾ ਗੁਰਮੁਖ ਨਿਜ ਕਰ ਪਾਏਂਦਾ ਸਾਮ ਵੇਦ ਰਿਗ ਜਜਰ ਅਥਰਬਣ ਬ੍ਰਹਮੇ ਮੁਖ ਪਾਇਆ ਹੈ ਤ੍ਰੈ ਗੁਣ ਤਾਂ ਕੀ ਕੀਮਤ ਕਹਿ ਨਾ ਸਕੈ ਕੋ ਤਿਉਂ ਬੋਲੈ ਜਿਉਂ ਬੁਲਾਏਂਦਾ ਸੁਨੋ ਸਬਤ ਪਤਾਲਿਓ ਪਾਏ ਸੁਨੋ ਭਵਣ ਰਖੇ ਲਿਵਲਾਏ ਆਪੇ ਕਾਰਨ ਕੀਆ ਅਪਰੰਪਰ ਸਭ ਤੀਰੋ ਕੀਆ ਕਮਾਏਂਦਾ ਰਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹੋਮੇ ਦੁਖ ਪਾਇਆ ਜਿਸਨੋ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥੇ ਮੁਕਤ ਕਰਾਏਂਦਾ ਸੁਨੋ ਉਪਜੈ ਦਸ ਅਵਤਾਰਾ ਸ੍ਰਿਸ਼ਟਿ ਉਪਾਏ ਕੀਆ ਭਾਵ ਸਾਰਾ ਦੇਵ ਦਾਨਵ ਗਣ ਗੰਧਰਵ ਸਾਜੇ ਸਭ ਲਿਖਿਆ ਕਰਮ ਕਮਾਏਂਦਾ ਗੁਰਮੁਖ ਸਮਝੇ ਰੋਗ ਨਾ ਹੋਈ
3: ਇਹ ਗੁਰ ਕੀ ਪੌੜੀ ਹੀ ਜਾਣੇ ਜਨ ਕੋਈ ਜੁਗਾ ਜਗੰਤਰ ਮੁਕਤ ਪਰਾਇਣ ਸੋ ਮੁਕਤ ਭਇਆ ਪਦ ਭਾਇੰਦਾ ਪੰਜ ਤਤ ਸੁਨੋ ਪ੍ਰਗਾਸਾ ਦੇਹ ਸੰਯੋਗੀ ਕਰਮ ਅਭਿਆਸਾ ਬੁਰਾ ਭਲਾ ਦੋਇ ਮਸਤਕ ਲਿਖੈ ਪਾਪ ਪੁੰਨ ਵੀ ਜਾਏਂਦਾ ਉਤਮ ਸਤਿਗੁਰ ਪੁਰਖ ਨਿਰਾਲੀ ਸ਼ਬਦ ਰਤੇ ਹਰ ਰਸ ਮਤਵਾਲੀ ਰਿਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰੇ ਭਾਗ ਮਿਲਾਏਂਦਾ ਇਸ ਮਨ ਮਾਇਆ ਕਹੋ ਨਿਹੋ ਕਨੇਰਾ ਕੋਈ ਬੁੱਝੋ ਗਿਆਨੀ ਕਰੋ ਨਵੇਰਾ ਆਸਾ ਮਨਸਾ ਹੋਮੇ ਸਹਿਸਾ ਨਰ ਲੋਭੀ ਕੂੜ ਘੁਮਾਏਂਦਾ ਸਤਿਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚੇ ਕਰਵਾਰਾ ਨਾਨਕ ਨਿਰਮਲ ਨਾਦ ਸ਼ਬਦ ਧੁਨ ਸੱਚ ਰਾਮੇ ਨਾਮ ਸਮਾਏਂਦਾ ਮਾਰੂ ਮਹੱਲਾ ਪਹਿਲਾ ਜਹ ਦੇਖਾਂ ਤਹਿ ਦੀਨ ਦਿਆਲਾ ਆਏ ਨਾ ਜਾਈ ਪ੍ਰਭ ਕਿਰਪਾਲਾ ਜੀਆਂ ਅੰਦਰ ਜੁਗਤ ਸਮਾਈ ਰਹਿਓ ਨਿਰਾਲ ਮਰਾਇਆ ਜਗ ਤਿਸਕੀ ਛਾਇਆ ਜਿਸ ਬਾਪ ਨਾ ਮਾਇਆ ਨਿਸ ਨਾ ਤਿਸ ਭੈਣ ਨਾ ਭਰਾਓ ਕਮਾਇਆ ਨਾ ਤਿਸ ਉਪਤ ਖਪਤ ਕੁਲ ਜਾਤੀ ਉਹ ਅਜਰਾਵਰ ਮਨ ਪਾਇਆ ਤੂੰ ਅਕਾਲ ਪੁਰਖ ਨਾਹੀ ਸਰਕਾਲਾ ਤੂੰ ਪੁਰਖ ਹਲੇਖ ਅਗਮ ਨਿਰਾਲਾ ਸਤ ਸੰਤੋਖ ਸ਼ਬਦ ਅਤ ਸੀਤਲ ਸਹਿਜ ਪਾਏ ਲਿਵ ਲਾਇਆ ਤ੍ਰੈਵਰ ਤਾਏ ਚੌਥੇ ਘਰ ਵਾਸਾ ਕਾਲ ਵਿਕਾਲ ਕੀਏ ਇੱਕ ਗ੍ਰਾਸਾ ਨਿਰਮਲ ਜੋਤ ਸਰਬ ਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ ਉਤਮ ਜਨ ਸੰਤ ਭਲੇ ਹਰ ਪਿਆਰੇ ਹਰ ਰਸ ਮਾਤੇ ਪਾਰੇ ਉਤਾਰੇ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰਜਾਮੀ ਜੀ ਜੰਤ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਇਆ ਪੰਚ ਤਤ ਮਿਲ ਇਹੋ ਤਨ ਕੀਆ ਆਤਮ ਰਾਮ ਪਾਏ ਸੁਖ ਥੀਆ ਕਰਮ ਕਰਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਿਸ ਭੂਖ ਪਿਆਸ ਮਨ ਮਾਨਿਆ ਸਰਮ ਨਿਰੰਜਨ ਘਟ ਘਟ ਜਾਣਿਆ ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ ਗੁਰਮਤ ਭਾਏ ਸੋ ਪਾਇਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬੀਣ ਰਸਾਲ ਵਜਾਇਆ ਬੀਣ ਰਸਾਲ ਵਜਾਏ ਸੋਈ ਜਾਂ ਕੀ ਤ੍ਰਿਪਣ ਸੋ ਜੀ ਹੋਈ ਨਾਨਕ ਬੂਜੋ ਇਹ ਬਿਦ ਗੁਰਮਤ ਹਰ ਰਾਮ ਨਾਮ ਲਿਵਲਾਇਆ ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਰਾਰੀ ਆਪ ਤਰੇ ਸੰਗਤ ਕੁਲ ਤਾਰੈ ਤਿੰਨ ਸਫਲ ਜਨਮ ਜਗ ਆਇਆ ਘਰ ਦਰ ਮੰਦਰ ਜਾਣੇ ਸੋਈ ਜਿਸ ਪੂਰੇ ਗੁਰ ਤੇ ਸੋ ਜੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸੱਚ ਸਾਚਾ ਤਖਤ ਰਚਾਇਆ ਚਤੁਰ ਦਸ ਹਾਟ ਦੀਏ ਦੋਏ ਸਾਖੀ ਸੇਵਕ ਪੰਚ ਨਾਹੀ ਬਿਖ ਚਾਖੀ ਅੰਤਰ ਵਸਤ ਅਨੂਪ ਨਿਰੋਲਮ ਨਿਰਮੋਲਕ ਗੁਰੂ ਮਿਲਿਆ ਹਰ ਤਨ ਪਾਇਆ ਤਖਤ ਬਹਿ ਤਖਤੇ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਆਦ ਜੁਗਾਦੀ ਹੈ ਭੀ ਹੋਸੀ ਸਹਿਸਾ ਭਰਮ ਚਕਾਇਆ ਤਖਤ ਸਤਲਾਮ ਹੋਵੈ ਦਿਨ ਰਾਤੀ ਇਹੋ ਸਾਚ ਵਡਾਈ ਗੁਰਮਤ ਲਿਵ ਜਾਤੀ ਨਾਨਕ ਰਾਮ ਜਪੋ ਤਰਤਾਰੀ ਹਰ ਅੰਤ ਸਖਾਈ ਪਾਇਆ ਮਾਰੂ ਮਹੱਲਾ ਪਹਿਲਾ ਹਰ ਤਨ ਸੰਚੋ ਰੇ ਜਨ ਪਾਈ ਸਤਿਗੁਰ ਸੇਵ ਰਹੋ ਸਰਨਾਹੀ ਤਸਕਰ ਚੋਰ ਨਾ ਲਾਗੇ ਤਾਂ ਕੋ ਤਨ ਉਪਜੈ ਸ਼ਬਦ ਜਗਾਇਆ ਤੂੰ ਏਕੰਕਾਰ ਨਿਰਾਲ ਮਰਾਜਾ ਤੂੰ ਆਪ ਸਵਾਰੇ ਜਨ ਕੀ ਕਾਜਾ ਅਮਰ ਅਡੋਲ ਅਪਾਰੇ ਮੁਲਕ ਹਰ ਅਸਥਿਰ ਥਾਨ ਸੁਹਾਇਆ ਦੇਹੀ ਨਗਰੀ ਉਤਮ ਥਾਨਾ ਪੰਚ ਲੋਕ ਵਸੇ ਪ੍ਰਧਾਨਾ ਉਪਰ ਏਕੰਕਾਰ ਨਿਰਾਲਮ ਸੁਨ ਸਮਾਧ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਸਰ ਕਰਨੇ ਹਾਰੇ ਸਾਜੇ ਦਸਵੇਂ ਪੁਰਖ ਅਤੀਤ ਨਿਰਾਲਾ ਆਪੇ ਅਲਖ ਲਖਾਇਆ ਪੁਰਖ ਅਲੇਖ ਸੱਚੇ ਦੀਵਾਨੇ ਹੁਕਮ ਚਲਾਏ ਸੱਚ ਨੀਸਾਨਾ ਪੁਰਖ ਅਲੇਖ ਸੱਚੇ ਦੀਵਾਨਾ ਹੁਕਮ ਚਲਾਏ ਸੱਚ ਨੀਸਾਨਾ ਨਾਨਕ ਖੋਜ ਲਹੋ ਘਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰਬ ਨਿਰੰਦਰ ਨਿਰੰਜਨ ਪੁਰਖ ਸੁਜਾਨਾ ਅਦਲ ਕਲੇ ਗੁਰ ਗਿਆਨ ਸਮਾਨਾ ਕਾਮ ਕ੍ਰੋਧ ਲੈ ਗਰਦਨ ਮਾਰੇ ਹੋਮੇ ਲੋਭ ਚੁਕਾਇਆ ਸੱਚੇ ਥਾਨ ਵਸੇ ਨਿਰੰਕਾਰਾ ਆਪ ਛਾਣੇ ਸ਼ਬਦ ਵਿਚਾਰਾ ਸੱਚੇ ਮਹਿਲ ਨਿਰਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੇ ਨਾ ਪਵਣ ਉਡਾਵੈ ਜੋਗੀ ਸ਼ਬਦ ਨਾ ਹਦਵਾਵੈ ਪੰਚ ਸ਼ਬਦ ਚੁਣਕਾ ਨਿਰਾਲਮ ਪ੍ਰਭ ਆਪੇ ਵਾਹੇ ਸੁਣਾਇਆ ਭਾਉ ਬੈਰਾਗਾ ਸਹਿਜ ਸਮਾਤਾ ਹੋਮੇ ਤਿਆਗੀ ਅਨਹਤ ਰਾਤਾ ਅੰਜਨ ਸਾ ਨਿਰੰਜਨ ਜਾਣੇ ਸਦਮ ਨਿਰੰਜਨ ਰਾਇਆ ਦੁਖ ਪੈ ਭੰਜਨ ਪ੍ਰਭ ਅਵਨਾਸੀ, ਰੋਗ ਕਟੇ ਕਾਟੀ ਜਮਫਾਸੀ, ਨਾਨਕ ਹਰ ਪ੍ਰਭ ਸੋ ਭਉ ਭੰਜਨ, ਗੁਰ ਮਿਲਿਆ ਹਰ ਪ੍ਰਭ ਪਾਇਆ। ਕਾਲੇ ਕਵਲ ਨਿਰੰਜਨ ਜਾਣੇ, ਬੂਝੇ ਕਰਮ ਸੋ ਸ਼ਬਦ ਪਛਾਣੇ, ਆਪੇ ਜਾਣੇ ਆਪ ਪਛਾਣੇ, ਸਭ ਤਿਸਕਾ ਚੋ ਜੁਸ ਪਾਇਆ। ਆਪੇ ਸ਼ਾਹ ਆਪੇ ਵਣਜਾਰਾ, ਆਪੇ ਪਰਖੇ ਪਰਖਣਹਾਰਾ, ਆਪੇ ਕਸ ਕਸ ਵੱਟੀ ਲਾਏ, ਆਪੇ ਕੀਮਤ ਪਾਇਆ। ਆਪ ਦਇਆਲ ਦਇਆ ਪ੍ਰਭਧਾਰੀ, ਘਟ ਘਟ ਰਵ ਰਹਿਆ ਬਨਵਾਰੀ, ਪੁਰਖਾ ਤੀਤ ਵਸੈ ਨਿਰਹਿ ਕੇਵਲ, ਗੁਰਪੁਰਖ ਹੈ ਪੁਰਖ ਮਿਲਾਇਆ। ਪ੍ਰਭ ਦੀਨਾ ਪ੍ਰਭ ਦਾਨਾ ਬੀਨਾ, ਗਰਭ ਗਵਾਏ ਦੂਜਾ ਮੇਟੈ ਏਕ ਦਿਖਾਏ, ਆਸਾ ਮਾਹੇ ਨਿਰਾਲ ਮਜੋਨੀ, ਅਕਲ ਨਿਰੰਜਨ ਗਾਇਆ। ਹਉਮੈ ਮੇਟ ਸ਼ਬਦ ਸੁਖ ਹੋਈ, ਆਪ ਵਿਚਾਰੇ ਗਿਆਨੀ ਸੋਈ, ਨਾਨਕ ਹਰ ਜਸ ਹਰ ਗੁਣ ਲਾਹਾ, ਸਤ ਸੰਗਤ ਸੱਚ ਫਲ ਪਾਇਆ, ਮਾਰੂ ਮਹੱਲਾ ਪਹਿਲਾ। ਸੱਚ ਕਹੋ ਸੱਚੇ ਕਰ ਰਹਿਣਾ, ਜੀਵਤ ਮਰਹੋ ਭਵ ਜਲ ਜਗ ਤਰਨਾ, ਗੁਰੂ ਬੋਹਿਤ ਗੁਰ ਤੇੜੀ ਬੇੜੀ ਤੁਲਹਾ, ਮਨ ਹਰ ਜਪ ਪਾਰ ਲੰਘਾਇਆ, ਹਉਮੈ ਮਮਤਾ ਲੋਭ ਬਨਾਸਨ, ਨੌ ਦਰ ਮੁਕਤੇ ਦਸਵੇਂ ਆਸਨ। ਉਪਰ ਪਰੇ ਪਰੇ ਅਪਰੰਪਰ, ਜਿਨ ਆਪੇ ਆਪੇ ਉਪਾਇਆ, ਗੁਰਮਤ ਲੇਵੋ ਹਰ ਲਿਵ ਤਰੀਐ, ਅਕਲ ਗਾਏ ਜਮ ਤੇ ਕਿਆ ਡਰੀਐ। ਜਤ ਜਤ ਦੇਖੋ ਤਤ ਤਤ ਤੁਮਹੀ, ਅਵਰਨਾ ਦੁਤੀਆ ਗਾਇਆ। ਸੱਚ ਹਰ ਨਾਮ ਸੱਚ ਹੈ ਸਰਣਾ, ਸੱਚ ਗੁਰ ਸ਼ਬਦ ਜਿਤੈ ਲਗ ਤਰਣਾ, ਅਕਥ ਕਥੈ ਦੇਖੇ ਅਪਰੰਪਰ, ਪੁਨ ਗਰਭ ਨਾ ਜੋਨੀ ਜਾਇਆ। ਸੱਚ ਬਿਨ ਸਤ ਸੰਤੋਖ ਨਾ ਪਾਵੈ, ਬਿਨ ਗੁਰ ਮੁਕਤ ਨਾ ਆਵੈ ਜਾਵੇ, ਮੂਲ ਮੰਤਰ ਹਰ ਨਾਮ ਰਸਾਇਣ, ਕਹੋ ਨਾਨਕ ਪੂਰਾ ਪਾਇਆ, ਸੱਚ ਬਿਨ ਭਵਜਲ ਜਾਏ ਨਾ ਤਰਿਆ। ਇਹੋ ਸਮੁੰਦ ਅਥਾਹ ਮਹਾਂ ਬਿਖ ਭਰਿਆ, ਰਹੇ ਅਤੀਤ ਗੁਰਮਤ ਲੈ ਉਪਰ, ਹਰ ਨਿਰਭਉ ਕਹਿ ਕਰ ਪਾਇਆ। ਝੂਠੀ ਜਗ ਹਿਤ ਕੀ ਚਤੁਰਾਈ, ਬਿਲਮਨ ਲਾਗੈ ਆਵੈ ਜਾਈ, ਨਾਮ ਵਿਸਾਰ ਚਲੇ ਅਭਿਮਾਨੀ, ਉਪਜੈ ਬਿਨ ਸੁਖ ਪਾਇਆ, ਉਪਜੈ ਬਿਨ ਸਹਿ ਬੰਧਨ ਬੰਧੇ, ਹੋਮੇ ਮਾਇਆ ਕਹਿ ਹੋਮੇ ਮਾਇਆ ਕੀ ਗੱਲ ਫੰਦੀ, ਜਿਸ ਰਾਮ ਨਾਮ ਨਾਹੀ ਮਤ ਗੁਰਮਤ, ਸੋ ਜਮਪੁਰ ਬੰਧ ਚਲਾਇਆ, ਗੁਰ ਬਿਨ ਮੁਕਤ ਮੁਕਤ ਕਿਉਂ ਪਾਈ ਹੈ, ਬਿਨ ਗੁਰ ਰਾਮ ਨਾਮ ਕਿਉਂ ਧਿਆਈ ਹੈ। ਗੁਰਮਤ ਲਿਹੋ ਤਰਹੋ ਭਵ ਦੂਤਰ, ਗੁਰਮਤ ਭਏ ਸੁਖ ਪਾਇਆ, ਗੁਰਮਤ ਕ੍ਰਿਸ਼ਨ ਗੋਵਰ ਧਨ ਤਾਰੇ, ਗੁਰਮਤ ਸਾਇਰ ਪਾਹਣ ਤਾਰੇ, ਗੁਰਮਤ ਲਿਹੋ ਪਰਮ ਪਦ ਪਾਈਐ, ਨਾਨਕ ਗੁਰ ਭਰਮ ਚੁਕਾਇਆ, ਗੁਰਮਤ ਲਿਹੋ ਧਰੋ ਸੱਚ ਤਾਰੀ, ਆਤਮ ਚੀਨ ਹੋ ਹਿਰਦੇ ਮਰਾਰੀ, ਜਮਕੇ ਫਾਹੇ ਕਾਟੇ ਹਰ ਜਪ ਅਕਲ ਨਿਰੰਜਨ ਪਾਇਆ, ਗੁਰਮਤ ਪੰਜ ਸਖੇ ਗੁਰ ਭਾਈ, ਗੁਰਮਤ ਅਗਨ ਨਿਵਾਰ ਸਮਾਈ, ਮਨਮੁਖ ਮੁਖ ਨਾਮ ਜਪੋ ਜਗ ਜੀਵਨ, ਹਿਰਦ ਅੰਤਰ ਅਲਖ ਲਖਾਇਆ, ਗੁਰਮੁਖ ਬੂਝੈ ਸ਼ਬਦ ਪਤੀਜੈ, ਉਸ ਤਰ ਨਿੰਦਾ ਕਿਸਕੀ ਕੀਜੈ, ਚੀਨੋ ਆਪ ਜਪੋ ਜਗਦੀਸਰ, ਹਰ ਜਗਨਾਥ ਮਨ ਪਾਇਆ, ਜੋ ਬ੍ਰਹਿਮੰਡ ਖੰਡ ਸੋ ਜਾਣੋ, ਗੁਰਮੁਖ ਬੂਝੋ ਸ਼ਬਦ ਪਛਾਣੋ, ਘਾਟ ਘਾਟ ਭੋਗੈ ਭੋਗਣ ਹਾਰਾ, ਰਹੇ ਅਤੀਤ ਸੁਭਾਇਆ, ਗੁਰਮਤ ਬੋਲੋ ਹਰ ਜਸ ਸੂਚਾ, ਗੁਰਮਤ ਆਖੀ ਦੇਖੋ ਊਚਾ, ਸਰਵਣੀ ਨਾਮ ਸੁਣੇ ਹਰ ਬਾਣੀ, ਨਾਨਕ ਹਰ ਰੰਗ ਰੰਗਾਇਆ, ਮਾਰੂ ਮਹੱਲਾ ਪਹਿਲਾ। ਕਾਮ ਕ੍ਰੋਧ ਪਰ ਹਰ ਪਰ ਨਿੰਦਾ, ਲੋਭ ਲਭ ਲੋਭ ਤਜ ਹੋ ਨਚਿੰਦਾ, ਭਰਮ ਕਾ ਸੰਗਲ ਤੋੜ ਨਿਰਾਲਾ, ਹਰ ਅੰਤਰ ਹਰ ਸਪਾਇਆ, ਨਿਸ ਦਾਮਨ ਜਿਉਂ ਚਮਕ ਚੰਦਾਇਣ ਦੇਖੈ, ਅਹਿਨਸ ਜੋਤ ਨਿਰੰਤਰ ਪੇਖੈ, ਆਨੰਦ ਰੂਪ ਅਨੂਪ ਸਰੂਪਾ, ਗੁਰਪੂਰੇ ਦਿਖਾਇਆ, ਸਤਿਗੁਰੂ ਮਿਲਹੋ ਆਪੇ ਪ੍ਰਭ ਤਾਰੇ, ਸਸ ਕਰ ਸੂਰ ਦੀਪਕ ਗੈਣਾਰੀ, ਦੇਖ ਦਿਸ਼ਟ ਰਹੋ ਲਿਵ ਲਾਗੀ, ਸਭ ਤ੍ਰਿਪਣ ਬ੍ਰਹਮ ਦਿਖਾਇਆ, ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਭਉ ਜਾਏ, ਅਨਭਉ ਪਦ ਪਾਵੇ ਆਪ ਗਵਾਈ, ਉੱਚੀ ਪਦਵੀ ਉੱਚ ਉੱਚਾ, ਨਿਰਮਲ ਸ਼ਬਦ ਕਮਾਇਆ, ਅਦ੍ਰਿਸ਼ਟ ਅਗੋਚਰ ਨਾਮ ਅਪਾਰਾ, ਅਤ ਰਸ ਮੀਠਾ ਨਾਮ ਪਿਆਰਾ, ਨਾਨਕ ਕੋ ਜੁਗ ਜੁਗ ਹਰ ਰਸ ਦੀਜੈ, ਹਰ ਜਪੀਏ ਅੰਤ ਨ ਪਾਇਆ, ਅੰਤਰ ਨਾਮ ਪ੍ਰਾਪਤ ਹੀਰਾ, ਹਰ ਜਪਤੇ ਮਨ ਮਨ ਤੇ ਧੀਰਾ, ਦੋ ਘਟ ਘਟ ਭਉ ਭੰਜਨ ਪਾਈਏ, ਬਾਹੁੜ ਜਨਮ ਨਾ ਜਾਇਆ, ਭਗਤ ਹੇਤ ਗੁਰ ਸ਼ਬਦ ਤਿਰੰਗਾ, ਹਰ ਜਸ ਨਾਮ ਪਦਾਰਥ ਮੰਗਾ, ਹਰ ਭਾਵੇ ਗੁਰ ਮੇਲ ਮਿਲਾਵੇ, ਹਰ ਤਾਰੇ ਜਗਤ ਸੁਭਾਇਆ, ਜਿਨ ਜਪ ਜਪਿਓ ਸਤਿਗੁਰ ਮਤ ਵਾਕੇ, ਜਮ ਕੰਕਰ ਕਾਲ ਸੇਵਕ ਭਗਤਾਂ ਕੇ, ਉਤਮ ਸੰਗਤ ਗਤ ਮਿਤ ਉਤਮ ਜਗ ਭਵਜਲ ਪਾਰਤਰਾਇਆ ਇਹੋ ਭਵਜਲ ਜਗਤ ਸ਼ਬਦ ਗੁਰ ਤਰੀਐ ਅੰਤਰ ਕੀ ਦੁਬਦਾ ਅੰਤਰ ਜਰੀਐ ਪੰਜ ਬਾਣ ਲੈ ਜਮ ਕਹੋ ਮਾਰੇ ਗਗਨੰਤਰ ਧਣਕ ਚੜਾਇਆ ਸਾਖਤ ਨਰ ਸ਼ਬਦ ਸੁਰਤ ਕਿਉਂ ਪਾਈ ਐ ਸ਼ਬਦ ਸੁਰਤ ਬਿਨ ਆਈਐ ਜਾਈਐ ਹੈ ਨਾਨਕ ਗੁਰਮੁਖ ਮੁਕਤ ਪਰਾਇਣ ਹਰ ਪੂਰੇ ਭਾਗ ਮਿਲਾਇਆ ਨਿਰਭਉ ਸਤਿਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਧੁਨ ਆਨੰਦ ਅਨਾਹਤ ਵਾਜੈ ਗੁਰ ਸ਼ਬਦ ਨਿਰੰਜਨ ਪਾਇਆ ਨਿਰਭਉ ਸੋ ਸਿਰ ਨਾਹੀ ਲੇਖਾ ਆਪ ਹਲੇਖ ਕੁਦਰਤ ਹੈ ਦੇਖਾ ਆਪ ਅਤੀਤ ਜੁਨੀ ਸੰਭਉ ਨਾਨਕ ਗੁਰਮਤ ਸੋ ਪਾਇਆ ਅੰਤਰ ਕੀ ਗਤ ਸਤਿ

ਜੀਉ ਪਾਏ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ। ਹੁਕਮ ਚਲਾਏ ਰਹਿਆ ਭਰਪੂਰ ਹੈ, ਕਿਸ ਨੇੜੇ ਕਿਸ ਆਖਾਂ ਦੂਰ ਹੈ। ਗੁਪਤ ਪ੍ਰਗਟ ਹਰ ਘਟ ਘਟ ਦੇਖੋ, ਵਰਤੇ ਤਾਕ ਸੁਭਾਇਆ। ਜਿਸ ਕੋ ਮੇਲੇ ਸੁਰਤ ਸਮਾਏ, ਗੁਰ ਸ਼ਬਦੀ ਹਰ ਨਾਮ ਧਿਆਏ। ਆਨੰਦ ਰੂਪ ਅਨੂਪਾ ਗੋਚਰ ਗੁਰ ਮਿਲਿਆ ਭਰਮ ਜਾਇਆ। ਮਨ ਤਨ ਧਨ ਤੇ ਨਾਮ ਪਿਆਰਾ, ਅੰਤ ਸਖਾਈ ਚੱਲਣ ਵਾਰਾ। ਮੂੰਹ ਪਸਾਰ ਨਹੀਂ ਸੰਗ ਬੇਲੀ, ਬਿਨ ਹਰ ਗੁਰ ਕਿਨ ਸੁਖ ਪਾਇਆ। ਜਿਸ ਕੋ ਨਦਰ ਕਰੇ ਗੁਰਪੂਰਾ, ਸ਼ਬਦ ਮਿਲਾਏ ਗੁਰਮਤਿ ਸੂਰਾ। ਨਾਨਕ ਗੁਰ ਕੇ ਚਰਨ ਸਰੇਵੋ, ਜਿਨ ਭੂਲਾ ਮਾਰਗ ਪਾਇਆ। ਸੰਤ ਜਨਾ ਹਰ ਧਨ ਜਸ ਪਿਆਰਾ, ਗੁਰਮਤਿ ਪਾਇਆ ਨਾਮਤ ਮਾਰਾ। ਜਾਚਕ ਸੇਵ ਕਰੇ ਦਰ ਹਰ ਕੇ, ਹਰ ਦਰਗਹਿ ਜਸ ਗਾਇਆ। ਸਤਿਗੁਰੁ ਮਿਲੇ ਤਾਂ ਮਹਿਲ ਬੁਲਾਏ, ਸਾਚੀ ਦਰਗਹਿ ਗਤ ਪਤ ਪਾਏ। ਸਾਗਤ ਠੌਰ ਨਾਹੀ ਹਰ ਮੰਦਰ, ਜਨਮ ਮਰੇ ਦੁਖ ਪਾਇਆ। ਸੇਵੋ ਸਤਿਗੁਰ ਸਮੁੰਦ ਥਾ, ਪਾਵੋ ਨਾਮ ਰਤਨ ਧਨ ਲਾਹਾ। ਵਿਖਿਆ ਮਲ ਜਾਏ ਅੰਮ੍ਰਿਤ ਸਰ ਨਾਵਹੋ, ਗੁਰ ਸਤ ਸੰਤੋਖ ਪਾਇਆ। ਗੁਰ ਸਰ ਸੰਤੋਖ ਪਾਇਆ, ਸਤਿਗੁਰ ਸੇਵੋ ਸੰਕ ਨਾ ਕੀ ਜੈ। ਆਸਾ ਮਾਹੀ ਨਿਰਾਸ ਰਹੀ ਜੈ, ਸੰਸਾ ਦੁਖ ਬਿਨਾਸਨ ਸੇਵੋ। ਫਿਰ ਬਾਹੁੜ ਰੋਗ ਨਾ ਲਾਇਆ, ਸਾਚੇ ਪਾਵੇ ਤਿਸ ਵਡੀ ਆਈ ਆਏ। ਸਾਚੇ ਭਾਵੈ ਤਿਸ ਵੱਡੀ ਆਏ, ਕੌਣ ਸ ਦੂਜਾ ਤਿਸ ਸਮਝਾਈ। ਹਰ ਗੁਰ ਮੂਰਤ ਏਕਾ ਵਰਤੇ, ਨਾਨਕ ਹਰ ਗੁਰ ਭਾਇਆ। ਵਾਚ ਹੈ ਪੁਸਤਕ ਵੇਦ ਪੁਰਾਣਾ, ਇੱਕ ਬਹਿ ਸੁਨਹਿ ਸੁਨਾਵੇ ਕਾਨਾ। ਅਜਗਰ ਕਪਟ ਕਹੋ ਕਿਉਂ ਖੁੱਲੈ, ਬਿਨ ਸਤਿਗੁਰ ਤਤ ਨ ਪਾਇਆ। ਕਰਹਿ ਬਭੂਤ ਲਗਾਵੇ ਭਸਮੈ, ਅੰਤਰ ਕ੍ਰੋਧ ਚੰਡਾਲ ਸੁਹੋਮੈ। ਪਾਖੰਡ ਕੀਨੈ ਜੋਗ ਨਾ ਪਾਈਐ, ਬਿਨ ਸਤਿਗੁਰ ਅਲਖ ਨ ਪਾਇਆ। ਤੀਰਥ ਵਰਤ ਨਿਮ ਕਰੇ ਉਦਿਆਨਾ, ਸਤ ਸੰਤੋਖ ਸੰਜਮ ਕਥੇ ਗਿਆਨਾ। ਰਾਮ ਨਾਮ ਬਿਨ ਕਿਉਂ ਸੁਖ ਪਾਈਐ, ਬਿਨ ਸਤਿਗੁਰ ਭਰਮ ਨਾ ਆਇਆ। ਨਿਵਲੀ ਕਰਮ ਭਿਅੰਗਮ ਪਾਟੀ, ਰੇਚਕ ਕੁੰਭਕ ਪੂਰਨ ਪੂਰਕ ਮਨ ਹਾਟੀ। ਪਾਖੰਡ ਧਰਮ ਪ੍ਰੀਤ ਨਹੀਂ ਹਰ ਸੋ, ਗੁਰ ਸ਼ਬਦ ਮਹਾਰਸ ਪਾਇਆ। ਕੁਦਰਤ ਦੇਖ ਰਹੇ ਮਨ ਮਾਨਿਆ, ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ। ਨਾਨਕ ਆਤਮ ਰਾਮ ਸਬਾਇਆ, ਗੁਰ ਸਤਿਗੁਰ ਅਲਖ ਲਖਾਇਆ। ਮਾਰੂ ਸੋਹ ਲੈ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੁਕਮ ਸਹਿਜੈ ਸ੍ਰਿਸ਼ਟੀ ਉਪਾਈ, ਕਰ ਕਰ ਵੇਖੇ ਆਪਣੀ ਵਡਿਆਈ। ਆਪੇ ਕਰੇ ਕਰਾਏ ਆਪੇ, ਹੁਕਮੇ ਰਹਿਆ ਸੁਮਾਈ। ਹੇ ਮਾਇਆ ਮੋਹ ਜਗਤ ਗੁਬਾਰਾ, ਗੁਰਮੁਖ ਬੂਝੈ ਕੋ ਵਿਚਾਰਾ। ਆਪੇ ਨਦਰ ਕਰੇ ਸੋ ਪਾਏ, ਆਪੇ ਮੇਲ ਮਲਾਈ। ਹੇ ਆਪੇ ਮੇਲੇ ਦੇ ਵਡਿਆਈ, ਗੁਰਪ੍ਰਸਾਦੀ ਕੀਮਤ ਪਾਈ। ਮਨਮੁਖ ਬਹੁਤ ਫਿਰੈ ਬਿਰਲਾਦੀ, ਦੂਜੇ ਭਾਏ ਖੁਆਈ। ਹੇ ਹੋ ਮੈਂ ਮਾਇਆ ਵਿੱਚ ਪਾਈ, ਮਨਮੁਖ ਭੂਲੇ ਪਤ ਗਵਾਈ। ਗੁਰਮੁਖ ਹੋਵੈ ਸੋ ਨਾਏ ਰਾਚੈ, ਸਾਚੈ ਰਹਿਆ ਸਮਾਈ। ਹੇ ਗੁਰ ਤੇ ਗਿਆਨ ਨਾਮ ਰਤਨ ਪਾਇਆ, ਮਨਸਾ ਮਾਰ ਮਨ ਮਾਹੇ ਸਮਾਇਆ। ਆਪੇ ਖੇਲ ਕਰੇ ਸਭ ਕਰਤਾ, ਆਪੇ ਦੇ ਬੁਝਾਈ। ਹੇ ਸਤਿਗੁਰ ਸੇਵੈ ਆਪ ਗਵਾਏ, ਮਿਲ ਪ੍ਰੀਤਮ ਸ਼ਬਦ ਸੁਖ ਪਾਏ। ਅੰਤਰ ਪਿਆਰ ਭਗਤੀ ਰਾਤਾ, ਸਹਿਜ ਮਤੇ ਬਣ ਆਈ। ਹੇ ਦੁਖ ਨਿਵਾਰਨ ਗੁਰ ਤੇ ਜਾਤਾ, ਆਪ ਮਿਲਿਆ ਜਗ ਜੀਵਨ ਦਾਤਾ। ਜਿਸਨੋ ਲਾਏ ਸੋਈ ਬੂਝੈ, ਭਉ ਭਰਮ ਸਰੀਰ ਹੋ ਜਾਈ। ਹੇ ਆਪੇ ਗੁਰਮੁਖ ਆਪੇ ਦੇਵੈ, ਸੱਚੇ ਸ਼ਬਦ ਸਤਿਗੁਰ ਸੇਵੈ। ਜਰਾ ਜਮ ਤਿਸ ਜੋਹੇ ਨ ਸਾਕੈ, ਸਾਚੇ ਸਿਉ ਬਣੇ ਆਈ। ਹੇ ਤ੍ਰਿਸ਼ਨਾ ਅਗਨ ਜਿਲੇ ਸੰਸਾਰਾ, ਜਲ ਜਲ ਖਪੈ ਬਹੁਤ ਵਿਕਾਰਾ। ਮਨਮੁਖ ਠੌਰ ਨ ਪਾਏ ਕਬਹੂ, ਸਤਿਗੁਰ ਬੂਝ ਬੁਝਾਈ। ਹੇ ਸਤਿਗੁਰ ਸੇਵਨ ਸੇਵਡ ਭਾਗੀ, ਸਾਚੇ ਨਾਮ ਸਦਾ ਲਿਵ ਲਾਗੀ। ਅੰਤਰ ਨਾਮ ਰਵਿਆ ਨਿਹ ਕੇਵਲ, ਤ੍ਰਿਸ਼ਨਾ ਸ਼ਬਦ ਬੁਝਾਈ। ਹੇ ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਵਿਰਲੈ ਕਿਨੇ ਪਛਾਣੀ। ਸੱਚੇ ਸ਼ਬਦ ਰਤੇ ਬੈਰਾਗੀ, ਆਵਣ ਜਾਵਣ ਰਹਾਈ। ਹੇ ਸੱਚੇ ਸ਼ਬਦ ਰਤੇ ਬੈਰਾਗੀ, ਆਵਣ ਜਾਣ ਰਹਾਈ। ਹੇ ਸ਼ਬਦ ਬੂਝੇ ਸੋ ਮਹਿਲ ਚੁਕਾਏ, ਨਿਰਮਲ ਨਾਮ ਸੇ ਮਨ ਆਏ। ਸਤਿਗੁਰ ਆਪਣਾ ਸਦ ਹੀ ਸੇਵੈ, ਹੋਮੈ ਵਿੱਚੋਂ ਜਾਈ। ਹੇ ਗੁਰ ਤੇ ਬੂਝੇ ਤਾਂ ਦਰ ਸੂਜੈ, ਨਾਮ ਵਿਹੂਣਾ ਕਥ ਕਥ ਲੂਜੈ। ਸਤਿਗੁਰ ਸੇਵੈ ਕੀ ਵਡਿਆਈ, ਤਿਸਨਾ ਭੁੱਖ ਗਵਾਈ। ਹੇ ਆਪੇ ਆਪ ਮਿਲੇ ਤਾਂ ਬੂਝੈ, ਗਿਆਨ ਵਿਹੂਣਾ ਕਿਛੂ ਨਾ ਸੂਝੈ। ਗੁਰ ਕੀ ਦਾਤ ਸਦਾ ਮਨ ਅੰਤਰ, ਬਾਣੀ ਸ਼ਬਦ ਵਜਾਈ। ਹੇ ਜੋ ਧੁਰ ਲਿਖਿਆ ਸੋ ਕਰਮ ਕਮਾਇਆ, ਕੋਈ ਨਾ ਮੇਟੇ ਧੁਰ ਪਰਮਾਇਆ।

0: ਸਤ ਸੰਗਤ ਮੈਂ ਤਿਨਹੀ ਵਸਾ, ਜਿਨ ਕੋ ਧੁਰ ਲਿਖ ਪਾਈ ਹੈ, ਆਪਣੀ ਨਦਰ ਕਰੇ ਸੋ ਪਾਏ, ਸੱਚੇ ਸ਼ਬਦ ਤਾੜੀ ਚਿਤ ਲਾਏ। ਨਾਨਕ ਦਾਸ ਕਹੇ ਬੇਨੰਤੀ, ਭੀਖਿਆ ਨਾਮ ਦਰ ਪਾਈ ਹੈ, ਮਾਰੂ ਮਹੱਲਾ ਤੀਜਾ, ਏਕੋ ਏਕ ਵਰਤੇ ਸਭ ਸੋਈ, ਗੁਰਮੁਖ ਵਿਰਲਾ ਬੂਜੈ ਕੋਈ, ਏਕੋ ਰਵ ਰਹਿਆ ਸਭ ਅੰਤਰ, ਤਿਸ ਬਿਨ ਅਵਰਨਾ ਕੋਈ ਹੈ। ਲੱਖ ਚੌਰਾਸੀ ਜੀ ਉਪਾਏ, ਗਿਆਨੀ ਧਿਆਨੀ ਆਖ ਸੁਣਾਏ, ਸਭਨਾ ਰਿਜਕ ਸਮਾਹੇ ਆਪੇ, ਕੀਮਤ ਹੋਰ ਨਾ ਹੋਈ ਹੈ। ਮਾਇਆ ਮੋਹ ਅੰਧ ਅੰਧਾਰਾ, ਹੋਮੇ ਮੇਰਾ ਪਸਰਿਆ ਪਸਾਰਾ, ਅੰਦਿਨ ਜਲਤ ਰਹੇ ਦਿਨ ਰਾਤੀ, ਗੁਰ ਬਿਨ ਸ਼ਾਂਤ ਨਾ ਹੋਈ ਹੈ। ਆਪੇ ਜੋੜ ਵਿਛੋੜੇ ਆਪੇ, ਆਪੇ ਥਾਪੇ ਥਾਪੇ ਆਪੇ, ਸੱਚਾ ਹੁਕਮ ਸੱਚਾ ਪਸਾਰਾ, ਹੋਰਨ ਹੁਕਮ ਨਾ ਹੋਈ ਹੈ। ਆਪੇ ਲਾਏ ਲਏ ਸੋ ਲਾਗੇ, ਗੁਰਪ੍ਰਸਾਦੀ ਜਮਕਾ ਭਉ ਭਾਗੇ, ਅੰਤਰ ਸ਼ਬਦ ਸਦਾ ਸੁਖਦਾਤਾ, ਗੁਰਮੁਖ ਬੂਜੈ ਕੋਈ ਹੈ। ਆਪੇ ਮੇਲੇ ਮੇਲ ਮਿਲਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ, ਅਣਦਿਨ ਭਗਤ ਕਰਿਆ ਦਿਨ ਰਾਤੀ, ਗੁਰਮੁਖ ਸੇਵਾ ਹੋਈ ਹੈ। ਸਤਿਗੁਰ ਸੇਵ ਸਦਾ ਸੁਖ ਜਾਤਾ, ਆਪੇ ਆਏ ਮਿਲਿਆ ਸਭਨਾ ਕਾ ਦਾਤਾ, ਹੋਮੈ ਮਾਰ ਦਿਸਣਾ ਅਗਰ ਨਿਵਾਰੀ, ਸ਼ਬਦ ਚੀਨ ਸੁਖ ਹੋਈ ਹੈ। ਕਾਇਆ ਕੁਟੰਬ ਮੋਹ ਨ ਬੂਜੈ, ਗੁਰਮੁਖ ਹੋਵੈ ਸੋ ਆਖੀ ਸੂਜੈ, ਅਣਦਿਨ ਨਾਮ ਰਵੈ ਦਿਨ ਰਾਤੀ, ਮਿਲ ਪ੍ਰੀਤਮ ਸੁਖ ਹੋਈ ਹੈ। ਮਨ ਮੁਖ ਧਾਂਤ ਦੂਜੇ ਹੈ ਲਾਗਾ, ਜਨਮਤ ਕੀ ਨਾ ਮੂੰਹ ਅਪਹਾਗਾ, ਆਵਤ ਜਾਤ ਬਿਰਥਾ ਜਨਮ ਗਵਾਇਆ, ਬਿਨ ਗੁਰਮੁਖਤ ਨਾ ਹੋਈ ਹੈ। ਕਾਇਆ ਕਸੋਦ ਹੋਮੈ ਮਲ ਲਾਈ, ਜੇ ਸੌ ਧੋਵੈ ਮੈਲ ਤਾਂ ਮੈਲ ਨਾ ਜਾਈ, ਸ਼ਬਦ ਧੋਪੇ ਤਾਂ ਹਸ਼ੀ ਹੋਵੈ, ਫਿਰ ਮੈਲੀ ਮੂਲ ਨਾ ਹੋਈ ਹੈ। ਪੰਚ ਦੂਤ ਕਾਇਆ ਸੰਘਾਰੇ, ਮਰ ਮਰ ਜੰਮਹਿ ਸ਼ਬਦ ਨਾ ਵਿਚਾਰ, ਅੰਤਰ ਮਾਇਆ ਮੋਹ ਗੁਬਾਰਾ, ਜਿਉ ਸੁਪਨੇ ਸੁਧ ਨਾ ਹੋਈ ਹੈ। ਇੱਕ ਪੰਚਾ ਮਾਰ ਸ਼ਬਦ ਹੈ ਲਾਗੈ, ਸਤਿਗੁਰ ਆਏ ਮਿਲਿਆ ਵਡ ਭਾਗੇ, ਅੰਤਰ ਸਾਜ ਰਵਹਿ ਰੰਗ ਰਾਤੇ, ਸਹਿਜ ਸਮਾਵੇ ਸੋਈ ਹੈ। ਗੁਰ ਕੀ ਚਾਲ ਗੁਰੂ ਤੇ ਜਾਪੇ, ਪੂਰਾ ਸੇਵਕ ਸ਼ਬਦ ਸੰਜਾਪੈ, ਸਦਾ ਸ਼ਬਦ ਰਵੇ ਘਟ ਅੰਤਰ, ਰਸਨਾ ਰਸ ਚਾਖੇ ਸੱਚ ਸੋਈ ਹੈ। ਹੋਮੈ ਮਾਰੇ ਸ਼ਬਦ ਨਿਵਾਰੇ, ਹਰਖਾ ਨਾਮ ਰੱਖੇ ਔਰ ਧਾਰੇ, ਇਕਸ ਬਿਨ ਹੋ ਹੋਰ ਨਾ ਜਾਣਾ, ਸਹਿਜੇ ਹੋਏ ਸੋ ਹੋਈ ਹੈ। ਬਿਨ ਸਤਿਗੁਰ ਸਹਿਜ ਕਿਨੇ ਨਹੀਂ ਪਾਇਆ, ਗੁਰਮੁਖ ਬੂਝੈ ਸੱਚ ਸਮਾਇਆ, ਸੱਚਾ ਸੇਵ ਸ਼ਬਦ ਸੱਚ ਰਾਤੇ, ਹੋਮੈ ਸ਼ਬਦੇ ਕੋਈ ਹੈ। ਆਪੇ ਗੁਣਦਾਤਾ ਬਿਚਾਰੀ, ਗੁਰਮੁਖ ਦੇਵਹਿ ਪੱਕੀ ਸਾਰੀ, ਨਾਨਕ ਨਾਮ ਸਮਾਵਹਿ ਸੱਚ, ਸਾਚੀ ਤੇ ਪਤ ਹੋਈ ਹੈ। ਮਾਰੂ ਮਹੱਲਾ ਤੀਜਾ, ਜਗ ਜੀਵਨ ਸਾਚਾ ਏਕੋ ਦਾਤਾ, ਗੁਰਸੇਵਾ ਤੇ ਸ਼ਬਦ ਪਛਾਤਾ, ਏਕੋ ਅਮਰ ਏਕਾ ਪਾਤਸ਼ਾਹੀ, ਜੁਗ ਜੁਗ ਸਿਰ ਕਾਰਕ ਬਣਾਈ ਹੈ। ਸੋ ਜਨ ਨਿਰਮਲ ਜਿਨ ਆਪਛਾਤਾ, ਆਪੇ ਆਏ ਮਿਲਿਆ ਸੁਖਦਾਤਾ, ਰਤਨਾ ਸ਼ਬਦ ਰਤੀ ਗੁਣ ਗਾਵੈ, ਦਰ ਸਾਚੇ ਪਤ ਪਾਈ ਹੈ। ਗੁਰਮੁਖ ਨਾਮ ਮਿਲੇ ਵਡਿਆਈ, ਮਨਮੁਖ ਨਿੰਦਕ ਪਤ ਗਵਾਈ, ਨਾਮ ਰਤੇ ਪਰਮ ਹੰਸ ਬੈਰਾਗੀ, ਨਿਜ ਕਰ ਤਾੜੀ ਲਾਈ ਹੈ। ਸ਼ਬਦ ਮਰੇ ਸੋਈ ਜਨ ਪੂਰਾ, ਸਤਿਗੁਰੂ ਆਖ ਸੁਣਾਏ ਸੂਰਾ, ਕਾਇਆ ਅੰਦਰ ਅੰਮ੍ਰਿਤ ਸਰ ਸਾਚਾ, ਮਨ ਪੀਵੇ ਭਾਏ ਸੁਭਾਈ ਹੈ। ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ, ਬਿਨ ਸਤਿਗੁਰ ਸੇਵੈ ਨਾਮ ਨਾ ਪਾਈ ਐ, ਪੜ ਥੱਕ ਸ਼ਾਂਤ ਨਾ ਆਈ ਹੈ। ਇੱਕ ਭਸਮ ਲਗਾਏ ਫਿਰਿਆ ਭੇਖ ਧਾਰੀ, ਬਿਨ ਸ਼ਬਦੇ ਹੋਮੈ ਕਿਨ ਮਾਰੀ, ਅੰਦਿਨ ਜਲਤ ਰਹਿ ਦਿਨ ਰਾਤੀ, ਭਰਮ ਭੇਖ ਭਰਮਾਈ ਹੈ। ਇੱਕ ਗ੍ਰਹਿ ਕੁਟੰਬ ਮੈਂ ਸਦਾ ਉਦਾਸੀ, ਸ਼ਬਦ ਮੂਹੈ ਹਰ ਨਾਮ ਨਿਵਾਸੀ, ਅੰਦਿਨ ਸਦਾ ਰਹਿ ਰੰਗ ਰਾਤੇ, ਭੈ ਭਾਏ ਭਗਤ ਚਿਤ ਲਾਈ ਹੈ। ਮਨਮੁਖ ਨਿੰਦਾ ਕਰ ਕਰ ਵਿਗੂਤਾ, ਅੰਤਰ ਲੋਭ ਭੌਂਕੈ ਜਿਸ ਕੂਤਾ, ਜਮਕਾਲ ਤਿਸ ਕਦੇ ਨਾ ਛੋਡੇ, ਅੰਤ ਗਿਆ ਪਛਤਾਈ ਹੈ। ਸੱਚੇ ਸ਼ਬਦ ਸੱਚੀ ਪਤ ਹੋਈ, ਬਿਨ ਨਾਵੇ ਮੁਕਤ ਨਾ ਪਾਵੈ ਕੋਈ, ਬਿਨ ਸਤਿਗੁਰ ਕੋ ਨਾਉ ਨਾ ਪਾਏ, ਪ੍ਰਭ ਐਸੀ ਬਿਣਤ ਬਣਾਈ ਹੈ। ਇੱਕ ਸਿੱਧ ਸਾਧਿਕ ਬਹੁਤ ਵਿਚਾਰੀ, ਇੱਕ ਅਹਿਨਸ ਨਾਮ ਰਤੇ ਨਿਰੰਕਾਰੀ, ਜਿਸਨੂੰ ਆਪ ਮਿਲਾਏ ਸੋ ਬੂਜੈ, ਭਗਤ ਪਾਏ ਭਉ ਜਾਈ ਹੈ। ਇਸ਼ਨਾਨ ਦਾਨ ਕਰੇ ਨਹੀਂ ਬੂਜੈ, ਇੱਕ ਮਨੁਆ ਮਾਰ ਮਨੇ ਸਿਉ ਲੂਜੈ, ਸਾਚੇ ਸ਼ਬਦ ਰਤੇ ਇੱਕ ਰੰਗੀ, ਸਾਚੇ ਸ਼ਬਦ ਮਿਲਾਈ ਹੈ। ਆਪੇ ਸਿਰਜੈ ਦੇ ਵਡਿਆਈ, ਆਪੇ ਭਾਣੇ ਦੇ ਮਿਲਾਈ, ਆਪੇ ਨਦਰ ਕਰੇ ਮਨ ਵਸਿਆ, ਮੀਰੇ ਪ੍ਰਭ ਇਉਂ ਫਰਮਾਈ ਹੈ। ਸਤਿਗੁਰ ਸੇਵੈ ਸੇਜਨ ਸਾਚੇ, ਮਨਮੁਖ ਸੇਵਨਾ ਜਾਣਨ ਕਾਚੇ। ਆਪੇ ਕਰਤਾ ਕਰ ਕਰ ਵੇਖਿਆ, ਜਿਉ ਭਾਵੇ ਤਿਉ ਲਾਈ ਹੈ। ਜੁਗ ਜੁਗ ਸਾਚਾ ਏਕੋ ਦਾਤਾ, ਪੂਰੇ ਭਾਗ ਗੁਰ ਸ਼ਬਦ ਪਛਾਤਾ। ਸ਼ਬਦ ਮਿਲੇ ਸੇ ਵਿਛੜੈ ਨਾਹੀ, ਨਦਰੀ ਸਹਿਜ ਮਲਾਈ ਹੈ। ਹਉਮੈ ਮਾਇਆ ਮਹਿਲ ਕਮਾਇਆ, ਮਰਮਰ ਜੰਮੈ ਦੂਜਾ ਪਾਇਆ। ਬਿਨ ਸਤਿਗੁਰ ਸੇਵੈ ਮੁਕਤ ਨਾ ਹੋਈ, ਮਨ ਦੇਖੋ ਲਿਵ ਲਾਈ ਹੈ। ਜੋਤਿ ਸੁਭਾਵੈ ਸੋਈ ਕਰਸੀ, ਆਪੋ ਹੋਵਾ ਨਾ ਕੁਛ ਹੋਸੀ। ਨਾਨਕ ਨਾਮ ਮਿਲੈ ਵਡਿਆਈ, ਦਰ ਸਾਚੇ ਪਤ ਪਾਈ ਹੈ। ਮਾਰੂ ਮਹੱਲਾ ਤੀਜਾ, ਜੋ ਆਇਆ ਸੋ ਸਭ ਕੋ ਜਾਸੀ, ਦੂਜੇ ਭਾਏ ਬਾਧਾ ਜਮ ਫਾਸੀ। ਸਤਿਗੁਰ ਰਾਖੇ ਸੀ ਜਨ ਉਬਰੈ, ਸਾਚੇ ਸਾਚ ਸਮਾਈ ਹੈ। ਆਪੇ ਕਰਤਾ ਕਰ ਕਰ ਵੇਖਿਆ, ਜਿਸਨੋ ਨਦਰ ਕਰੇ ਸੋਈ ਜਨ ਲੇਖੈ। ਗੁਰਮੁਖ ਗਿਆਨ ਤਿਸ ਸਭ ਕਿਸ ਸੂਝੈ, ਅਗਿਆਨੀ ਅੰਧ ਕਮਾਈ ਹੈ। ਮਨਮੁਖ ਸਹਿਸਾ ਬੂਝ ਨਾ ਪਾਈ, ਮਰਮਰ ਜੰਮੈ ਜਨਮ ਗਵਾਈ। ਗੁਰਮੁਖ ਨਾਮ ਰਤੇ ਸੁਖ ਪਾਇਆ, ਸਹਿਜੇ ਸਾਜ ਸਮਾਈ ਹੈ। ਧੰਦੇ ਧਾਵਤ ਮਨ ਭਇਆ ਮਨੂਰਾ, ਫਿਰ ਹੋਵੈ ਕੰਚਨ ਭੇਟੈ ਗੁਰਪੂਰਾ। ਆਪੇ ਬਖਸ਼ ਲਏ ਸੁਖ ਪਾਏ, ਪੂਰੇ ਸ਼ਬਦ ਮਿਲਾਈ ਹੈ। ਦੁਰਮਤ ਝੂਠੀ ਬੁਰੀ ਬੁਰਿਆਰ, ਔਗਣ ਯਾਰੀ ਔਗਣ ਯਾਰ, ਕੱਚੀ ਮਤ ਫੀਕਾ ਮੁਖ ਬੋਲੇ, ਦੁਰਮਤ ਨਾਮ ਨਾ ਪਾਈ ਹੈ।
1: ਕਾਸਿਓ ਨਾ ਜਾਣੇ ਮੂਰਖ, ਬਿਨ ਗੁਰ ਬੂਝ ਨਾ ਪਾਈ ਹੈ। ਦੁਰਮਤ ਖੋਟੀ ਖੋਟ ਕਮਾਵੇ, ਸਿੰਗਾਰ ਕਰੇ ਪਿਰ ਖਸਮ ਨਾ ਪਾਵੇ। ਗੁਣਵੰਤੀ ਸਦਾ ਪਿਰ ਰਾਵੇ, ਸਤਿਗੁਰ ਮੇਲ ਮਿਲਾਈ ਹੈ। ਆਪੇ ਹੁਕਮ ਕਰੇ ਸਭ ਵੇਖੇ, ਇੱਕ ਨਾਮ ਬਖਸ਼ ਲੈ ਧੁਰ ਲੇਖੇ। ਅਨਦਨ ਨਾਮ ਰਤੇ ਸੱਚ ਪਾਇਆ, ਆਪੇ ਮੇਲ ਮਿਲਾਈ ਹੈ। ਹੋਮੇ ਤਾਤ ਮੋਹ ਰਸ ਲਾਈ, ਗੁਰਮੁਖ ਲਿਵ ਸਾਚੀ ਸਹਿ ਸਮਾਈ। ਆਪੇ ਮੇਲੇ ਆਪੇ ਕਰ ਵੇਖੇ, ਬਿਨ ਸਤਿਗੁਰ ਬੂਝ ਨਾ ਪਾਈ ਹੈ। ਇੱਕ ਸ਼ਬਦ ਵਿਚਾਰ ਸਦਾ ਜਿਨ ਜਾਗੇ, ਇੱਕ ਮਾਇਆ ਮੋਹੇ ਸੋਏ ਰਹੇ ਭਾਗੇ। ਆਪੇ ਕਰੇ ਕਰਾਏ ਆਪੇ, ਹੋਰ ਕਰਨਾ ਕਿਛੁ ਨਾ ਜਾਈ ਹੈ। ਕਾਲ ਮਾਰ ਗੁਰ ਸ਼ਬਦ ਨਿਵਾਰੇ, ਹਰ ਕਾ ਨਾਮ ਰੱਖੇ ਉਰ ਤਾਰੇ। ਸਤਿਗੁਰ ਸੇਵਾ ਤੇ ਸੁਖ ਪਾਇਆ, ਹਰ ਕੇ ਨਾਮ ਸਮਾਈ ਹੈ। ਦੂਜੇ ਪਾਏ ਫਿਰੇ ਦੇਵਾਨੀ, ਮਾਇਆ ਮੋਹੇ ਦੁੱਖ ਮਾਹੇ ਸਮਾਨੀ। ਬਹੁਤੇ ਭੇਖ ਕਰੇ ਨਹਿ ਪਾਏ, ਬਿਨ ਸਤਿਗੁਰ ਸੁਖ ਨਾ ਪਾਈ ਹੈ। ਕਿਸ ਨੂੰ ਕਹੀਏ ਜਾ ਆਪ ਕਰਾਏ, ਜਿੱਤ ਪਾਵੇ ਤਿਤ ਰਾਹੇ ਚਲਾਏ। ਆਪੇ ਮਿਹਰਬਾਨ ਸੁਖਦਾਤਾ, ਜੋ ਭਾਵੇ ਤਿਵੇਂ ਚਲਾਈ ਹੈ। ਆਪੇ ਕਰਤਾ ਆਪੇ ਪੁਗਤਾ, ਆਪੇ ਸੰਜਮ ਆਪੇ ਜੁਗਤਾ, ਆਪੇ ਨਿਰਮਲ ਮਿਹਰਵਾਨ ਮਧਸੂਦਨ, ਜਿਸ ਦਾ ਹੁਕਮ ਨਾ ਮੇਟਿਆ ਜਾਈ ਹੈ। ਸੇਵੜ ਭਾਗੀ ਜਿਨੀ ਏਕੋ ਜਾਤਾ, ਕਟ ਕਟ ਵਸ ਰਹਿਆ ਜਗ ਜੀਵਨ ਦਾਤਾ। ਇੱਕ ਥੈ ਗੁਪਤ ਪ੍ਰਗਟ ਹੈ, ਆਪੇ ਗੁਰਮੁਖ ਪ੍ਰਮ ਭਾਉ ਜਾਈ ਹੈ। ਗੁਰਮੁਖ ਹਰ ਜੀਉ ਏਕੋ ਜਾਤਾ, ਅੰਤਰ ਨਾਮ ਸ਼ਬਦ ਪਛਾਤਾ। ਜਿਸ ਤੂੰ ਦੇਹੇ ਸੋਈ ਜਨ ਪਾਏ, ਨਾਨਕ ਨਾਮ ਵਡਾਈ ਹੈ। ਮਾਰੂ ਮਹੱਲਾ ਤੀਜਾ, ਸੱਚ ਸਲਾਹੀ ਗੈਰ ਗੰਭੀਰੇ, ਸਭ ਜਗ ਹੈ ਤੇ ਸਹੀ ਕੈ ਚੀਰੇ। ਸਭ ਘਾਟ ਭੋਗ ਵੈ ਸਦਾ ਦਿਨ ਰਾਤੀ, ਆਪੇ ਸੁਖ ਨਿਵਾਸੀ ਹੈ। ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦੀ ਮਨ ਵਸਾਈ। ਆਪੇ ਆਏ ਵਸਿਆ ਘਟ ਅੰਤਰ, ਝੂਟੀ ਜਮ ਕੀ ਫਾਂਸੀ ਹੈ। ਕਿਸ ਸੇਵੀ ਤੈ ਕਿਸ ਸਲਾਹੀ, ਸਤਿਗੁਰ ਸੇਵੀ ਸ਼ਬਦ ਸਲਾਹੀ। ਸੱਚੇ ਸ਼ਬਦ ਸਦਾ ਮਤਿ ਉਤਮ ਅੰਤਰ, ਕਮਲ ਪ੍ਰਗਾਸੀ ਹੈ। ਦੇਹੀ ਕਾਚੀ ਕਾਗਦ ਮਿਕਦਾਰਾ, ਬੂੰਦ ਪਵੇ ਬਿਨਸੇ ਟਹਿਤ ਨ ਲਾਗੇ ਬਾਰਾ। ਕੰਚਨ ਕਾਇਆ ਗੁਰਮੁਖ ਬੂਜੇ, ਜਿਸ ਅੰਤਰ ਨਾਮ ਨਿਵਾਸੀ ਹੈ। ਸੱਚਾ ਚੌਕਾ ਸੁਰਤ ਕੀ ਕਾਰਾ, ਹਰ ਨਾਮ ਭੋਜਨ ਸੱਚ ਆਧਾਰਾ। ਸਦਾ ਤ੍ਰਿਪਤ ਪਵਿੱਤਰ ਹੈ ਪਾਵਨ, ਜਿਤ ਕਟ ਹਰ ਨਾਮ ਨਿਵਾਸੀ ਹੈ। ਹਉ ਤਿਨ ਬਲਹਾਰੀ ਜੋ ਸਾਚੇ ਲਾਗੇ, ਹਰ ਗੁਣ ਗਾਵ ਹੈ ਅਨਦਿਨ ਜਾਗੇ। ਸਾਚਾ ਸੁਖ ਸਦਾ ਤਿਨ ਅੰਤਰ, ਰਸਨਾ ਹਰ ਰਸ ਰਾਸੀ ਹੈ। ਹਰ ਨਾਮ ਚੇਤਾ ਅਵਰ ਨ ਪੂਜਾ, ਏਕੋ ਸੇਵੀ ਅਵਰ ਨ ਦੂਜਾ। ਗੁਰਪੂਰੇ ਪੂਰੇ ਗੁਰ ਸਭ ਸੱਚ ਦਿਖਾਇਆ, ਸੱਚੈ ਨਾਮ ਨਿਵਾਸੀ ਹੈ। ਭਰਮ ਭਰਮ ਜੋ ਨੀ ਫਿਰ ਫਿਰਿਆਇਆ, ਆਪ ਭੂਲਾ ਜਾ ਖਸਮ ਭੁਲਾਇਆ, ਹਰ ਜੀਉ ਮਿਲੇ ਤਾਂ ਗੁਰਮੁਖ ਬੂਜੇ, ਚੀਨੇ ਸ਼ਬਦ ਅਵਿਨਾਸੀ ਹੈ। ਕਾਮ ਕ੍ਰੋਧ ਪਰੇ ਹਮ ਪਰਾਦੀ, ਕਿਆ ਮੋ ਲੈ ਬੋਲੇ ਨਾ, ਹਮ ਗੁਣ ਨਾ ਸੇਵਾ ਸਾਦੀ, ਡੁੱਬਦੇ ਪਾਥਰ ਮੇਲ ਲਿਹੋ, ਤੁਮ ਆਪੇ ਸਾਚ ਨਾਮ ਅਵਿਨਾਸੀ ਹੈ। ਨਾ ਕੋਈ ਕਰੇ ਨਾ ਕਰਨੇ ਜੋਗਾ, ਆਪੇ ਕਰਹਿ ਕਰਾਵੇ ਸੋ ਹੋਏਗਾ, ਆਪੇ ਬਖਸ਼ ਲਹੇ ਸੁਖ ਪਾਏ, ਸਦ ਹੀ ਨਾਮ ਨਿਵਾਸੀ ਹੈ। ਇਹੋ ਤਨ ਧਰਤੀ ਸ਼ਬਦ ਬੀਜਿਆ ਪਾਰਾ, ਹਰ ਸੱਚੇ ਸੇ ਤੀਵਣ ਜਵਾ ਪਾਰਾ, ਸੱਚ ਧਨ ਸੰਜਮਿਆ ਟੁੱਟ ਨਾ ਆਵੇ ਅੰਤਰ, ਨਾਮ ਨਿਵਾਸੀ ਹੈ। ਹਰ ਜੀ ਅਵਗਣਿਆਰੇ ਨੋ ਗੁਣ ਕੀ ਜੈ, ਆਪੇ ਬਖਸ਼ ਲਹੇ ਨਾਮ ਦੀ ਜੈ, ਗੁਰਮੁਖ ਹੋਵੈ ਸੋ ਪਤ ਪਾਏ, ਇਕ ਤ ਨਾਮ ਨਿਵਾਸੀ ਹੈ। ਅੰਤਰ ਹਰ ਤਨ ਸਮਝ ਨਾ ਹੋਈ, ਗੁਰਪ੍ਰਸਾਦੀ ਬੂਝੇ ਕੋਈ, ਗੁਰਮੁਖ ਹੋਵੈ ਸੋ ਧਨ ਪਾਏ, ਸਦ ਹੀ ਨਾਮ ਨਿਵਾਸੀ ਹੈ। ਅਨਲ ਵਾਓ ਭਰਮ ਭੁਲਾਈ, ਮਾਇਆ ਮੋਹੇ ਸੁਧ ਨ ਕਾਈ, ਮਨ ਮਗੰਦੇ ਕਿਛੁ ਨ ਸੂਝੇ, ਗੁਰਮਤ ਨਾਮ ਪਰਗਾਸੀ ਹੈ। ਮਨ ਮਕਹੋ ਮੈਂ ਮਾਇਆ ਸੂਤੇ, ਆਪਣਾ ਕਰਨਾ ਸੰਭਾਲੇ ਅੰਤ ਵਿਗੂਤੈ, ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੇ, ਦੁਖੇ ਦੁਖ ਨਿਵਾਸੀ ਹੈ। ਆਪੇ ਕਰਤੇ ਕਾਰ ਕਰਾਈ, ਆਪੇ ਗੁਰਮੁਖ ਦੇਵ ਜਾਈ, ਨਾਨਕ ਨਾਮ ਰਤੇ ਮਨ ਨਿਰਮਲ, ਨਾਮੇ ਨਾਮ ਨਿਵਾਸੀ ਹੈ। ਮਾਰੂ ਮਹੱਲਾ ਤੀਜਾ। ਏਕੋ ਸੇਵੀ ਸਦਾ ਸਿਰ ਸਾਚਾ, ਦੂਜੇ ਲਾਗਾ ਸਭ ਜਗ ਕਾਚਾ, ਗੁਰਮਤੀ ਸਦਾ ਸੱਚ ਸਲਾਹੀ, ਸਾਚੇ ਹੀ ਸਾਚ ਪਤੀ ਜਹੇ, ਤੇਰੇ ਗੁਣ ਬਹੁਤੇ ਮੈਂ ਏਕਾ ਨਾ ਜਾਤਾ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ, ਆਪੇ ਲਾਏ ਲੈ ਜਗ ਜੀਵਨ ਦਾਤਾ, ਆਪੇ ਬਖਸ਼ੇ ਦੇ ਵਡਿਆਈ, ਗੁਰਮਤ ਇਹ ਮਨ ਭੀਜੇ ਹੈ। ਮਾਇਆ ਲਹਿਰ ਸ਼ਬਦ ਨਿਵਾਰੀ, ਇਹ ਮਨ ਨਿਰਮਲ ਹੋਮੇ ਮਾਰੀ, ਸਹਿਜੇ ਗੁਣ ਗਾਵੇ ਰੰਗਰਾਤਾ, ਰਸਨਾ ਰਾਮ ਰਵੀਜੇ ਹੈ। ਮੇਰੀ ਮੇਰੀ ਕਿਰਤ ਕਰਤ ਵਿਹਾਣੀ, ਮਨਮੁਖ ਨਾ ਬੂਜੇ ਫਿਰੇ ਇਆਣੀ, ਜਮਕਾਲ ਘੜੀ ਮਹੁਤ ਨਿਹਾਲੇ, ਅਨਦਨ ਆਰ ਜਾ ਸ਼ੀਜੇ ਹੈ। ਅੰਦਰ ਲੋਭ ਕਰੇ ਨਹੀਂ ਬੂਜੇ, ਸਰੀ ਉੱਪਰ ਜਮਕਾਲ ਨਾ ਸੂਜੈ, ਐਥੇ ਕਮਾਣਾ ਸੋ ਅੱਗੇ ਆਇਆ, ਅੰਤਕਾਲ ਕਿਆ ਕੀਜੇ ਹੈ। ਜੋ ਸੱਚ ਲਾਗੇ ਤਿਨ ਸਾਚੀ ਸੋਏ, ਦੂਜੇ ਲਾਗੇ ਮਨਮੁਖ ਰੋਏ, ਦੁਹਾਂ ਸਿਰਿਆਂ ਕਾ ਖਸਮ ਹੈ, ਆਪੇ ਆਪੇ ਗੁਣ ਮੈਂ ਪੀਜੇ ਹੈ। ਗੁਰ ਕੇ ਸ਼ਬਦ ਸਦਾ ਜਨ ਸੋਹੇ, ਨਾਮ ਰਸਾਇਣ ਏ ਮਨ ਮੋਹੇ, ਮਾਇਆ ਮੋਹ ਮੈਲ ਪਤੰਗ ਨ ਲਾਗੇ, ਗੁਰਮਤੀ ਹਰ ਨਾਮ ਭੀਜੇ ਹੈ। ਸਭਨਾ ਵਿੱਚ ਵਰਤੇ ਕਸੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਹੋਮੇ ਮਾਰ ਸਦਾ ਸੁਖ ਪਾਇਆ, ਨਾਏ ਸਾਚੇ ਅੰਮ੍ਰਿਤ ਪੀਜੇ ਹੈ। ਕਿਲ ਬਿਖਦੂ ਨਿਵਾਰ ਨਹਾਰਾ, ਗੁਰਮੁਖ ਸੇਵਿਆ ਸ਼ਬਦ ਵਿਚਾਰਾ, ਸਭ ਕਿਛ ਆਪੇ ਆਪ ਵਰਤੇ, ਗੁਰਮੁਖ ਤਨ ਮਨ ਭੀਜੇ ਹੈ। ਮਾਇਆ ਅਗਨ ਜਲੇ ਸੰਸਾਰੇ, ਗੁਰਮੁਖ ਨਿਵਰੇ ਸ਼ਬਦ ਵਿਚਾਰੇ, ਅੰਤਰ ਸਾਂਤ ਸਦਾ ਸੁਖ ਪਾਇਆ, ਗੁਰਮਤੀ ਨਾਮ ਲੀਜੇ ਹੈ। ਇੰਦਰ ਇੰਦਰਾਸਨ ਬੈਠੇ ਜਮਕਾ, ਭਉ ਭਾਵ ਹੈ ਜਮ ਨਾ ਛੋਡੇ, ਬਹੁ ਕਰਮ ਕਮਾਵ ਹੈ, ਸਤਿਗੁਰ ਭੇਟੈ ਤਾਂ ਮੁਕਤ ਪਾਈਐ, ਹਰ ਹਰ ਰਸਨਾ ਪੀਜੇ। ਮਨਮੁਖ ਅੰਤਰ ਭਗਤ ਨਾ ਹੋਈ, ਗੁਰਮੁਖ ਭਗਤ ਸਾਂਤ ਸੁਖ ਹੋਈ, ਪਵਿੱਤਰ ਪਾਵਨ ਸਦਾ ਹੈ ਬਾਣੀ, ਗੁਰਮਤ ਅੰਤਰ ਭੀਜੇ ਹੈ। ਬ੍ਰਹਮਾ ਬਿਸਨ ਮਹੇਸ਼ ਵਿਚਾਰੀ, ਤ੍ਰੈ ਗੁਣ ਬਧਕ ਮੁਕਤ ਨਿਰਾਰੀ, ਗੁਰਮੁਖ ਗਿਆਨ ਏਕੋ ਹੈ ਜਾਤਾ, ਅਨਦਨ ਨਾਮ ਰਵੀਜੇ ਹੈ। ਵੇਦ ਪੜੇ ਹਰ ਨਾਮ ਨਾ ਬੂਜੇ, ਮਾਇਆ ਕਾਰਨ ਪੜ ਪੜ ਲੂਜੇ, ਅੰਤਰ ਮਹਿਲ ਅਗਿਆਨੀ, ਅੰਧਾ ਕਿਉ ਕਰ ਦੁੱਤਰ ਤਰੀਜੇ ਹੈ। ਵੇਦ ਬਾਦ ਸਭ ਆਕ ਵਖਾਣੇ, ਨਾ ਅੰਤਰ ਪੀਜੇ ਨਾ ਸ਼ਬਦ ਵਿਛਾਣੇ, ਪੁੰਨ ਪਾਪ ਸਭ ਵੇਦ ਦ੍ਰਿੜਾਇਆ, ਗੁਰਮੁਖ ਅੰਮ੍ਰਿਤ ਪੀਜੇ ਹੈ। ਆਪੇ ਸਾਚਾ ਏਕੋ ਸੋਈ, ਤਿਸ ਬਿਨ ਦੂਜਾ ਅਵਰ ਨ ਕੋਈ, ਨਾਨਕ ਨਾਮ ਰਤੇ ਮਨ ਸਾਚਾ, ਸੱਚੋ ਸੱਚ ਰਵੀਜੇ ਹੈ। ਮਾਰੂ ਮਹੱਲਾ ਤੀਜਾ। ਸੱਚੇ ਸੱਚਾ ਤਖਤ ਰਚਾਇਆ, ਨਿਜ ਕਰ ਵਸਿਆ, ਤਿੱਥੇ ਮੋਹ ਨਾ ਮਾਇਆ, ਸਦ ਹੀ ਸਾਚ ਵਸਿਆ, ਘਟ ਅੰਤਰ ਗੁਰਮੁਖ ਕਰਨੀ ਸਾਰੀ ਹੈ। ਸੱਚਾ ਸੌਦਾ ਸੱਚ ਵਪਾਰਾ, ਨਾ ਤਿੱਥੇ ਪਰਮ ਨਾ ਦੂਜਾ ਪਸਾਰਾ, ਸੱਚਾ ਧਨ ਖਟਿਆ ਕਦੇ ਟੁੱਟ ਨਾ ਆਵੈ, ਬੂਜੇ ਕੋ ਵਿਚਾਰੀ ਹੈ। ਸੱਚੇ ਲਾਏ ਸੇਜਨ ਲਾਗੇ, ਅੰਤਰ ਸ਼ਬਦ ਮਸਤਕ ਵਡਭਾਗੇ, ਸੱਚੇ ਸ਼ਬਦ ਸਦਾ ਗੁਣ ਗਾਵੈ, ਸਬਦ ਰਤੇ ਵਿਚਾਰੀ ਹੈ। ਸੱਚੋ ਸੱਚਾ ਸੱਚ ਸਲਾਹੀ, ਏਕੋ ਵੇਖਾ ਦੂਜਾ ਨਾਹੀ, ਗੁਰਮਤਿ ਉੱਚੋ ਉੱਚੀ ਪੌੜੀ, ਗਿਆਨ ਰਤਨ ਹੋਮੈ ਮਾਰੀ ਹੈ। ਮਾਇਆ ਮੋਹ ਸ਼ਬਦ ਜਲਾਇਆ, ਸੱਚ ਮਨ ਵਸਿਆ ਜਾ ਤੁਧ ਪਾਇਆ, ਸੱਚੇ ਕੀ ਸਭ ਸੱਚੀ ਕਰਨੀ, ਹੋਮੈ ਤਿਖਾ ਨਿਵਾਰੀ ਹੈ। ਮਾਇਆ ਮੋਹ ਸਭ ਆਪੇ ਕੀਨਾ, ਗੁਰਮੁਖ ਵਿਰਲੇ ਕੇ ਨਹੀਂ ਚੀਨਾ, ਗੁਰਮੁਖ ਹੋ ਵੈਸੋ ਸੱਚ ਕਮਾਵੇ, ਸੱਚੀ ਕਰਨੀ ਸਾਰੀ ਹੈ। ਘਰ ਕਮਾਈ ਜੋ ਮੇਰੇ ਪ੍ਰਭ ਭਾਈ, ਹੋਮੈ ਤ੍ਰਿਸ਼ਨਾ ਸ਼ਬਦ ਵਜਾਈ, ਗੁਰਮਤ ਸਦ ਹੀ ਅੰਤਰ ਸੀਤਲ, ਹੋਮੈ ਮਾਰ ਨਿਵਾਰੀ ਹੈ। ਸੱਚ ਲਗੇ ਤਨ ਸਭ ਕਿਛ ਪਾਵੇ, ਸੱਚੇ ਸ਼ਬਦ ਸੱਚ ਸੁਹਾਵੇ, ਐਥੇ ਸਾਚੇ ਸੇਦਰ ਸਾਚੈ, ਨਦਰੀ ਨਦਰ ਸਵਾਰੀ ਹੈ। ਬਿਨ ਸਾਚੈ ਜੋ ਦੂਜੇ ਲਾਇਆ, ਮਾਇਆ ਮੋਹ ਦੁੱਖ ਸਬਾਇਆ, ਬਿਨ ਗੁਰ ਦੁੱਖ ਸੁਖ ਜਾਪੇ ਨਾਹੀ, ਮਾਇਆ ਮੋਹ ਦੁੱਖ ਭਾਰੀ ਹੈ। ਸਾਚਾ ਸ਼ਬਦ ਜਿਨ੍ਹਾਂ ਮਨ ਪਾਇਆ, ਪੁਰਬ ਲਿਖਿਆ ਤਿਨੀ ਕਮਾਇਆ, ਸੱਚੋ ਸੇਵੇ ਸੱਚ ਤਿਆਵੇ, ਸੱਚ ਰਤੇ ਵਿਚਾਰੀ ਹੈ। ਗੁਰ ਕੀ ਸੇਵਾ ਮੀਟੀ ਲਾਗੀ, ਅਨਦਨ ਸੁਖ ਸਹਿ ਸਮਾਧੀ, ਹਰ ਹਰ ਕਰਤਿਆ ਮਨ ਨਿਰਮਲ ਹੋ ਆ, ਗੁਰ ਕੀ ਸੇਵ ਪਿਆਰੀ ਹੈ। ਸੇਜਨ ਸੁਖੀਏ ਸਤਿਗੁਰ ਸੱਚੇ ਲਾਏ, ਆਪੇ ਪਾਣੇ ਆਪ ਮਿਲਾਏ, ਸਤਿਗੁਰ ਰਾਖੇ ਸੇਜਨ ਉਭਰੇ, ਹੋਰ ਮਾਇਆ ਮੋਖਵਾਰੀ ਹੈ। ਗੁਰਮੁਖ ਸਾਚਾ ਸ਼ਬਦ ਵਛਾਤਾ, ਨਾ ਤਿਸ ਕੁਟੰਬ ਨਾ ਤਿਸ ਮਾਤਾ, ਏਕੋ ਏਕ ਰਵਿਆ ਸਵਯੰਤਰ, ਸਭਨਾ ਜੀਆਂ ਕਾ ਆਧਾਰੀ ਹੈ। ਹੋਮੇ ਮੇਰਾ ਦੂਜਾ ਪਾਇਆ, ਕਿਚ ਨਾ ਚਲੈ ਤੁਰ ਖਸਮ ਲਿਖ ਪਾਇਆ, ਗੁਰ ਸਾਚੇ ਤੇ ਸਾਚ ਕਮਾਵਹਿ, ਸਾਚੈ ਦੁਖ ਨਿਵਾਰੀ ਹੈ। ਜਾ ਤੂੰ ਦੇਹ ਸਦਾ ਸੁਖ ਪਾਏ, ਸਾਚੈ ਸਬਦੇ ਸਾਚ ਕਮਾਏ, ਅੰਦਰ ਸਾਚਾ ਮਨ ਤਨ ਸਾਚਾ ਭਗਤ ਪਰੇ ਭੰਡਾਰੀ ਹੈ। ਆਪੇ ਵੇਖੇ ਹੁਕਮ ਚਲਾਏ, ਆਪਣਾ ਪਾਣਾ ਆਪ ਕਰਾਏ, ਨਾਨਕ ਨਾਮ ਰਤੇ ਬੇਰਾਗੀ, ਮਨ ਤਨ ਰਸਨਾ ਨਾਮ ਸਵਾਰੀ ਹੈ। ਮਾਰੂ ਮਹੱਲਾ ਤੀਜਾ, ਆਪੇ ਆਪ ਪਾਇਓ ਪੰਨਾ, ਸਮੇ ਵਰਤ ਹੈ ਏਕ ਪ੍ਰਸੰਨਾ, ਸਵਨਾ ਸਾਰ ਕਰੇ ਜਗ ਜੀਵਨ, ਜਿਨੇ ਆਪਣਾ ਆਪ ਪਛਾਤਾ ਹੈ, ਜਿਨ ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਸਿਰ ਸਿਰ ਧੰਦੇ ਆਪੇ ਲਾਏ, ਜਿਸ ਭਾਵੇ ਤਿਸ ਆਪੇ ਮੇਲੇ, ਜਿਨ ਗੁਰਮੁਖ ਏਕੋ ਜਾਤਾ ਹੈ। ਆਵਾ ਗੌਣ ਹੈ ਸੰਸਾਰਾ, ਮਾਇਆ ਮੋਹ ਬਹੁਚਿਤੇ ਬਿਕਾਰਾ, ਤਿਰ ਸਾਚਾ ਸਾਲਾ ਹੀ ਸਦ ਹੀ, ਜਿਨ ਗੁਰ ਕਾ ਸ਼ਬਦ ਪਛਾਤਾ ਹੈ। ਇੱਕ ਮੂਲ ਲਗੇ ਉਨੀ ਸੁਖ ਪਾਇਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ, ਅੰਮ੍ਰਿਤ ਫਲ ਤਿੰਨ ਜਨ ਕੋ ਲਾਗੇ, ਜੋ ਬੋਲੇ ਅੰਮ੍ਰਿਤ ਬਾਤਾ ਹੈ। ਹਮ ਗੁਣ ਨਾਈ ਕਿਆ ਬੋਲੇ ਬੋਲ, ਤੂੰ ਸਵਨਾ ਦੇਖੈ ਤੋਲ ਹੈ ਤੋਲ, ਜੋ ਪਾਵੇ ਤੂੰ ਰਾਕੇ ਰਹਿਣਾ, ਗੁਰਮੁਖ ਏਕੋ ਜਾਤਾ ਹੈ। ਜਾ ਤੁਧ ਭਾਣਾ ਤਾ ਸੱਚੀ ਕਾਰੇ ਲਾਏ, ਅਵਗੁਣ ਛੋੜ ਗੁਣ ਮਾਹੇ ਸਮਾਏ, ਗੁਣ ਮੈਂ ਏਕੋ ਨਿਰਮਲ ਸਾਚਾ, ਗੁਰ ਕੇ ਸ਼ਬਦ ਪਛਾਤਾ ਹੈ। ਜਹ ਦੇਖਾ ਤਾ ਏਕੋ ਸੋਈ, ਦੂਜੀ ਦੁਰਮਤ ਸਭ ਦੇਖੋਈ, ਏਕ ਸਮੈ ਪ੍ਰਭ ਏਕ ਸਮਾਣਾ, ਆਪਣੇ ਰੰਗ ਸਦ ਰਾਤਾ ਹੈ। ਕਾਇਆ ਕਮਲ ਹੈ ਕਮਲਾਣਾ, ਮਨਮੁਖ ਸ਼ਬਦ ਨਾ ਬੁਝੇ ਏ ਆਣਾ, ਗੁਰਪ੍ਰਸਾਦੀ ਕਾਇਆ ਖੋਜੈ, ਪਾਏ ਜਗ ਜੀਵਨ ਦਾਤਾ ਹੈ। ਕੋਟ ਗਹੀ ਕੇ ਪਾਪ ਨਿਵਾਰੇ, ਸਦਾ ਹਰ ਜੀਓ ਰਾਖੇ ਉਰਧਾਰੇ, ਜੋ ਇੱਛੈ ਸੋਈ ਫਲ ਪਾਏ, ਜੋ ਰੰਗ ਮਜੀਠੈ ਰਾਤਾ ਹੈ। ਮਨਮੁਖ ਗਿਆਨ ਕਤੇ ਨਾ ਹੋਈ, ਫਿਰ ਵਿਰਿਆ ਵੈ ਠੌਰ ਨਾ ਕੋਈ, ਗੁਰਮੁਖ ਗਿਆਨ ਸਦਾ ਸਲਾਹੇ, ਜੁਗ ਜੁਗ ਏਕੋ ਜਾਤਾ ਹੈ। ਮਨਮੁਖ ਕਾਰ ਕਰੇ ਸਭ ਦੁੱਖ ਸਭਾਏ, ਅੰਤਰ ਸ਼ਬਦ ਨਾਹੀ ਕਿਉਂ ਦਰ ਜਾਏ, ਗੁਰਮੁਖ ਸ਼ਬਦ ਵਸੇ ਮਨ ਸਾਚਾ, ਸਦ ਸੇਵੈ ਸੁਖਦਾਤਾ ਹੈ। ਜੈ ਦੇਕਾ ਤੂੰ ਸਵਨੀ ਥਾਈ, ਪੂਰੇ ਗੁਰ ਸਭ ਸੋਜੀ ਪਾਈ, ਨਾਮੋ ਨਾਮ ਤਿਆਈਐ ਸਦਾ ਸਦ, ਏ ਮਨ ਨਾਮੇ ਰਾਤਾ ਹੈ। ਨਾਮੇ ਰਾਤਾ ਪਵਿੱਤ ਸਰੀਰਾ, ਬਿਨ ਨਾਮੈ ਡੂਬ ਮੋਏ ਬਿਨ ਨੀਰਾ, ਆਵ ਹੈ ਜਾਵ ਹੈ ਨਾਮ ਨਹੀਂ ਬੂਝੈ, ਇਕਨਾ ਗੁਰਮੁਖ ਸ਼ਬਦ ਪਛਾਤਾ ਹੈ। ਪੂਰੇ ਸਤਿਗੁਰ ਬੂਝ ਬਜਾਈ, ਬਿਨ ਨਾਮੈ ਮੁਕਤ ਕਿਨੇ ਨਾ ਪਾਈ, ਨਾਮੇ ਨਾਮ ਮਿਲੇ ਵਡਿਆਈ, ਸਹਿਜ ਰਹੇ ਰੰਗਰਾਤਾ ਹੈ। ਕਾਇਆ ਨਗਰ ਟਹਿ ਟਹਿ ਟੇਰੀ, ਬਿਨ ਸ਼ਬਦੇ ਝੂਕੇ ਨਹੀਂ ਫੇਰੀ, ਸਾਸ ਸਲਾਏ ਸਾਸ ਸਮਾਵੇ, ਜਿਨ ਗੁਰਮੁਖ ਏਕੋ ਜਾਤਾ ਹੈ। ਜਿਸਨੋ ਨਦਰ ਕਰੇ ਸੋ ਪਾਏ, ਸਾਚਾ ਸ਼ਬਦ ਵਸੇ ਮਨ ਆਏ, ਨਾਨਕ ਨਾਮ ਰਤੇ ਨਿਰੰਕਾਰੀ, ਦਰ ਸਾਚੇ ਸਾਚ ਪਛਾਤਾ ਹੈ। ਮਾਰੂ ਸੋਲ ਹੈ ਤੀਜਾ, ਆਪੇ ਕਰਤਾ ਸਭ ਜਿਸ ਕਰਣਾ ਜੀ ਜਾਂ ਤਸਵ ਤੇਰੀ ਸਰਣਾ ਆਪੇ ਗੁਪਤ ਵਰਤੇ ਸਭ ਅੰਤਰ ਗੁਰ ਕੇ ਸ਼ਬਦ ਪਛਾਤਾ ਹੈ ਹਰ ਕੇ ਭਗਤ ਪਰੇ ਭੰਡਾਰਾ ਅਪੇ ਬਖਸ਼ੇ ਸਬਦ ਵਿਚਾਰਾ ਜੋ ਤੁਧ ਭਾਵ ਹੈ ਸੋਈ ਕਰ ਸਹਿ ਸੱਚੇ ਸਿਉ ਮਨ ਰਾਤਾ ਹੈ ਆਪੇ ਹੀਰਾ ਰਤਨਾ ਮੋਲੋ ਆਪੇ ਨਦਰੀ ਤੋਲੋ ਤੋ ਤੋਲੇ ਤੋਲੋ ਆਪੇ ਹੀਰਾ ਰਤਨ ਅਮੋਲੋ ਆਪੇ ਨਦਰੀ ਤੋ ਲੈ ਤੋ ਲੋ ਜੀ ਜੰਤ ਸਭ ਸਰਣ ਤੁਮਾਰੀ ਕਰ ਕਿਰਪਾ ਆਪ ਪਛਾਤਾ ਹੈ ਜਿਸ ਨੂੰ ਨਦਰ ਹੋਵੇ ਤੁਰ ਤੇਰੀ ਮਰੇ ਨਾ ਜੰਮੇ ਚੂਕੇ ਫੇਰੀ ਸਾਚੇ ਗੁਣ ਗਾਵੇ ਦਿਨ ਰਾਤੀ ਜੁਗ ਜੁਗ ਏਕੋ ਜਾਤਾ ਹੈ ਮਾਇਆ ਮੋਹੇ ਸਭ ਜਗਤ ਉਪਾਇਆ ਬ੍ਰਹਮਾ ਬਿਸਨ ਦੇਵ ਸਬਾਇਆ ਜੋ ਤੁਧ ਭਾਣ ਐਸੇ ਨਾਮ ਲਾਗੇ ਗਿਆਨਮਤੀ ਪਛਾਤਾ ਹੈ ਪਾਪ ਪੁੰਨ ਵਰਤੇ ਸੰਸਾਰਾ ਹਰ ਕਸੋਗ ਸਭ ਦੁੱਖ ਹੈ ਭਾਰਾ ਗੁਰਮੁਖ ਹੋ ਵੈ ਸੋ ਸੁਖ ਪਾਏ ਜਿਨ ਗੁਰਮੁਖ ਨਾਮ ਪਛਾਤਾ ਹੈ ਕੀਰਤਨ ਕੋਈ ਮੇਟਣ ਹਾਰਾ ਗੁਰ ਕੇ ਸ਼ਬਦੇ ਮੁਖ ਦੁਆਰਾ ਪੁਰਬ ਲਿਖਿਆ ਸੋ ਫਲ ਪਾਇਆ ਜਿਨ ਆਪ ਮਾਰ ਪਛਾਤਾ ਹੈ ਮਾਇਆ ਮੋਹੇ ਹਰ ਸਿਓ ਚਿਤਨ ਲਾਗੇ ਦੂਜੇ ਭਾਏ ਘਣਾ ਦੁੱਖ ਆ ਗਏ ਮਨ ਮੁਖ ਭਰਮ ਭੁਲੈ ਭੇਖ ਧਾਰੀ ਅੰਤ ਕਾਲ ਪਛਤਾਤਾ ਹੈ ਹਰ ਕੈ ਭਾਣੇ ਹਰ ਗੁਣ ਗਾਏ ਸਭ ਕਿਲਵਕ ਕਾਟੇ ਦੁੱਖ ਸਬਾਏ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੈ ਜਿਸ ਨੂੰ ਨਦਰ ਕਰੇ ਸੋ ਗੁਣ ਨਿਧ ਪਾਏ ਹੋਮੇ ਮੇਰਾ ਠਾਕ ਰਹਾਏ ਗੁਣ ਅਵਗੁਣ ਕਾ ਏਕੋ ਦਾਤਾ ਗੁਰਮੁਖ ਵਿਰਲੀ ਜਾਤਾ ਹੈ ਮੇਰਾ ਪ੍ਰਭ ਨਿਰਮਲ ਅਤ ਪਾਰਾ ਆਪੇ ਮੇਲੇ ਗੁਰ ਸ਼ਬਦ ਵਿਚਾਰਾ ਆਪੇ ਬਖਸ਼ੇ ਸੱਚ ਦ੍ਰਿੜਾਏ ਮਨ ਤਨ ਸਾਚੇ ਰਾਤਾ ਹੈ ਮਨ ਤਨ ਮੈਲਾ ਵਿੱਚ ਜੋਤ ਪਾਰਾ ਗੁਰਮਤ ਬੂਜੇ ਕਰ ਵਿਚਾਰਾ ਹੋਮੇ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖਦਾਤਾ ਹੈ ਗੜ ਕਾਇਆ ਅੰਦਰ ਬਹੁ ਹੱਟ ਬਚਾਰਾ ਤਿਸ ਵਿੱਚ ਨਾਮ ਹੈ ਅਤ ਅਪਾਰਾ ਗੁਰ ਕੇ ਸ਼ਬਦ ਸਦਾ ਦਰ ਸੋ ਹੈ ਹੋਮੇ ਮਾਰ ਪਛਾਤਾ ਹੈ ਰਤਨ ਮੂਲਕਾ ਗਮ ਅਪਾਰਾ ਕੀਮਤ ਕਵਣ ਕਰੇ ਵਿਚਾਰਾ ਗੁਰ ਕੇ ਸ਼ਬਦੇ ਤੋਲ ਤਲਾਏ ਅੰਤਰ ਸ਼ਬਦ ਪਛਾਤਾ ਹੈ ਸਿਮਰਤ ਸ਼ਾਸਤਰ ਬਹੁਤ ਵਿਸਤਾਰਾ ਮਾਇਆ ਮੋਹ ਪਸਰਿਆ ਪਸਾਰਾ ਮੂਰਖ ਪੜੇ ਸ਼ਬਦ ਨਾ ਬੂਝੇ ਗੁਰਮੁਖ ਵਿਰਲੇ ਜਾਤਾ ਹੈ ਆਪੇ ਕਰਤਾ ਕਰੇ ਕਰਾਏ ਸੱਚੀ ਬਾਣੀ ਸੱਚ ਦ੍ਰਿੜਾਏ ਨਾਨਕ ਨਾ ਮਿਲੇ ਵਡਿਆਈ ਜੁਗ ਜੁਗ ਏਕੋ ਜਾਤਾ ਹੈ ਮਾਰੂ ਮਹੱਲਾ ਤੀਜਾ ਸੋ ਸੱਚ ਸੇਵੋ ਸਿਰਜਣਹਾਰਾ ਸ਼ਬਦੇ ਦੁੱਖ ਨਿਵਾਰਨ ਹਾਰਾ ਅਗਮ ਅਗੋਚਰ ਕੀਮਤ ਨਹੀਂ ਪਾਈ ਆਪੇ ਅਗਮ ਅਥਾਹਾ ਹੈ ਆਪੇ ਸੱਚਾ ਸੱਚ ਵਰਤਾਏ ਇੱਕ ਜਨ ਸਾਚੇ ਆਪੇ ਲਾਏ ਸਾਚੋ ਸੇਵੇ ਸਾਚ ਕਮਾਵੇ ਨਾਮੇ ਸੱਚ ਸਮਾਹਾ ਹੈ ਧੁਰ ਭਗਤਾਂ ਮੇਲੇ ਆਪ ਮਿਲਾਏ ਸੱਚੀ ਭਗਤੀ ਆਪੇ ਲਾਏ ਸੱਚੀ ਬਾਣੀ ਸਦਾ ਗੁਣ ਗਾਵੈ ਇਹ ਜਨਮੇ ਕਹਾ ਲਾਹਾ ਹੈ ਗੁਰਮੁਖ ਵਣਜ ਕਰ ਹੈ ਪਰ ਆਪ ਪਛਾਣ ਹੈ ਇੱਕ ਸਬਿਨ ਕੋ ਅਵਰ ਨ ਜਾਣ ਹੈ ਸੱਚਾ ਸਾ ਸੱਚੇ ਵਣਜਾਰੇ ਪੂੰਜੀ ਨਾਮ ਵਿਸਾਹਾ ਹੈ ਆਪੇ ਸਾਜੇ ਸ੍ਰਿਸ਼ਟ ਉਪਾਏ ਵਿਰਲੇ ਕੋ ਗੁਰ ਸ਼ਬਦ ਬੁਝਾਏ ਸਤਿਗੁਰ ਸੇਵੇ ਸੇ ਜਨ ਸਾਚੇ ਕਾਟੇ ਜਮਕਾ ਪਾਹਾ ਹੈ ਪੰਨੇ ਕੜੇ ਸਵਾਰੇ ਸਾਜੇ ਮਾਇਆ ਮੋਹੇ ਦੂਜੇ ਜੰਤ ਪਾਜੇ ਮਨਮੁਖ ਫਿਰੇ ਸਦਾ ਅੰਧ ਕਮਾ ਵਹਿ ਜਮਕਾ ਜੇ ਵੜਾ ਗਲ ਪਾਹਾ ਹੈ ਆਪੇ ਬਖਸ਼ੇ ਗੁਰ ਸੇਵਾ ਲਾਏ ਗੁਰਮਤੀ ਨਾਮ ਮਨ ਵਸਾਏ ਅਨਦਨ ਨਾਮ ਤੇ ਆਏ ਸਾਚਾ ਇਸ ਜਗ ਮਹਿ ਨਾਮੋ ਲਾਹਾ ਹੈ ਆਪੇ ਸੱਚਾ ਸੱਚੀ ਨਾਈ ਗੁਰਮੁਖ ਦੇਵੇ ਮਨ ਵਸਾਈ ਜਿਸ ਮਨ ਵਸਿਆ ਸੇ ਜਨ ਸੁਹ ਹੈ ਤਿੰਨ ਸਿਰ ਚੂਕਾ ਕਾਹਾ ਹੈ ਆਗਮ ਅਗੋਚਰ ਕੀਮਤ ਨਹੀਂ ਪਾਈ ਗੁਰਪ੍ਰਸਾਦੀ ਮਨ ਵਸਾਈ ਸਦਾ ਸ਼ਬਦ ਸਲਾਹੀ ਗੁਣਦਾਤਾ ਲੇਖਾ ਕੋਈ ਨਾ ਮੰਗੇ ਤਾਹਾ ਹੈ ਬ੍ਰਹਮਾ ਵਿਸ਼ਨ ਰੁਦਰ ਤਿਸਕੀ ਸੇਵਾ ਅੰਤ ਨ ਪਾਵੇ ਅਲਖ ਭੇਵਾ ਜਿਨ ਕੋ ਨਦਰ ਕਰੇ ਤੂੰ ਆਪਣੀ ਗੁਰਮੁਖ ਅਲਖ ਲਖਾਹਾ ਹੈ ਪੂਰੇ ਸਤਿਗੁਰ ਸੋ ਜੀ ਪਾਈਏ ਕੋ ਨਾਮ ਮਨ ਵਸਾਈ ਨਾਮ ਜਪੀ ਤੈ ਨਾਮ ਤੇ ਆਈ ਮਹਿਲ ਪਾਏ ਗੁਣ ਗਾਹਾ ਹੈ ਸੇਵਕ ਸੇਵੈ ਮਨ ਹੁਕਮ ਪਾਰਾ ਮਨ ਮੁਖ ਹੁਕਮ ਨ ਜਾਣੇ ਸਾਰਾ ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇ ਪਰਵਾਹਾ ਹੈ ਗੁਰ ਪ੍ਰਸਾਦੀ ਹੁਕਮ ਵਛਾਣੇ ਤਾਵਤ ਰਾਖੇ ਇਕਤ ਘਰ ਆਣੇ ਨਾ ਮੇਰਾ ਤਾ ਸਦਾ ਵਿਰਾਗੀ ਨਾਮ ਰਤਨ ਮਨ ਤਾਹੇ ਸਭ ਜਗ ਮੈਂ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸ਼ਬਦ ਸਲਾਹ ਹੈ ਸੇਜ ਨਿਰਮਲ ਨਿਜ ਕਰ ਵਾਸਾ ਤਾਹੇ ਸਦਾ ਨਾਮ ਤਿਆ ਸਦਾ ਭਗਤ ਤੇਰੀ ਸਰਣਾਈ ਅਗਮ ਅਗੋਚਰ ਕੀਮਤ ਨਹੀਂ ਪਾਈ ਜਿਉ ਤੁਧ ਭਾਵ ਹੈ ਤਿਉ ਤੂੰ ਰਾਖ ਹੈ ਗੁਰਮੁਖ ਨਾਮ ਧਿਆਹਾ ਹੈ ਸਦਾ ਸਦਾ ਤੇਰੇ ਗੁਣ ਗਾਵਾ ਸੱਚੇ ਸਾਹਿਬ ਤੇਰੇ ਮਨ ਭਾਵਾ ਨਾਨਕ ਸਾਚ ਕਹੇ ਬੇਨੰਤੀ ਸੱਚ ਦੇਵ ਸੱਚ ਸਮਾਹਾ ਹੈ ਮਾਰੂ ਮਹੱਲਾ ਤੀਜਾ ਸਤਿਗੁਰ ਸੇਵਨ ਸੇਵਡ ਪਾਗੀ ਅੰਦਨ ਸਾਚ ਨਾਮ ਲਿਵ ਲਾਗੀ ਸਦਾ ਸੁਗਦਾਤਾ ਰਵਰ ਘਟਿਆ ਰਵ ਘਟ ਅੰਤਰ ਸਬਦ ਸੱਚੇ ਉਮਾਹਾ ਹੈ ਨਦਰ ਕਰੇ ਤਾ ਗੁਰੂ ਮਿਲਾਏ ਹਰ ਕਾ ਨਾਮ ਮਨ ਵਸਾਏ ਹਰ ਮਨ ਵਸਿਆ ਸਦਾ ਸੁਗਦਾਤਾ ਸ਼ਬਦੇ ਮਨ ਉਮਾਹਾ ਹੈ ਕਿਰਪਾ ਕਰੇ ਤਾ ਮੇਲ ਮਿਲਾਏ ਹੋਮੇ ਮਮਤਾ ਸ਼ਬਦ ਜਲਾਏ ਸਦਾ ਮੁਕਤ ਰਹੇ ਇੱਕ ਰੰਗੀ ਨਾਹੀ ਕਿਸੇ ਨਾਲ ਕਹਾ ਹੈ ਬਿਨ ਸਤਿਗੁਰ ਸੇਵੇ ਘੋਰਾ ਦਾਰਾ ਬਿਨ ਸ਼ਬਦੇ ਕੋਈ ਨਾ ਪਾਵੇ ਪਾਰਾ ਜੋ ਸ਼ਬਦ ਰਾਤੇ ਮਹਾਬਿਰਾਗੀ ਸੋ ਸੱਚ ਸ਼ਬਦੇ ਲਾਹਾ ਹੈ ਦੁੱਖ ਸੁੱਖ ਕਰਤੇ ਧੁਰ ਲਿਖ ਪਾਇਆ ਦੂਜਾ ਭਾਉ ਆਪ ਵਰਤਾਇਆ ਗੁਰਮੁਖ ਹੋਵੇ ਸੋ ਅਲਪਤੋ ਵਰਤੇ ਮਨਮੁਖ ਕਾ ਕਿਆ ਵਿਸਾਹਾ ਹੈ ਸੇ ਮਨਮੁਖ ਜੋ ਸ਼ਬਦ ਨਾ ਪਛਾਣੈ ਗੁਰ ਕਹਿ ਭੈ ਕੀ ਸਾਰ ਨਾ ਜਾਣ ਹੈ ਪੈ ਬਿਨ ਕਿਉ ਨਿਰਭਉ ਸੱਚ ਪਾਈਐ ਜਮ ਕਾਢ ਲਏਗਾ ਸਾਹਾ ਹੈ ਅਫਰਿਓ ਜਮ ਮਾਰਿਆ ਨਾ ਜਾਈ ਗੁਰ ਕੇ ਸ਼ਬਦੇ ਨੇੜ ਨਾ ਆਈ ਸ਼ਬਦ ਸੁਣੇ ਤਾਂ ਦੁਰਹੂ ਭਾਗੇ ਮਤ ਮਾਰੇ ਹਰ ਜੀਓ ਵੇਪਰਵਾਹਾ ਹੈ ਹਰ ਜੀਓ ਕੀ ਹੈ ਸਭ ਸਿਰਕ ਸਿਰਕਾਰਾ ਇਹੋ ਜਮ ਕਿਆ ਕਰੇ ਵਿਚਾਰਾ ਹੁਕਮੀ ਬੰਦਾ ਹੁਕਮ ਕਮਾਵੈ ਹੁਕਮੇ ਕੜਦਾ ਸਾਹਾ ਹੈ ਗੁਰਮੁਖ ਸਾਚੇ ਕੀ ਆਕਾਰਾ ਗੁਰਮੁਖ ਪਸਰਿਆ ਸਭ ਪਸਾਰਾ ਗੁਰਮੁਖ ਹੋਵੇ ਸੋ ਸੱਚ ਬੂਜੇ ਸ਼ਬਦ ਸੱਚੇ ਸੁਖ ਤਾਹਾ ਹੈ ਗੁਰਮੁਖ ਜਾਤਾ ਕਰਮ ਵਿਧਾਤਾ ਜੁਗ ਚਾਰੇ ਗੁਰ ਸ਼ਬਦ ਵਿਛਾਤਾ ਗੁਰਮੁਖ ਮਰੇ ਨਾ ਜਨਮੇ ਗੁਰਮੁਖ ਗੁਰਮੁਖ ਸ਼ਬਦ ਸਮਾਹਾ ਹੈ ਗੁਰਮੁਖ ਨਾਮ ਸ਼ਬਦ ਸਲਾਹੇ ਅਗਮਯ ਗੋਚਰ ਵੇ ਪ੍ਰਵਾਹੇ ਏਕ ਨਾਮ ਜੁਗ ਚਾਰ ਉਧਾਰੇ ਸ਼ਬਦੇ ਨਾਮ ਵਿਸਾਹਾ ਹੈ ਗੁਰਮੁਖ ਸ਼ਾਂਤ ਸਦਾ ਸੁਖ ਪਾਏ ਗੁਰਮੁਖ ਹਿਰਦੇ ਨਾਮ ਵਸਾਏ ਗੁਰਮੁਖ ਹੋਵੇ ਸੋ ਨਾਮ ਬੂਜੇ ਕਾਟੇ ਦੁਰਮਤ ਫਾਹਾ ਹੈ ਗੁਰਮੁਖ ਉਪਜੇ ਸਾਚ ਸਮਾਵੇ ਨਾ ਮਰ ਜੰਮੈ ਨਾ ਜੂਨੀ ਪਾਵੇ ਗੁਰਮੁਖ ਸਦਾ ਰਹਿ ਰੰਗਰਾ ਤੇ ਅਨਦਿਨ ਲੈਂਦੇ ਲਾਹਾ ਹੈ ਗੁਰਮੁਖ ਭਗਤ ਸੋਹ ਹੈ ਦਰਬਾਰੇ ਸੱਚੀ ਬਾਣੀ ਸ਼ਬਦ ਸਵਾਰੇ ਅਨ ਦਿਨ ਗੁਣ ਗਾਵੇ ਦਿਨ ਰਾਤੀ ਸਹਿਜ ਸੇਤੀ ਘਰ ਜਾਹਾ ਹੈ ਸਤਿਗੁਰ ਪੂਰਾ ਸ਼ਬਦ ਸੁਣਾਏ ਅਨ ਦਿਨ ਭਗਤ ਕਰੋ ਲਿਵ ਲਾਏ ਹਰ ਗੁਣ ਗਾਵ ਹੈ ਸਦ ਹੀ ਨਿਰਮਲ ਨਿਰਮਲ ਗੁਣ ਪਾਤਸ਼ਾਹ ਹੈ ਗੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਵਿਰਲਾ ਬੂਜੇ ਕੋਈ ਨਾਨਕ ਜਨ ਨਾਮ ਸਲਾਹੇ ਬਿਕਸੇ ਸੋ ਨਾਮ ਬੇਪਰਵਾਹ ਹੈ ਮਾਰੂ ਮਹੱਲਾ ਤੀਜਾ ਹਰ ਜੀਉ ਸੇਵ ਹੋ ਗਮਿ ਅਪਾਰਾ ਤਿਸਦਾ ਅੰਤ ਨ ਪਾਈਐ ਪਾਰਾ ਵਾਰਾ ਗੁਰ ਪ੍ਰਸਾਦ ਰਵਿਆ ਘਟ ਅੰਤਰ ਤਿਤ ਘਟ ਮਤ ਅਗਾਹਾ ਹੈ ਸਭ ਮਹਿ ਵਰਤੇ ਏਕੋ ਸੋਈ ਗੁਰ ਪ੍ਰਸਾਦ ਦੀ ਪ੍ਰਗਟ ਹੋਈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੇਂਦਾ ਰਿਜਕ ਸੰਭਾਹਾ ਹੈ ਪੂਰੇ ਸਤਿਗੁਰ ਬੂਝ ਬਜਾਇਆ ਹੁਕਮੇ ਹੀ ਸਭ ਜਗਤ ਉਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾਂ ਪਾਤਸ਼ਾਹ ਹੈ ਸੱਚਾ ਸਤਿਗੁਰ ਸ਼ਬਦ ਅਪਾਰਾ ਤਿਸਦੇ ਸ਼ਬਦ ਨਿਸਤਰੈ ਸੰਸਾਰਾ ਆਪੇ ਕਰਤਾ ਕਰ ਕਰ ਵੇਖੇ ਦੇਂਦਾ ਸਾਸ ਗਿਰਾਹਾ ਹੈ ਕੋਟ ਮਦੇ ਕਿਸੇ ਬੁਝਾਏ ਗੁਰ ਕੇ ਸ਼ਬਦ ਰਤੇ ਰੰਗ ਲਾਏ ਹਰ ਸਲਾਹ ਹੈ ਸਦਾ ਸੁਖਦਾਤਾ ਹਰ ਆਪੇ ਬਖਸ਼ੇ ਭਗਤ ਸਲਾਹ ਹੈ ਸਤਿਗੁਰ ਸੇਵ ਹੈ ਸੇ ਜਨ ਸਾਚੇ ਜੋ ਮਰ ਜੰਮੇ ਕਾਚਨ ਕਾਚੇ ਅਗਾਮ ਅਗੋਚਰ ਵੇ ਪ੍ਰਵਾਹ ਭਗਤ ਵਛਲ ਅਥਾਹਾ ਹੈ ਸਤਿਗੁਰ ਪੂਰਾ ਸਾਚ ਦ੍ਰਿੜਾਏ ਸੱਚੇ ਸ਼ਬਦ ਸਦਾ ਗੁਣ ਗਾਏ ਗੁਣਦਾਤਾ ਵਰਤੇ ਸਵਯੰਤਰ ਸਿਰ ਸਿਰ ਲਿਖਦਾ ਸਾਹਾ ਹੈ ਸਦਾ ਹਦੂਰ ਗੁਰਮੁਖ ਜਾਪੇ ਸਬਦੇ ਸੇਵੇ ਸੋ ਜਨ ਧਰਾਪੈ ਆਨੰਦਨ ਸੇਵੈ ਸੱਚੀ ਬਾਣੀ ਸ਼ਬਦ ਸੱਚੇ ਉਮਾਹੇ ਅਗਿਆਨੀ ਅੰਦਾ ਬੋ ਕਰਮ ਦ੍ਰਿੜਾਏ ਮਨ ਹਟ ਕਰਮ ਫਿਰ ਜੋਨੀ ਪਾਏ ਵਿਖਿਆ ਕਾਰਨ ਲਵ ਲੋਭ ਕਮਾਵੈ ਦੁਰਮਤ ਕਾ ਦੋ ਰਾਹਾ ਹੈ ਪੂਰਾ ਸਤਿਗੁਰ ਭਗਤ ਦ੍ਰਿੜਾਏ ਗੁਰ ਕੇ ਸ਼ਬਦ ਹਰ ਨਾਮ ਚਿਤ ਲਾਏ ਮਨ ਤਨ ਹਰ ਰਵਿਆ ਘਟ ਅੰਤਰ ਮਨ ਪੀਨੇ ਭਗਤ ਸਲਾਹਾ ਹੈ ਮੇਰਾ ਪ੍ਰਭ ਸਾਚਾ ਸਰ ਸੰਗਾਰਣ ਗੁਰ ਕੇ ਸ਼ਬਦ ਭਗਤ ਨਿਸਤਾਰਣ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਸਾਹ ਪਾਤਸ਼ਾਹ ਹੈ ਸੇ ਭਗਤ ਸੱਚੇ ਤੇਰੇ ਮਨ ਪਾਏ ਦਰ ਕੀਰਤਨ ਕਰਹਿ ਗੁਰ ਸ਼ਬਦ ਸੁਹਾਏ ਸਾਚੀ ਬਾਣੀ ਅੰਧਨ ਗਾਵੇ ਨਿਰਧਨ ਕਾ ਨਾਮ ਵਿਸਾਹਾ ਹੈ ਜਿਨੇ ਆਪੇ ਮੇਲ ਵਿਛੋੜੇ ਨਾਹੀ ਗੁਰ ਕੇ ਸ਼ਬਦ ਸਦਾ ਸਲਾਹੀ ਸਭਨਾ ਸਿਰ ਤੂੰ ਏਕੋ ਸਾਹਿਬ ਸ਼ਬਦੇ ਨਾਮ ਸਲਾਹਾ ਹੈ ਬਿਨ ਸ਼ਬਦੇ ਤੁਦਨੋ ਕੋਈ ਨਾ ਜਾਣੀ ਤੁਦੇ ਆਪੇ ਕਥੀ ਅਕਥ ਕਹਾਣੀ ਆਪੇ ਸ਼ਬਦ ਸਦਾ ਗੁਰਦਾਤਾ ਹਰ ਨਾਮ ਜਪ ਸੰਭਾਹਾ ਹੈ ਤੂੰ ਆਪੇ ਕਰਤਾ ਸਿਰਜਣਹਾਰਾ ਤੇਰਾ ਲਿਖਿਆ ਕੋਈ ਨਾ ਮਿਟਣਹਾਰਾ ਗੁਰਮੁਖ ਨਾਮ ਦੇਵੇ ਤੂੰ ਆਪੇ ਸਹਿਸਾ ਗਣਤ ਨ ਤਹਾ ਹੈ ਭਗਤ ਸੱਚੇ ਤੇਰੇ ਦਰਬਾਰੇ ਸ਼ਬਦੇ ਸੇਵਨ ਭਾਈ ਪਿਆਰੇ ਨਾਨਕ ਨਾਮ ਰਤੇ ਬੇਰਾਗੀ ਨਾਮੇ ਕਾਰਜ ਸੋਹਾ ਹੈ ਮਾਰੂ ਮਹੱਲਾ ਤੀਜਾ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸੀ ਜਿਹਾ ਉਪਾਇਆ ਆਪੇ ਫਰਕ ਕਰੇ ਵੇਖ ਵਿਕਸੇ ਸਭ ਰਸ ਦੇਹੀ ਮਹਾ ਹੈ ਵਾਜੇ ਪਾਉਣ ਤੇ ਆਵ ਜਾਏ ਸ਼ਿਵ ਸ਼ਕਤੀ ਦੇਹ ਮਹਿ ਪਾਏ ਗੁਰਪ੍ਰਸਾਦੀ ਉਲਟੀ ਹੋਵੇ ਗਿਆਨ ਰਤਨ ਸ਼ਬਦ ਤਾਹਾ ਹੈ ਅੰਧੇਰਾ ਚਾਨਣ ਆਪੇ ਕੀਆ ਏਕੋ ਵਰਤੇ ਅਵਰ ਨਾ ਬੀਆ ਗੁਰਪ੍ਰਸਾਦੀ ਆ ਪਛਾਣੇ ਕਮਲ ਵਿਕਸੇ ਬੁੱਧ ਤਾਹਾ ਹੈ ਆਪਣੀ ਗਹਿਣ ਗਤ ਆਪੇ ਜਾਣੇ ਹੋਰ ਲੋਕ ਸੁਣ ਸੁਣ ਆਖ ਵਖਾਣੇ ਗਿਆਨੀ ਹੋਵੇ ਸੋ ਗੁਰਮੁਖ ਬੂਜੇ ਸਾਚੀ ਸਿਫਤ ਸਲਾਹ ਹੈ ਦੇਹ ਅੰਦਰ ਵਸਤ ਅਪਾਰਾ
2: ਆਪੇ ਕਪਟੇ ਖੁਲਾ ਬਨਹਾਰਾ ਗੁਰਮੁਖ ਸਹਿਜੇ ਅੰਮ੍ਰਿਤ ਪੀਵੇ ਤ੍ਰਿਸ਼ਨਾ ਅਗਨ ਬੁਝਾਹਾ ਹੈ ਸਭ ਰਸ ਦੇਹੀ ਅੰਦਰ ਪਾਏ ਵਿਲੇ ਕੋ ਗੁਰ ਸ਼ਬਦ ਬੁਝਾਏ ਅੰਦਰ ਖੋਜੇ ਸ਼ਬਦ ਸਲਾਏ ਬਾਹਰ ਕਾਹੇ ਜਾਹਾ ਹੈ ਵਿਣ ਚਾਖੇ ਸਾਧ ਕਿਸੈ ਨਾ ਆਇਆ ਗੁਰ ਕੈ ਸ਼ਬਦ ਅੰਮ੍ਰਿਤ ਪਿਆਇਆ ਅੰਮ੍ਰਿਤ ਪੀ ਅਮਰਾਪਦ ਹੋਏ ਗੁਰ ਕੈ ਸ਼ਬਦ ਰਸ ਤਾਹਾਂ ਹੈ ਆਪ ਪਛਾਣੈ ਸੋ ਸਭ ਗੁਣ ਜਾਣੈ ਗੁਰ ਕੈ ਸ਼ਬਦ ਹਰ ਨਾਂ ਵਖਾਣੈ ਅੰਧੇ ਨਾ ਵਰਤਾ ਦਿਨ ਰਾਤੀ ਮਾਇਆ ਮੋਹ ਚੁਕਾ ਹੈ ਗੁਰ ਸੇਵਾ ਤੇ ਸਭ ਕਿਛੁ ਪਾਏ ਹੂੰ ਮੈਂ ਮੇਰਾ ਆਪ ਗਵਾਏ ਆਪੇ ਕਿਰਪਾ ਕਰੇ ਸੁਖਦਾਤਾ ਗੁਰ ਕੈ ਸ਼ਬਦੇ ਸੁਹਾ ਹੈ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਅੰਧਿਨ ਹਰ ਕਾ ਨਾਮ ਵਖਾਣੀ ਹਰ ਹਰ ਸੱਚਾ ਵਸੈ ਕਟੰਤਰ ਸੋਕਟ ਨਿਰਮਲਤਾ ਹੈ ਸੇਵਕ ਸੇਵੇ ਸ਼ਬਦ ਸਲਾਏ ਸਦਾ ਰੰਗ ਰਾਤੇ ਹਰ ਗੁਣ ਗਾਵੇ ਆਪੇ ਬਖਸ਼ੇ ਸ਼ਬਦ ਮਿਲਾਏ ਪਰਮਨ ਵਾਸ ਮੰਨਤਾ ਹੈ ਸ਼ਬਦ ਅਕਥ ਕਥੇ ਸਾ ਲਾਹੇ ਮੇਰੇ ਪ੍ਰਭ ਸਾਚੇ ਵੇ ਪ੍ਰਵਾਹੇ ਆਪੇ ਗੁਣਦਾਤਾ ਸ਼ਬਦ ਮਿਲਾਏ ਸ਼ਬਦ ਕਾ ਰਸਤਾ ਹੈ ਮਨਮੁਖ ਭੂਲਾ ਠੋ ਨਾ ਪਾਏ ਜੋ ਤੁਰ ਲਿਖਿਆ ਸੁਕਰਮ ਕੁਮਾਏ ਬਿਖਿਆ ਰਾਤੇ ਬਿਖਿਆ ਖੋਜੈ ਮੈਂ ਜਨਮੈ ਦੁਖਤਾ ਹੈ ਆਪੇ ਆਪ ਆਪ ਸਲਾਏ ਤੇਰੇ ਗੁਣ ਪ੍ਰਭ ਤੁਝੀ ਮਾਏ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਅਲਖਤਾ ਹੈ ਬਿਨ ਗੁਰਦਾਤੇ ਕੋਈ ਨਾ ਪਾਏ ਲਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਕਟ ਅੰਤਰ ਵਸਿਆ ਸਬਦੇ ਸੱਚ ਸਲਾਹ ਹੈ ਸੇ ਜਨ ਮਿਲੇ ਤੁਰ ਆਪ ਮਿਲਾਏ ਸਾਚੀ ਬਾਣੀ ਸ਼ਬਦ ਸੁਆਏ ਨਾਨਕ ਜਨ ਗੁਣ ਗਾਵੈ ਨਿਤ ਸਾਚੇ ਗੁਣ ਗਾਵੋ ਗੁਣੀ ਸਮਾਹਾ ਹੈ ਮਾਰੂ ਮਹੱਲਾ ਤੀਜਾ ਨਹਿ ਚਲ ਏਕ ਸਦਾ ਸੱਚ ਸੋਈ ਪੂਰੇ ਗੁਰ ਤੇ ਸੋ ਜੀ ਹੋਈ ਹਰਸ ਪੀਨੇ ਸਦਾ ਧਿਆਨ ਗੁਰਮਤਿ ਸੀਰਸ ਨਾ ਹੈ ਅੰਦਰ ਰੰਗ ਸਦਾ ਸਚਿਆਰਾ ਗੁਰ ਕੈ ਸ਼ਬਦ ਹਰ ਨਾਮ ਪਿਆਰਾ ਨੌ ਨਿਧਨ ਨਾ ਵਸਿਆ ਕਟੰਤਰ ਛੋਡਿਆ ਮਾਇਆ ਕਾਲਾ ਹੈ ਰਈਅਤ ਰਾਜੇ ਦੁਰਮਤ ਦੋਈ ਬਿਨ ਸਤਿਗੁਰ ਸੇਵੇ ਏਕ ਨਾ ਹੋਈ ਏਕ ਧਿਆਨ ਸਦਾ ਸੁਖ ਪਾਏ ਨਿਹਚਲ ਰਾਜ ਤਿਨਾ ਹੈ ਆਵਣ ਜਾਣਾ ਰਖੈ ਨਾ ਕੋਈ ਜਮਨ ਮਰਨ ਤਿਸਹਿ ਤੇ ਹੋਈ ਗੁਰਮੁਖ ਸਾਚਾ ਸਦਾ ਤਿਆਵ ਗਤ ਮੁਕਤ ਸਹਿ ਤੇ ਪਾਹਾ ਹੈ ਸਤ ਸੰਜਮ ਸਤਿਗੁਰੂ ਦੁਆਰੇ ਹੁਮੈ ਕਰੋ ਸਭ ਨਿਵਾਰੈ ਸਤਿਗੁਰ ਸੇਵ ਸਦਾ ਸੁਖ ਪਾਈਐ ਸੀਲ ਸੰਤੋਖ ਸਭ ਤਾਹਾ ਹੈ ਹਉਮੈ ਮੋਹ ਉਪਜੈ ਸੰਸਾਰਾ ਸਭ ਜਗ ਬਿਨਸੈ ਨਾਮ ਵਿਸਾਰਾ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਏ ਨਾਮ ਸੱਚਾ ਜਗ ਲਾਹਾ ਹੈ ਸੱਚਾ ਅਮਰ ਸ਼ਬਦ ਸੁਹਾਇਆ ਪੰਚ ਸ਼ਬਦ ਮਿਲਵਾ ਜਾ ਵਾਇਆ ਸਦਾ ਕਾਰਜ ਸਚ ਨਾਮ ਸੋਈ ਲਾ ਬਿਨ ਸਬਦੈ ਕਾਰਜ ਕਿਹਾ ਹੈ ਖਿਨ ਮੈਂ ਹਸੈ ਖਿਨ ਮੈਂ ਰੋਵੈ ਦੂਜੀ ਦੁਰਮਤ ਕਾਰਜ ਨਾ ਹੋਵੈ ਸੰਜੋਗ ਵਿਜੋਇ ਕਰਤੈ ਲਿਖ ਪਾਏ ਕਿਰਤਨਾ ਚੱਲੈ ਚਲਾਹਾ ਹੈ ਜੀਵਨ ਮੁਕਤ ਗੁਰ ਸ਼ਬਦ ਕਮਾਏ, ਹਰ ਸਿਉ ਸਦ ਹੀ ਰਹਿ ਸਮਾਏ, ਗੁਰ ਕਿਰਪਾ ਤੇ ਮਿਲੇ ਵਡਿਆਈ, ਹੋਮੈ ਰੋਗ ਨਾ ਤਾਹਾ ਹੇ। ਰਸਕਸ ਖਾਏ ਪਿੰਡ ਵਧਾਏ, ਪੇ ਕਰੈ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਹਾ ਦੁਖ ਪਾਰੀ, ਵਿਸ਼ਟਾ ਮਾਏ ਸਮਾਹਾ ਹੇ। ਵੇਦ ਪੜੇ ਪੜ ਬਾਦ ਵਖਾਣੇ, ਕੜਕਰ ਬ੍ਰਹਮ ਤੇ ਸ਼ਬਦ ਨਾ ਪਛਾਣੇ, ਗੁਰਮੁਖ ਹੋਵੈ ਸੁਤਤ ਬਿਲੋ ਵੈ ਰਸਨਾ ਹਰ ਸਤਾਹਾ ਹੇ। ਕਰ ਵਥ ਛੋਡੇ ਬਾਹਰ ਤਾਵੇ, ਮਨੁ ਕੰਦੇ ਸਾਧ ਨਾ ਪਾਵੇ, ਅਰਸ ਰਾਤੀ ਰਸ ਨਾ ਪੀ ਕੀ ਬੋਲੇ ਹਰਸ ਮੂਲ ਨਾ ਤਾਹਾ ਹੇ। ਮਨਮੁਖ ਦੇਹੀ ਪਰਮ ਪਤਾਰੋ, ਦੁਰਮਤ ਮਰੈ ਨਿਤ ਹੋਏ ਖੁਆਰੋ, ਕਾਮ ਕ੍ਰੋਧ ਮੰਦੂ ਜੈ ਲਾਇਆ ਸੁਪਨੈ ਸੁਖ ਨਾ ਤਾਹਾ ਹੇ। ਕੰਚਲ ਦੇਹੀ ਸ਼ਬਦ ਪਤਾਰੋ, ਅੰਦਿਨ ਭੋਗ ਭੋਗੇ ਹਰ ਸਿਉ ਪਿਆਰੋ, ਮਹਿਲਾ ਅੰਦਰ ਗੈਰ ਮਹਿਲ ਪਾਏ ਪਾਣਾ ਬੁਝ ਸਮਾਹਾ ਹੇ। ਆਪੇ ਦੇਵੈ ਦੇਵਣਹਾਰਾ, ਤਿਸ ਆਗੈ ਨਹੀਂ ਕਿਸੇ ਕਾ ਚਾਰਾ, ਆਪੇ ਬਖਸ਼ੇ ਸ਼ਬਦ ਮਿਲਾਏ, ਤਿਸਦਾ ਸ਼ਬਦ ਅਥਾਹਾ ਹੇ। ਜਿਉ ਪਿੰਡ ਸਭ ਹੈ ਤਿਸ ਕੇਰਾ, ਸੱਚਾ ਸਾਹਿਬ ਠਾਕੁਰ ਮੇਰਾ, ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਹਾ ਹੇ। ਮਾਰੂ ਮਹੱਲਾ ਤੀਜਾ, ਗੁਰਮੁਖ ਨਾਦ ਬੇਦ ਵਿਚਾਰ, ਗੁਰਮੁਖ ਗਿਆਨ ਧਿਆਨ ਅਪਾਰ, ਗੁਰਮੁਖ ਕਾਰ ਕਰੇ ਪ੍ਰਭ ਪਾਵੈ, ਗੁਰਮੁਖ ਪੂਰਾ ਪਾਏਦਾ, ਗੁਰਮੁਖ ਮਨਵਾ ਉਲਟ ਪਰਾਵੈ, ਗੁਰਮੁਖ ਬਾਣੀ ਨਾਦ ਬਚਾਵੈ, ਗੁਰਮੁਖ ਸਚਰ ਤੇ ਬੈਰਾਗੀ ਨਿਜ ਘਰ ਵਾਸਾ ਪਾਏਦਾ, ਗੁਰਗੇ ਸਾਖੀ ਅੰਮ੍ਰਿਤ ਪਾਖੀ, ਸੱਚੈ ਸਬਦੇ ਸਚ ਸੁਪਾਖੀ, ਸਦਾ ਸਚ ਰੰਗ ਰਾਤਾ, ਮਨ ਮੇਰਾ ਸੱਚੇ ਸਚ ਸਮਾਏਦਾ, ਗੁਰਮੁਖ ਮਨ ਨਿਰਮਲ ਸਤ ਸਰ ਨਾਵੈ, ਮੈਂ ਨਾ ਲਾਗੈ ਸਚ ਸਮਾਵੈ, ਸਚੋ ਸਚ ਕਮਾਵੈ, ਸਦੀ ਸੱਚੀ ਭਗਤ ਦ੍ਰਿੜਾਏਦਾ, ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ, ਗੁਰਮੁਖ ਸੱਚ ਕਮਾਵੈ ਕਰਨੀ, ਸਦੀ ਸੱਚ ਕਹਿ ਦਿਨ ਰਾਤੀ, ਅਵਰਾ ਸੱਚ ਕਹਾਏਦਾ, ਗੁਰਮੁਖ ਸੱਚੀ ਉੱਤਮ ਬਾਣੀ, ਗੁਰਮੁਖ ਸੱਚੋ ਸੱਚ ਵਖਾਣੀ, ਗੁਰਮੁਖ ਸਦ ਸੇਵੇ ਸੱਚੋ ਸੱਚਾ, ਗੁਰਮੁਖ ਸ਼ਬਦ ਸੁਣਾਏਦਾ, ਗੁਰਮੁਖ ਹੋਵੈ ਸੁਸੁਜੀ ਪਾਏ, ਹੋਮੈ ਮਾਇਆ ਭਰਮ ਗਵਾਏ, ਗੁਰ ਕੀ ਪੌੜੀ ਉੱਤਮ ਉੱਚੀ, ਦਰ ਸੱਚੈ ਹਰ ਗੁਣ ਗਾਏਦਾ, ਗੁਰਮੁਖ ਸਤਸੰਜਮ ਕਰਨੀ ਸਾਰ, ਗੁਰਮੁਖ ਪਾਏ ਮੋਖ ਦੁਆਰ, ਪਾਏ ਭਗਤ ਸਦਾ ਰੰਗ ਰਾਤਾ, ਆਪ ਗਵਾਏ ਸਮਾਏਦਾ, ਗੁਰਮੁਖ ਹੋਵੈ ਮਨ ਖੋਜ ਸੁਣਾਏ, ਸੱਚੇ ਨਾਮ ਸਦਾ ਲਿਵ ਲਾਏ, ਜੋ ਤਿਸ ਭਾਵੈ ਸੋਈ ਕਰਸੀ, ਜੋ ਸੱਚੇ ਮਨ ਪਾਏਦਾ, ਜਾ ਤਿਸ ਭਾਵੈ ਸਤਿਗੁਰੂ ਮਿਲਾਏ, ਜਾ ਤਿਸ ਭਾਵੈ ਤਾਂ ਮਨ ਵਸਾਏ, ਆਪਣੇ ਭਾਣੇ ਸਦਾ ਰੰਗ ਰਾਤਾ, ਭਾਣੇ ਮਨ ਵਸਾਏਦਾ, ਮਨਹਟ ਕਰਮ ਕਰੇ ਸੋ ਛੀਜੈ, ਬੋਤੇ ਪੇ ਕਰੇ ਨਹੀਂ ਪੀਜੈ, ਬਿਖਿਆ ਰਾਤੇ ਦੁੱਖ ਕਮਾਵੇ, ਦੁਖੇ ਦੁੱਖ ਸਮਾਏਦਾ, ਗੁਰਮੁਖ ਹੋਵੈ ਸੋ ਸੁਖ ਕਮਾਏ, ਮਰਨ ਜੀਵਨ ਕੀ ਸੋ ਜੀ ਪਾਏ, ਮਰਨ ਜੀਵਨ ਜੋ ਸਮ ਕਰ ਜਾਣੈ, ਸੋ ਮੇਰੇ ਪ੍ਰਭ ਪਾਏਦਾ, ਗੁਰਮੁਖ ਮਰੇ ਸੋਹੇ ਪਰਵਾਨ, ਆਵਣ ਜਾਣਾ ਸ਼ਬਦ ਪਛਾਣ, ਮਰੈ ਨਾ ਜੰਮੇ ਨਾ ਦੁੱਖ ਪਾਏ, ਮਨਹੀ ਮਨਹੇ ਸਮਾਏਦਾ, ਸੇਵਟ ਭਾਗੀ ਜਿਨੀ ਸਤਿਗੁਰ ਪਾਇਆ, ਹੋਮੈ ਵਿੱਚੋਂ ਮੋਹ ਚੁਕਾਇਆ, ਮਨ ਨਿਰਮਲ ਫਿਰ ਮਹਿਲ ਨਾ ਲਾਗੈ, ਦਰ ਸੱਚੈ ਸੋਭਾ ਪਾਏਦਾ, ਆਪੇ ਕਰੇ ਕਰਾਏ ਆਪੇ, ਆਪੇ ਵੇਖੈ ਥਾ ਪੁਥਾਪੇ, ਗੁਰਮੁਖ ਸੇਵਾ ਮੇਰੇ ਪ੍ਰਭਾਵੈ, ਸੱਚ ਸੁਣ ਲਿਖੈ ਪਾਏਦਾ, ਗੁਰਮੁਖ ਸੱਚੋ ਸੱਚ ਕਮਾਵੈ, ਗੁਰਮੁਖ ਨਿਰਮਲ ਮਹਿਲ ਨਾ ਲਾਵੈ, ਨਾਨਕ ਨਾਵਰਤੇ ਵਿਚਾਰੀ, ਨਾਮੇ ਨਾਮ ਸਮਾਏਦਾ। ਮਾਰੂ ਮਹੱਲਾ ਤੀਜਾ, ਆਪੇ ਸਿਸ਼ਟ ਹੁਕਮ ਸਭ ਸਾਜੀ, ਆਪੇ ਥਾਵ ਥਾਵ ਨਿਵਾਜੀ, ਆਪੇ ਨਿਆਵ ਕਰੇ ਸਭ ਸਾਚਾ, ਸਾਚੇ ਸਾਚ ਮਿਲਾਏਦਾ, ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਬਿਨ ਸ਼ਬਦੈ ਪਸਮੈ ਕੀ ਟੇਰੀ, ਖੇਹੂ ਖੇਹੁ ਰਲਾਏਦਾ, ਕਾਇਆ ਕੰਚਨ ਕੋਟ ਪਾਰਾ, ਜਿਸ ਵਿੱਚ ਰਵਿਆ ਸ਼ਬਦ ਪਾਰਾ, ਗੁਰਮੁਖ ਗਾਵੈ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਏਦਾ, ਕਾਇਆ ਹਰਿਮੰਦਰ ਹਰ ਆਪ ਸਵਾਰੇ, ਤਿਸ ਵਿੱਚ ਹਰ ਜੀਉ ਵਸੈ ਮੁਰਾਰੇ, ਗੁਰ ਕੈ ਸ਼ਬਦ ਵਣਜਨ ਵਪਾਰੀ, ਨਦਰੀ ਆਪ ਮਿਲਾਏਦਾ, ਸੋ ਸੁਚਾ ਜੇ ਕ੍ਰੋਧ ਨਿਵਾਰੇ, ਸ਼ਬਦੇ ਬੁਝੈ ਆਪ ਸਵਾਰੇ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏਦਾ, ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਤੋਏ ਸ਼ਬਦ ਵਿਚਾਰੀ, ਅੰਦਰ ਸਦਾ ਰਹੈ ਰੰਗ ਰਾਤਾ, ਕਰ ਕਿਰਪਾ ਭਗਤ ਕਰਾਏਦਾ, ਇਸ ਮਨ ਮੰਦਰ ਮਹਿਮਨੁਆ ਤਾਵੈ, ਸੁਖ ਪਲਰ ਤਿਆਗ ਮਹਾ ਦੁਖ ਪਾਵੈ, ਬਿਨ ਸਤਿਗੁਰੂ ਪੇਟੇ ਠੋਰ ਨਾ ਪਾਵੈ, ਆਪੇ ਖੇਲ ਕਰਾਏਦਾ, ਆਪ ਪਰੰਪਰ ਆਪ ਵਿਚਾਰੀ, ਆਪੇ ਮਿਲੇ ਕਰਨੀ ਸਾਰੀ, ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ਼ ਮਿਲਾਏਦਾ, ਆਪੇ ਸਤਿਗੁਰ ਮੇਲੇ ਪੂਰਾ, ਸੱਚੈ ਸ਼ਬਦ ਮਹਾਬਲਸੂਰਾ, ਆਪੇ ਮੇਲੇ ਦੇ ਵਡਿਆਈ, ਸੱਚੇ ਸਿਉ ਚਿਤ ਲਾਏਦਾ, ਕਰ ਹੀ ਅੰਦਰ ਸਾਚਾ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਨਾਮ ਨਿਦਾਂ ਵਸਿਆ ਘਟ ਅੰਤਰ, ਸਨਾ ਨਾਮ ਧਿਆਏਦਾ, ਦਿਸੰਤਰ ਪਵੈ ਅੰਤਰ ਨਹੀਂ ਪਾਲੇ ਮਾਇਆ ਮੋਹਿ ਬਦਾ ਜਮ ਕਾਲੇ ਜਮਕੀ ਫਾਸੀ ਕਬੂ ਨਾ ਟੁੱਟੈ ਦੂਜੇ ਪਾਏ ਪਰਮਾਏ ਦਾ ਜਪ ਤਪ ਸੰਜਮ ਹੋਰ ਕੋਈ ਨਾਹੀ ਜਬਲ ਗੁਰ ਕਾ ਸ਼ਬਦ ਨਾ ਕਮਾਈ ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ ਸੱਚੇ ਸੱਚ ਸਮਾਏ ਦਾ ਕਾਮ ਕ੍ਰੋਧ ਸਬਲ ਸੰਸਾਰਾ ਭੋਗ ਕਰਮ ਕਮਾਵੇ ਸਭ ਦੁੱਖ ਕਾ ਪਸਾਰਾ ਸਤਿਗੁਰ ਸੇਵੇ ਸੇ ਸੁਖ ਪਾਵੇ ਸੱਚੇ ਸ਼ਬਦ ਮਿਲਾਏ ਦਾ ਪੌਣ ਪਾਣੀ ਹੈ ਬੇਸੰਤਰ ਮਾਇਆ ਮੋਹ ਵਰਤੈ ਸਭ ਬੰਤਰ ਜਿਨ ਕੀਤੇ ਜਾ ਤਿਸੈ ਪਛਾਣੇ ਮਾਇਆ ਮੋਹ ਚੁਕਾਏ ਦਾ ਇੱਕ ਮਾਇਆ ਮੋਹੇ ਗਰਭ ਵਿਆਪੇ ਹੁਮੈ ਹੋਏ ਰਹੇ ਹੈ ਆਪੇ ਜਿਮਕਾਲੇ ਕੀ ਖਬਰ ਨਾ ਪਾਈ ਅੰਤ ਗਿਆ ਪਛੋਤਾਏ ਦਾ ਜਿਹਨੂੰ ਪਾਏ ਸੋਭਿਤ ਜਾਣੈ ਗੁਰਮੁਖ ਦੇਵੈ ਸ਼ਬਦ ਪਛਾਣੈ ਨਾਨਕ ਦਾਸ ਕਹੈ ਬੇਨੰਤੀ ਸੱਚ ਨਾਮ ਚਿਤ ਲਾਏ ਦਾ ਮਾਰੂ ਮਹਲਾ ਤੀਜਾ ਆਦਿ ਜੁਗਾਦ ਦਿਆਪਤ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਤੁਧਨੋ ਸੇ ਤੁਝੇ ਸਮਾਵੇ ਤੂੰ ਆਪੇ ਮੇਲ ਮਿਲਾਏ ਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਜੇ ਜੰਤ ਤੇਰੀ ਸਰਣਾਈ ਜਿਉ ਤੁਧ ਭਾਵੈ ਤਿਵੈ ਚਲਾਵੇ ਤੂੰ ਆਪੇ ਮਾਰਗ ਪਾਏ ਦਾ ਹੈ ਪੀ ਸਾਚਾ ਹੋ ਸੀ ਸੋਈ ਆਪੇ ਸਾਜੇ ਵਰਨਾ ਕੋਈ ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕ ਪਹੁੰਚਾਏ ਦਾ ਅਗਮ ਅਗੋਚਰ ਅਲਖ ਪਾਰਾ ਕੋਈ ਨਾ ਜਾਣੈ ਤੇਰਾ ਪਾਰਾ ਵਾਰਾ ਆਪਣਾ ਆਪ ਛਾਣ ਆਪੇ ਗੁਰਮਤੀ ਆਪ ਬੁਝਾਏ ਦਾ ਪਤਾਲ ਪੁਰੀਆਂ ਲੋਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਟਾਏ ਹੁਕਮੇ ਮੇਲ ਮਿਲਾਏ ਦਾ ਹੁਕਮੈ ਬੁਝੈ ਸੋ ਹੁਕਮ ਸਲਾਏ ਅਗਮ ਗੋਚਰ ਵੇ ਪਰਵਾਹੇ ਜਿਹੀ ਮਤ ਦੇਹੇ ਸੋ ਹੋਵੈ ਤੂੰ ਆਪੇ ਸ਼ਬਦ ਬੁਝਾਏ ਦਾ ਅੰਨ ਦਿਨ ਆਰਜਾ ਛਿਜ ਦੀ ਜਾਏ ਰਹਿਣ ਦਿਨ ਸਦੋਏ ਸਾਖੀ ਆਏ ਮਨੋ ਅੰਦਨਾ ਚੇ ਤੈ ਮੂੜਾ ਸਿਰ ਉਪਰ ਕਾਲ ਰੁਆਏ ਦਾ ਮਨ ਤਾਂ ਸੀਤਲ ਗੁਰਚਰਣੀ ਲਾਗਾ ਅੰਤਰ ਭਰਮ ਗਿਆ ਪਉ ਪਾਗਾ ਸਦਾ ਅੰਦਰ ਸੱਚੇ ਗੁਣ ਗਾਵੇ ਸੱਚ ਬਾਣੀ ਬੋਲਾਏ ਦਾ ਜਿੰਤੂ ਜਾਤਾ ਕਰਮ ਵਿਦਾਤਾ ਪੂਰੇ ਪਾ ਗੁਰ ਸ਼ਬਦ ਪਛਾਤਾ ਜਤ ਪਤ ਸੱਚ ਸੱਚਾ ਸੱਚ ਸੋਈ ਹਮੈ ਮੈਰ ਮਿਲਾਏ ਦਾ ਮਨ ਕਠੋਰ ਦੂਜੇ ਪਾਏ ਲਾਗਾ ਪਰਮੇ ਪੁਲਾ ਫਿਰੇ ਪਾਗਾ ਕਰਾਉ ਹੋਵੇ ਤਾਂ ਸਤਿਗੁਰ ਸੇਵੇ ਸਹਿਜੇ ਸੁਖ ਪਾਏ ਦਾ ਲਖ ਚੁਰਾਸੀ ਆਪ ਪਾਏ ਮਾਨ ਜਨਮ ਗੁਰੂ ਭਗਤ ਦੜਾਏ ਬਿਨ ਭਗਤੀ ਬਿਸ਼ਟਾ ਵਿੱਚ ਵਾਸਾ ਬਿਸ਼ਟਾ ਵਿੱਚ ਫਿਰ ਪਾਏ ਦਾ ਕਰਮ ਹੋਵੇ ਗੁਰ ਭਗਤ ਦੜਾਏ ਬਿਨ ਕਰਮਾ ਕਿਉਂ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜਿਉਂ ਪਾਵੇ ਤਿਵੇਂ ਚਲਾਏ ਦਾ ਸਿਮਰਤ ਸਾਸਤ ਅੰਤ ਨਾ ਜਾਣੈ ਮੂਰਖ ਅੰਧਾ ਤਤ ਨਾ ਪਛਾਣੈ ਆਪੇ ਕਰੇ ਕਰਾਏ ਕਰਤਾ ਆਪੇ ਪਰਮ ਪੁਲਾਏ ਦਾ ਸਭ ਕਿਛ ਆਪੇ ਆਪ ਕਰਾਏ ਆਪੇ ਸਿਰ ਸਿਰ ਧੰਦੇ ਲਾਏ ਆਪੇ ਥਾਪ ਥਾਪੇ ਵੇਖੈ ਗੁਰਮੁਖ ਆਪ ਬੁਝਾਏ ਦਾ ਸੱਚਾ ਸਾਹਿਬ ਗੈਰ ਗੰਭੀਰਾ ਸਦਾ ਸਲਾਈ ਤਾਂ ਮੰਤੀਰਾ ਅਗਮ ਗੋਚਰ ਕੀਮਤ ਨਹੀਂ ਪਾਈ ਗੁਰਮੁਖ ਮਨ ਵਸਾਏ ਦਾ ਆਪ ਨਿਰਾਲਮ ਹੋਰ ਤੰਦੈ ਲੋਈ ਗੁਰ ਪ੍ਰਸਾਦੀ ਪੂਜੈ ਕੋਈ ਨਾਨਕ ਨਾਮ ਵਸੈ ਕਟ ਅੰਤਰ ਗੁਰਮਤੀ ਮੇਲ ਮਿਲਾਏ ਦਾ ਮਾਰੂ ਮਹੱਲਾ ਤੀਜਾ ਜੁਗ ਛੱਤੀ ਕੀ ਯੁਗ ਬਾਰਾ ਤੂੰ ਆਪੇ ਜਾਣੈ ਸਿਰਜਣਹਾਰਾ ਹੋਰ ਕਿਆ ਕੋ ਕਹਿ ਕੇ ਆਖ ਵਖਾਣੈ ਤੂੰ ਆਪੇ ਕੀਮਤ ਪਾਏ ਦਾ ਓਅੰਕਾਰ ਸਭ ਸ੍ਰਿਸ਼ਟ ਪਾਏ ਸਭ ਖੇਲ ਤਮਾਸਾ ਤੇਰੀ ਵਡਿਆਈ ਆਪੇ ਵੇਕਰੇ ਸਭ ਸਾਚਾ ਆਪੇ ਪੰਨ ਕੜਾਏ ਦਾ ਬਾਜੀਗਰ ਇੱਕ ਬਾਜੀ ਪਾਈ ਪੂਰੇ ਗੁਰ ਤਿੰਨ ਦਰਿਆਏ ਸਦਾ ਲਿਪਤ ਰਹਿ ਗੁਰ ਸ਼ਬਦੀ ਸਾਚੇ ਸਮਚਿਤ ਲਾਏ ਦਾ ਬਾਜੇ ਬਾਜੇ ਤੁਨ ਆਕਾਰਾ ਆਪ ਵਜਾਏ ਵਜਾ ਵਣਹਾਰਾ ਕਟ ਕਟ ਪੌਣ ਵਹਿ ਇੱਕ ਰੰਗੀ ਮਿਲ ਪਵਣੈ ਸਭ ਵਜਾਏ ਦਾ ਕਰਤਾ ਕਰੇ ਸੋਨੇ ਚੋ ਹੋਵੈ ਗੁਰ ਕੈ ਸ਼ਬਦੇ ਹੂੰ ਮੈਂ ਖੋਵੈ ਗੁਰ ਪ੍ਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮ ਤਿਆਏ ਦਾ ਗੁਰ ਸੇਵੇ ਜੇਵੜ ਹੋਰ ਲਾਹਾ ਨਾਹੀ ਨਾ ਮਨ ਵਸੈ ਨਾਮੋ ਸਲਾਹੀ ਨਾਮੋ ਨਾਮ ਸਦਾ ਸੁਖਦਾਤਾ ਨਾਮੋ ਲਾਹ ਪਾਏ ਦਾ ਬਿਨ ਨਾਵੈ ਸਭ ਦੁੱਖ ਸੰਸਾਰਾ ਬੋ ਕਰਮ ਕਮਾਵੈ ਵਧੇ ਵਿਕਾਰਾ ਨਾਮ ਨਾ ਸੇਵੇ ਕਿਉਂ ਸੁਖ ਪਾਈਐ ਬਿਨ ਨਾਵੈ ਦੁੱਖ ਪਾਏ ਦਾ ਆਪ ਕਰੇ ਤੈ ਆਪ ਕਰਾਏ ਗੁਰ ਪ੍ਰਸਾਦੀ ਕਿਸੈ ਬੁਝਾਏ ਗੁਰਮੁਖ ਹੋਵੇ ਸੇ ਬੰਧਨ ਤੋੜੇ ਮੁਕਤੀ ਕਹਿ ਕਰ ਪਾਏ ਦਾ ਗਣਤ ਗਣੈ ਸੋ ਜਲੈ ਸੰਸਾਰਾ ਸਹਿਸਾ ਮੂਰ ਨਾ ਚੁਕੈ ਵਿਕਾਰਾ ਗੁਰਮੁਖ ਹੋਵੈ ਸੁਗਣਤ ਚੁਕਾਏ ਸੱਚੇ ਸੱਚ ਸਮਾਏ ਦਾ ਜੇ ਸੱਚ ਦੇ ਤਾਂ ਪਾਏ ਕੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਲਾਹੇ ਰੰਗ ਰਾਤਾ ਗੁਰ ਕਿਰਪਾ ਤੇ ਸੁਖ ਪਾਏ ਦਾ ਜਪਤਾ ਸੰਜਮ ਨਾਮ ਪਿਆਰਾ ਕਿਲਵੀ ਕਾਟੇ ਕਾਟਣ ਹਾਰਾ ਹਰ ਕੇ ਨਾਮ ਤਨ ਮਨ ਸੀਤਲ ਹੁਆ ਸਹਿਜੇ ਸਹਿਜ ਸਮਾਏ ਦਾ ਅੰਤਰ ਲੋ ਮਨ ਮੈਲੇ ਮਲ ਲਾਏ ਮੈਲੇ ਕਰਮ ਕਰੇ ਦੁਖ ਪਾਏ ਕੂੜੋ ਕੂੜ ਕਰੇ ਵਾ ਪਾਰਾ ਕੂੜ ਬੋਲ ਦੁਖ ਪਾਏ ਦਾ ਨਿਰਮਲ ਬਾਣੀ ਕੋ ਮਨ ਵਸਾਏ, ਗੁਰ ਪ੍ਰਸਾਦੀ ਸਹਿਸਾ ਜਾਏ, ਗੁਰ ਕੈ ਭਾਣੇ ਚਲੈ ਦਿਨ ਰਾਤੀ, ਨਾਮ ਚੇ ਸੁਖ ਪਾਏ ਦਾ। ਆਪ ਸਿਰੰਦਾ ਸੱਚਾ ਸੋਈ, ਆਪ ਉਪਾਏ ਖਪਾਏ ਸੋਈ, ਗੁਰਮੁਖ ਹੋਵੈ ਸੋ ਸਦਾ ਸਲਾਏ, ਮਿਲ ਸਾਚੈ ਸੁਖ ਪਾਏ ਦਾ। ਅਨੇਕ ਜਤਨ ਕਰੇ ਇੰਦਰੀ ਵਸ ਨਾ ਹੋਈ, ਕਾਮ ਕ੍ਰੋਧ ਜਲੈ ਸਭ ਕੋਈ, ਸਤਿਗੁਰ ਸੇਵੇ ਮਨ ਵਸ ਆਵੈ, ਮਨ ਮਾਰੇ ਮਨ ਹੇ ਸਮਾਏ ਦਾ। ਮੇਰਾ ਤੇਰਾ ਤੁਧ ਆਪੇ ਕੀਆ, ਸਭ ਤੇਰੇ ਜਨ ਤੇਰੇ ਸਭ ਜੀਆ, ਨਾਨਕ ਨਾਮ ਸਮਾਲ ਸਦਾ ਤੂੰ, ਗੁਰਮਤੀ ਮਨ ਵਸਾਏ ਦਾ। ਮਾਰੂ ਮਹੱਲਾ ਤੀਜਾ, ਹਰ ਜੀਉ ਦਾਤਾ ਅਗਮ ਅਥਾ, ਉਸ ਤਿਲ ਨਾ ਤਮਾਏ ਵੇ ਪਰਵਾਹਾ, ਤਿਸਨੋ ਅਪਣ ਨਾ ਸਕੈ ਕੋਈ, ਆਪੇ ਮੇਲ ਮਿਲਾਏ ਦਾ, ਜੋ ਕਿਛ ਕਰੈ ਸੋਨੇ ਚ ਹੋਈ, ਤਿਸ ਬਿਨ ਦਾਤਾ ਵਰਨਾ ਕੋਈ, ਜਿਸਨੋ ਨਾਮ ਦਾਨ ਕਰੇ ਸੋ ਪਾਏ, ਗੁਰ ਸਬਦੀ ਮਿਲਾਏ ਦਾ। ਚੋਦੈ ਪਵਨ ਤੇਰੇ ਹਟ ਨਾਲੇ, ਸਤਿਗੁਰ ਦਿਖਾਏ ਅੰਤਰ ਨਾਲੇ, ਨਾਵੇ ਕਾਵਾ ਭਾਰੀ ਹੋਵੇ, ਗੁਰ ਸਬਦੀ ਕੋ ਪਾਏ ਦਾ। ਸਤਿਗੁਰ ਸੇਵੈ ਸਹਿਜ ਅਨੰਦਾ, ਹਿਰਦੈ ਆਏ ਬੁਠਾ ਗੋਵਿੰਦਾ, ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏ ਦਾ। ਸਤਿਗੁਰ ਤੇ ਵਿਛੋੜੇ ਤਿਨੀ ਦੁੱਖ ਪਾਇਆ, ਅੰਦਿਨ ਮਾਰੀਐ ਦੁੱਖ ਸਭਾਇਆ, ਮੱਥੇ ਕਾਲੇ ਮਹਿਲ ਨਾ ਪਾਵੈ, ਦੁਖੀ ਵਿੱਚ ਦੁੱਖ ਪਾਏ ਦਾ। ਸਤਿਗੁਰ ਸੇਵੇ ਸੇਵਟ ਪਾਗੀ, ਸਹਿਜ ਪਾਏ ਸੱਚੀ ਲਿਵ ਲਾਗੀ, ਸੱਚੋ ਸੱਚ ਕਮਾਵੈ ਸਦੀ, ਸੱਚੈ ਮੇਲ ਮਿਲਾਏ ਦਾ। ਜਿਸਨੋ ਸੱਚਾ ਦੇ ਸੋ ਪਾਏ, ਅੰਤਰ ਸਾਜ ਭਰਮ ਚੁਕਾਏ, ਸੱਚ ਸੱਚੈ ਕਾ ਆਪੇ ਦਾਤਾ, ਜਿ ਦੇਵੈ ਸੋ ਸੱਚੇ ਪਾਏ ਦਾ। ਆਪੇ ਕਰਤਾ ਸਭਨਾ ਕਾ ਸੋਈ, ਜਿਸਨੋ ਹੁਕਮ ਜਿਸਨੋ ਆਪ ਬੁਝਾਏ ਬੁਝੈ ਕੋਈ, ਆਪੇ ਬਖਸ਼ੇ ਦੇ ਵਡਿਆਈ, ਆਪੇ ਮੇਲ ਮਿਲਾਏ ਦਾ। ਹੁਕਮੇ ਕਰਦਿਆਂ ਜਨਮ ਗਵਾਇਆ, ਆਗੈ ਮੋਹਨਾ ਝੁਕੈ ਮਾਇਆ, ਅੱਗੇ ਜਮਕਾ ਲੇਖਾ ਲੇਵੈ, ਜਿਉ ਤਿਲ ਕਾੜੀ ਪਿੜਾਏ ਦਾ। ਪੂਰੇ ਪਾ ਗੁਰ ਸੇਵਾ ਹੋਈ, ਨਦਰ ਕਰੇ ਤਾਂ ਸੇਵੇ ਕੋਈ, ਜਮਕਾਲ ਤਿਸ ਨੇੜ ਨਾ ਆਵੇ, ਮਹਿਲ ਸੱਚੈ ਸੁਖ ਪਾਏ ਦਾ। ਤੈਂ ਸੁਖ ਪਾਇਆ ਜੋ ਤੁਧ ਪਾਏ, ਪੂਰੇ ਪਾ ਗੁਰ ਸੇਵਾ ਲਾਏ, ਤੇਰੇ ਹੱਥ ਹੈ ਸਭ ਵਡਿਆਏ, ਜਿਸ ਦੇਵੇ ਸੁ ਪਾਏ ਦਾ। ਅੰਦਰ ਪ੍ਰਗਾਸ ਗੁਰੂ ਤੇ ਪਾਏ, ਨਾਮ ਪਦਾਰਥ ਮਨ ਵਸਾਏ, ਗਿਆਨ ਰਤਨ ਸਦਾ ਕਟ ਚਾਨਣ, ਅਗਿਆਨ ਅੰਧੇਰ ਗਵਾਏ ਦਾ। ਅਗਿਆਨੀ ਅੰਧੇ ਦੂਜੇ ਲਾਗੇ, ਬਿਨ ਪਾਣੀ ਡੁੱਬ ਮੂਹੇ ਪਾਗੇ, ਚਲਦਿਆਂ ਕਰਦਰ ਨਦਰ ਨਾ ਆਵੇ, ਜਮਦਰ ਬਾਦਾ ਦੁੱਖ ਪਾਏ ਦਾ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਗਿਆਨੀ ਧਿਆਨੀ ਪੁੱਛੋ ਕੋਈ, ਸਤਿਗੁਰ ਸੇਵੇ ਤਿਸ ਮਿਲੈ ਵਡਿਆ, ਇਧਰ ਸੱਚੈ ਸੋਭਾ ਪਾਏ ਦਾ। ਸਤਿਗੁਰ ਨੋ ਸੇਵੇ ਤਿਸ ਆਪ ਮਿਲਾਏ, ਮਮਤਾ ਕਾਟ ਸੱਚ ਲਿਵ ਲਾਏ, ਸਦਾ ਸੱਚ ਵਣਜੇ ਵਪਾਰੀ, ਨਾਮੋ ਲਾਹਾ ਪਾਏ ਦਾ। ਆਪੇ ਕਰੇ ਕਰਾਏ ਕਰਤਾ, ਸਬਦ ਮਰੈ ਸੋਈ ਜਨ ਮੁਕਤਾ, ਨਾਨਕ ਨਾ ਵਸੈ ਮਨ ਅੰਤਰ, ਨਾਮੋ ਨਾਮ ਧਿਆਏ ਦਾ। ਮਾਰੂ ਮਹੱਲਾ ਤੀਜਾ, ਜੋ ਤੁਧ ਕਰਣਾ ਸੋ ਕਰ ਪਾਇਆ, ਪਾਣੇ ਵਿੱਚ ਕੋ ਵਿਰਲਾ ਆਇਆ, ਪਾਣਾ ਮੰਨੇ ਸੋ ਸੁਖ ਪਾਏ, ਪਾਣੇ ਵਿੱਚ ਸੁਖ ਪਾਏ ਦਾ। ਗੁਰਮੁਖ ਤੇਰਾ ਪਾਣਾ ਪਾਵੈ, ਸਹਿਜੇ ਹੀ ਸੁਖ ਸੱਚ ਕਮਾਵੇ, ਪਾਣੇ ਨੂੰ ਲੋਚੈ ਬਹੁ ਤੇਰੀ, ਆਪਣਾ ਪਾਣਾ ਆਪ ਮਨਾਏ ਦਾ। ਤੇਰਾ ਭਾਣਾ ਮੰਨੇ ਸੋ ਮਿਲੈ ਤੁਧ ਆਏ, ਜਿਸ ਭਾਣਾ ਭਾਵੈ ਸੋ ਤੁਝੇ ਸਮਾਏ, ਪਾਣੇ ਵਿੱਚ ਵੱਡੀ ਵਡਿਆਈ, ਪਾਣਾ ਕਿਸੈ ਕਰਾਏ ਦਾ। ਜਾ ਤਿਸ ਭਾਵੈ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ, ਤੁਧ ਆਪਣੇ ਭਾਣੇ ਸਭ ਸ੍ਰਿਸ਼ਟ ਉਪਾਏ, ਜਿਸਨੂੰ ਭਾਣਾ ਦੇ ਤਿਸ ਪਾਏ ਦਾ। ਮਨਮੁਖ ਅੰਧ ਕਰੇ ਚਤੁਰਾਈ, ਪਾਣਾ ਨਾ ਮੰਨੇ ਬੋਧ ਦੁੱਖ ਪਾਈ, ਪਰਮੇ ਪੂਲਾ ਆਵੈ ਜਾਏ, ਕਰ ਮਹਿਲ ਨਾ ਕਭੂ ਪਾਏ ਦਾ। ਸਤਿਗੁਰੂ ਮੇਲੇ ਦੇ ਵਡਿਆਏ, ਸਤਿਗੁਰ ਕੀ ਸੇਵਾ ਤੁਰ ਫਰਮਾਏ, ਸਤਿਗੁਰ ਸੇਵੇ ਤਾਂ ਨਾਮ ਪਾਏ, ਨਾਮੇ ਹੀ ਸੁਖ ਪਾਏ ਦਾ। ਸਭ ਨਾਮ ਉਪਜੈ ਨਾਮੋ ਛਿਜੈ, ਗੁਰ ਕਿਰਪਾ ਤੇ ਮੰਤਨ ਪੀਜੈ, ਰਸਨਾ ਨਾਮ ਤਿਆਏ ਰਸ ਪੀਜੈ, ਰਸੀ ਤੇ ਰਸ ਪਾਏ ਦਾ। ਮਹਿਲੇ ਅੰਦਰ ਮਹਿਲ ਕੋ ਪਾਏ, ਗੁਰ ਕੈ ਸ਼ਬਦ ਸੱਚ ਚਿਤ ਲਾਏ, ਜਿਸਨੋ ਸੱਚ ਦੇ ਸੋਈ ਸੱਚ ਪਾਏ, ਸੱਚੇ ਸੱਚ ਮਿਲਾਏ ਦਾ। ਨਾ ਵਿਸਾਰ ਮੰਤਨ ਦੁੱਖ ਪਾਇਆ, ਮਾਇਆ ਮੋਹ ਸਭ ਰੋਕ ਮਾਇਆ, ਬਿਨ ਨਾਵੈ ਮੰਤਨ ਹੈ ਕੁਸ਼ਟੀ, ਨਰਕੇ ਵਾਸਾ ਪਾਏ ਦਾ। ਨਾਮ ਰਤੇ ਤਿਨ ਨਿਰਮਲ ਦੇਹਾ, ਨਿਰਮਲ ਹੰਸਾ ਸਦਾ ਸੁਖ ਨੇਹਾ, ਨਾਮ ਸਲਾਏ ਸਦਾ ਸੁਖ ਪਾਇਆ, ਨਿਸ਼ਕਰ ਵਾਸਾ ਪਾਏ ਦਾ। ਸਭ ਕੋ ਵਣਜ ਕਰੇ ਵਾਪਾਰਾ, ਬਿਨ ਨਾਵੈ ਸਭ ਤੋਟਾ ਸੰਸਾਰਾ, ਨਾ ਗੋ ਆਇਆ ਨਾ ਗੋ ਜਾ, ਸਿਵਣ ਨਾਵੈ ਦੁੱਖ ਪਾਏ ਦਾ। ਜਿਸਨੋ ਨਾਮ ਦੇ ਸੋ ਪਾਏ, ਗੁਰ ਕੈ ਸ਼ਬਦ ਹਰ ਮਨ ਵਸਾਏ, ਗੁਰ ਕਿਰਪਾ ਤੇ ਨਾਮ ਵਸਿਆ, ਕਟ ਅੰਤਰ ਨਾਮੋ ਨਾਮ ਧਿਆਏ ਦਾ। ਨਾਵੈ ਨੋ ਲੋਚੈ ਜੇਤੀ ਸਭ ਆਈ, ਨਾਉ ਤਿਨਾ ਮਿਲੈ ਤੁਰ ਪੁਰਬ ਕਮਾਈ, ਜਿਨੀ ਨਾਉ ਪਾਇਆ ਸੇਵੜ ਪਾਗੀ, ਗੁਰ ਕੈ ਸ਼ਬਦ ਮਿਲਾਏ ਦਾ। ਕਾਇਆ ਕੋਟ ਅਤ ਅਪਾਰਾ, ਤਿਸ ਵਿੱਚ ਬਿਹ ਪ੍ਰਭ ਕਰੇ ਵਿਚਾਰਾ, ਸੱਚਾ ਨਿਆਉ ਸੱਚੋ ਵਾਪਾਰਾ, ਨਿਚਲ ਵਾਸਾ ਪਾਏ ਦਾ। ਅੰਤਰ ਕਰ ਬੰਕੇ ਥਾਨ ਸਵਾਇਆ ਗੁਰਮੁਖ ਵਿਰਲੇ ਕਿਨੇ ਥਾਨ ਪਾਇਆ ਇਤ ਸਾਧਨਿ ਬਹਿ ਸਲਾਇ ਸੱਚੇ ਹਰਿ ਸੱਚਾ ਮਨ ਵਸਾਇਦਾ ਮੇਰੇ ਕਰਤਾ ਇੱਕ ਬਣਤ ਬਣਾਈ ਇਸ ਦੇਹੀ ਵਿੱਚ ਸਭ ਵਥ ਪਾਈ ਨਾਨਕ ਨਾ ਵਣਜੇ ਰੰਗ ਰਾਤੇ ਗੁਰਮੁਖ ਕੋ ਨਾਮ ਪਾਇਦਾ ਮਾਰੂ ਮਹੱਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰਾ ਤਿੱਥੇ ਰਵਸੈ ਜਿਸਦਾ ਅੰਤ ਨਾ ਪਾਰਾ ਵਰਾ ਅੰਦਿਨ ਹਰ ਸੇਵੋ ਸੱਚੀ ਬਾਣੀ ਹਰ ਜੀਓ ਸ਼ਬਦ ਮਿਲਾਏਦਾ ਹਰ ਚੇਤੇ ਤਿਨ ਬਲੇ ਹਾਰੇ ਜਾਓ ਗੁਰ ਕੈ ਸ਼ਬਦ ਤਿਨ ਮੇਲ ਮਿਲਾਓ ਤਿਨ ਕੀ ਦੂਰ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਏਦਾ ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭ ਪਾਵਾਂ ਅੰਤਰ ਹਰ ਨਾਮ ਸ਼ਬਦ ਸਾਵਾਂ ਗੁਰਬਾਣੀ ਜੋ ਕੁੰਡੀ ਸੁਣੀਐ ਸਾਚੇ ਨਾਮ ਸਮਾਏਦਾ ਸੋ ਜਨ ਸਾਚਾ ਜੇ ਅੰਤਰ ਪਾਲੇ ਗੁਰ ਕੈ ਸ਼ਬਦ ਹਰ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏਦਾ ਵੱਡੇ ਭਾ ਇਹੋ ਸਰੀਰ ਪਾਇਆ ਮਾਣ ਜਨਮ ਸ਼ਬਦ ਚਿਤ ਲਾਇਆ ਬਿਨ ਸ਼ਬਦ ਹੈ ਸਭ ਅੰਤ ਅੰਧੇਰਾ ਗੁਰਮੁਖ ਸਹਿ ਬੁਝਾਏਦਾ ਇੱਕ ਕਿਤ ਆਏ ਜਨਮ ਗਵਾਏ ਮਨ ਮੁਖ ਲਾਗੇ ਦੂਜੇ ਪਾਏ ਇਹਾ ਵੇੜਾ ਫਿਰ ਹੱਥ ਨਾ ਆਵੇ ਪੱਗ ਖਿਸੀਐ ਪਛਤਾਏਦਾ ਗੁਰ ਕੈ ਸ਼ਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ ਸੱਚ ਸੱਚ ਵੇਖਿਆ ਸਭ ਥਾਈ ਸੱਚੇ ਸੁਣ ਮਨ ਵਸਾਏਦਾ ਹਉ ਮੈਂ ਗਣਤ ਗੁਰ ਸ਼ਬਦ ਨਿਵਾਰੇ ਹਰ ਜੀਓ ਹਿਰਦੈ ਰਖੂਰ ਤਾਰੇ ਗੁਰ ਕੈ ਸ਼ਬਦ ਸਦਾ ਸਲਾਏ ਮਿਰ ਸਾਚੇ ਸੁਖ ਪਾਏਦਾ ਸੋ ਚੇਤੇ ਜਿਸ ਆਪ ਚਿਤਾਏ ਗੁਰ ਕੈ ਸ਼ਬਦ ਵਸੈ ਮਨ ਆਏ ਆਪੇ ਵੇਖੇ ਆਪੇ ਬੂਝੇ ਆਪੇ ਆਪ ਸਮਾਏਦਾ ਜਿਨ ਮਨ ਵਿੱਚ ਵਥ ਪਾਈ ਸੋਈ ਜਾਣੈ ਗੁਰ ਕੈ ਸ਼ਬਦੇ ਆਪ ਪਛਾਣੈ ਸੋਈ ਜਨ ਨਿਰਮਲ ਬਾਣੀ ਸ਼ਬਦ ਸੁਣਾਏਦਾ ਇਹੋ ਕਾਇਆ ਪਵਿੱਤ ਹੈ ਸਰੀਰ ਗੁਰ ਸ਼ਬਦੀ ਚੇਤੈ ਗੁਣੀ ਗਿਹਰੀ ਅੰਦਨ ਗੁਣ ਗਾਵੈ ਰੰਗ ਰਾਤਾ ਗੁਣ ਕੈ ਗੁਣੀ ਸਮਾਏਦਾ ਇਹੋ ਸਰੀਰ ਸਮੂਲ ਹੈ ਮਾਇਆ ਦੂਜੇ ਪਾਏ ਭਰਮ ਪੁਲਾਇਆ ਹਰਨਾ ਚੇਤੈ ਸਦਾ ਦੁੱਖ ਪਾਏ ਬਿਨ ਹਰ ਚੇਤੇ ਦੁੱਖ ਪਾਏਦਾ ਜੇ ਸਤਿਗੁਰ ਸੇਵੇ ਸੋ ਪ੍ਰਵਾਣ ਕਾਇਆ ਨਿਰਮਲ ਦਰ ਸੱਚੈ ਜਾਣ ਹਰ ਸੇਵੇ ਹਰ ਮਨ ਵਸਾਏ ਸੋ ਹੈ ਹਰ ਗੁਣ ਗਾਏਦਾ ਬਿਨ ਭਾਗਾ ਗੁਰ ਸੇਵਿਆ ਨਾ ਜਾਏ ਮਨੋ ਭੁੱਲੈ ਮੋਹੇ ਬਿਲ ਲਾਏ ਜਿਨ ਕੋ ਨਦਰ ਹੋਵੈ ਗੁਰ ਕੇਰੀ ਹਰ ਜਿਉ ਆਪ ਮਿਲਾਏਦਾ ਕਾਇਆ ਕੋਟ ਪੱਕੇ ਹਟ ਨਾਲੇ ਗੁਰਮੁਖ ਲਵੈ ਵਸਤ ਸੰਭਾਲੇ ਹਰ ਕਾ ਨਾਮ ਤਿਆਏ ਦਿਨ ਰਾਤੀ ਉੱਤਮ ਪਦਵੀ ਪਾਏਦਾ ਆਪੇ ਸੱਚਾ ਹੈ ਸੁਖਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਨਾਨਕ ਨਾਮ ਸਲਾਹੇ ਸਾਚਾ ਪੂਰੇ ਭਾਗ ਕੋ ਪਾਏਦਾ ਮਾਰੂ ਮਹੱਲਾ ਤੀਜਾ ਨਿਰੰਕਾਰ ਆਕਾਰ ਉਪਾਇਆ ਮਾਇਆ ਮੋਹ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਏਦਾ ਮਾਇਆ ਮਾਇ ਤ੍ਰੈ ਗੁਣ ਪ੍ਰਸੂਤ ਜਮਾਇਆ ਚਾਰੇ ਬੇ ਬ੍ਰਹਮੇ ਨੋ ਫਰਮਾਇਆ ਵਰੇ ਮਾਹ ਵਾਰ ਥਿਤੀ ਕਰ ਇਸ ਜਗ ਮੈਂ ਸੋਜੀ ਪਾਏਦਾ ਗੁਰ ਸੇਵਾ ਤੇ ਕਰਨੀ ਸਾ ਰਾਮ ਨਾਮ ਰੱਖ ਉਰ ਤਾਰ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਦਾ ਵੇਦ ਪੜੈ ਅੰਦਿਨ ਵਾਦ ਸੰਭਾਲੇ ਨਾਮ ਨਾ ਚਿਤੈ ਬਦਾਜਮ ਕਾਲੇ ਦੂਜੇ ਪਾਇ ਸਦਾ ਦੁੱਖ ਪਾਏ ਤ੍ਰੈ ਗੁਣ ਪਰਮ ਭੁਲਾਏਦਾ ਗੁਰਮੁਖ ਏਕ ਸਿਉ ਲਿਵ ਲਾਏ ਤ੍ਰਿਭ ਮਨਸਾ ਮਨਹੇ ਸਮਾਏ ਸਾਚਾ ਸਬਦ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਏਦਾ ਜੋ ਤੁਰ ਰਾਤੇ ਸੇ ਹੁਣ ਰਾਤੇ ਗੁਰ ਪ੍ਰਸਾਦੀ ਸਹਿ ਜੇ ਮਾਤੇ ਸਤਿਗੁਰ ਸੇਵ ਸਦਾ ਪ੍ਰਪਾਇਆ ਆਪੇ ਆਪ ਮਿਲਾਏਦਾ ਮਾਇਆ ਮੋਹੇ ਭਰਮ ਨਾ ਪਾਏ ਦੂਜੇ ਪਾਏ ਲਗਾ ਦੁੱਖ ਪਾਏ ਸੁਹਾ ਰੰਗ ਦਿਨ ਥੋੜੇ ਹੋਵੇ ਇਸ ਜਾਦੇ ਬਿਲਮ ਨਾ ਲਾਏਦਾ ਇਹੋ ਮਨ ਪੈ ਭਾਏ ਰੰਗਾਏ ਇਤ ਰੰਗ ਸਾਚੇ ਮਾਹੇ ਸਮਾਏ ਪੂਰੇ ਪਾਕੋ ਇਹੋ ਰੰਗ ਪਾਏ ਗੁਰਮਤੀ ਰੰਗ ਚੜਾਏਦਾ ਮਨੋ ਬੋਧ ਕਰੇ ਅਭਿਮਾਨ ਦੁਰਗੈ ਕਭੀ ਨਾ ਪਾਵੈ ਮਾਨ ਦੂਜੇ ਲਾਗੈ ਜਨ ਗਵਾਇਆ ਬਿਨ ਬੂਜੇ ਦੁੱਖ ਪਾਏਦਾ ਮੇਰਾ ਪ੍ਰਭ ਅੰਦਰ ਆਪ ਲੁਕਾਇਆ ਗੁਰਪ੍ਰਸਾਦ ਹਰ ਮਿਲੇ ਮਿਲਾਇਆ ਸੱਚਾ ਪ੍ਰਭ ਸੱਚਾ ਵਪਾਰਾ ਨਾਮ ਮੋਲਕ ਪਾਏਦਾ ਇਸ ਕਾਇਆ ਕੀ ਕੀਮਤ ਕਿਨੇ ਨਾ ਪਾਈ ਮੇਰੇ ਠਾਕੁਰ ਇਹੋ ਬਿਣਤ ਬਣਾਈ ਗੁਰਮੁਖ ਹੋਵੈ ਸੋ ਕਾਇਆ ਸੋਦੈ ਆਪੇ ਆਪ ਮਿਲਾਏਦਾ ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੇ ਪ੍ਰਵਾਹ ਗੁਰਮੁਖ ਵਣਜ ਸਦਾ ਸੁਖ ਪਾਏ ਸਹਿਜੇ ਸਹਿਜ ਮਿਲਾਏਦਾ ਸੱਚਾ ਮੈਲ ਸੱਚੇ ਭੰਡਾਰਾ ਆਪੇ ਦੇਵੈ ਦੇਵਨਹਾਰਾ ਗੁਰਮੁਖ ਸਲਾਏ ਸੁਖਦਾਤੇ ਮਨ ਮੇਲੇ ਕੀਮਤ ਪਾਏਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਡਿਆਏ ਜਿਸਦਾ ਹੱਠ ਸੋਈ ਵਥ ਜਾਣਿਆ ਗੁਰਮੁਖ ਦੇ ਨਾ ਪਛੋਤਾਏਦਾ ਹਰ ਜੀਓ ਸਮੇ ਰਹਿਆ ਸਮਾਈ ਗੁਰਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸਬਦੇ ਸਹਿਜ ਸਮਾਏਦਾ ਆਪੇ ਸੱਚਾ ਸ਼ਬਦ ਮਿਲਾਏ ਸ਼ਬਦੇ ਵਿੱਚੋਂ ਭਰਮ ਚੁਕਾਏ ਨਾਨਕ ਨਾਮ ਮਿਲੈ ਵਡਿਆਈ ਨਾਮੇ ਹੀ ਸੁਖ ਪਾਏਦਾ ਮਾਰੂ ਮਹੱਲਾ ਤੀਜਾ ਅਗਮ ਅਗੋਚਰ ਵੇ ਪਰਵਾਹੇ ਆਪੇ ਮਿਹਰਵਾਨ ਅਗਮ ਅਥਾਹੇ ਅਪੜ ਕੋਈ ਨਾ ਸਕੈ ਤਿਸਨੋ ਗੁਰਸਬਦੀ ਮੇਲਾਇਦਾ ਤੁਦਨੋ ਸੇਵੇ ਜੋ ਤੁਦ ਪਾਵੇ ਗੁਰ ਕੈ ਸ਼ਬਦੇ ਸਚ ਸਮਾਵੇ ਅੰਦਨ ਗੁਣ ਰਵੇ ਦਿਨ ਰਾਤੀ ਰਸਨਾ ਹਰਸ ਪਾਇਆ ਸ਼ਬਦ ਮਰੇ ਸਿਮਰਨ ਸਵਾਰੇ ਹਰ ਕੇ ਗੁਣ ਹਿਰਦੈ ਉਰ ਤਾਰੇ ਜਨਮ ਸਫਲ ਹਰ ਚਰਣੀ ਲਾਗੇ ਦੂਜਾ ਪਾਉ ਚੁਕਾਇਆ ਹਰ ਜਿਉ ਮੇਲੇ ਆ ਮਿਲਾਏ ਗੁਰ ਕੈ ਸ਼ਬਦੇ ਆਪ ਗਵਾਏ ਅੰਦੇ ਸਦਾ ਹਰ ਭਗਤੀ ਰਾਤੇ ਇਹ ਜਗ ਮਹਿ ਲਾਹਾ ਪਾਇਆ।

ਵੇਖਰੇ ਅਰਦਾਸ ਤੂੰ ਆਪੇ ਮੇਲ ਬਹਲਹੇ ਪਾ ਸਭਨਾ ਜੀਆਂ ਕਾ ਸੁਖਦਾਤਾ ਪੂਰੈ ਕਰਮ ਤਿਆਇਆ ਜਸ ਸੰਜਮ ਜੇ ਸਚ ਕਮਾਵੈ ਇਹੋ ਮਨ ਨਿਰਮਲ ਜੇ ਹਰ ਗੁਣ ਗਾਵੈ ਇਸ ਬਿਖ ਮੈਂ ਅੰਮ੍ਰਿਤ ਪ੍ਰਾਪਤ ਹੋਵੈ ਹਰ ਜੀਉ ਮੇਰੇ ਪਾਇਆ ਜਿਸਨੂੰ ਬੁਝਾਏ ਸੋਈ ਬੁਝੈ ਹਰ ਗੁਣ ਗਾਵੈ ਅੰਦਰ ਸੂਜੈ ਹੁਮੈ ਮੇਰਾ ਠਾਕਰਾਇ ਸਹਿਜੇ ਹੀ ਸਚ ਪਾਇਆ ਬਿਨ ਕਰਮਾ ਹੋਰ ਫਿਰੈ ਕਨੇਰੀ ਮਰਮਰ ਜੰਮੈ ਜੋ ਕਹਿ ਨਾ ਫੇਰੀ ਬਿਕਾ ਰਾਤਾ ਬਿਕ ਮਾਵੈ ਸੁਖ ਨਕ ਭੂ ਪਾਇਆ ਬਹੁਤੇ ਪੇਖ ਕਰੇ ਪੇਖ ਤਾਰੀ ਬਿਨ ਸਬਦੈ ਹੁਮੈ ਕਿਨੈ ਨਾ ਮਾਰੀ ਜੀਵਤ ਮਰੈ ਤਾਂ ਮੁਕਤ ਪਾਏ ਸੱਚੇ ਨਾਏ ਸਮਾਇਆ ਅਗਿਆਨ ਤ੍ਰਿਸ਼ਨਾ ਇਸ ਤਨਹੇ ਜਲਾਏ ਤਿਸ ਦੀ ਬੁਝੈ ਜੇ ਗੁਰਸ਼ਬਦ ਕਮਾਏ ਤਨਮਨ ਸਿਤਰ ਕ੍ਰੋਧ ਨਿਵਾਰੇ ਹਮੈ ਮਾਰ ਸਮਾਇਆ ਸੱਚਾ ਸਾਹਿਬ ਸੱਚੀ ਵਡਿਆਈ ਗੁਰਪ੍ਰਸਾਦੀ ਵਿਲੈ ਪਾਈ ਨਾਨ ਏਕ ਹੈ ਬਿਨੰਤੀ ਨਾਮੇ ਨਾਮ ਸਮਾਇਆ ਮਾਰੂ ਮਹੱਲਾ ਤੀਜਾ ਨਦਰੀ ਭਗਤਾਂ ਲਹਿਉ ਮਿਲਾਏ ਭਗਤ ਸਲਾਂ ਸਦਾ ਲਿਵ ਲਾਏ ਤੋ ਸੁਣਾਈ ਉਭਰੇ ਕਰਤੇ ਆਪੇ ਮੇਲ ਮਿਲਾਇਆ ਪੂਰੇ ਸ਼ਬਦ ਭਗਤ ਸੁਆਈ ਅੰਤਰ ਸੁਖ ਤੇਰੇ ਮਨ ਪਾਈ ਮੰਤਨ ਸੱਚੀ ਭਗਤ ਰਾਤਾ ਸੱਚੇ ਸਿਉ ਚਿਤ ਲਾਇਆ ਹਮੈ ਵਿੱਚ ਸਦ ਜਲੈ ਸਰੀਰਾ ਕਰਮ ਹੋਵੈ ਪੇਟੇ ਗੁਰਪੂਰਾ ਅੰਤਰ ਅਗਿਆਨ ਸ਼ਬਦ ਬੁਝਾਏ ਸਤਿਗੁਰ ਤੇ ਸੁਖ ਪਾਇਆ ਮਨੋ ਅੰਧਾ ਅੰਧ ਕਮਾਏ ਬਹੁ ਸੰਕਟ ਜੋਨੀ ਪਰਮਾਏ ਜਮਕਾ ਜੇਵੜਾ ਕਦੇ ਨਾ ਕਾਟੈ ਅੰਤੇ ਬਹੁ ਦੁਖ ਪਾਇਆ ਆਵਣ ਜਾਣਾ ਸ਼ਬਦ ਨਿਵਾਰੇ ਸਚ ਨਾਮ ਰਖੈ ਉਰ ਤਾਰੇ ਗੁਰ ਕੈ ਸ਼ਬਦ ਮਰੈ ਮਨ ਮਾਰੇ ਹਮੈ ਜਾਏ ਸਮਾਇਆ ਆਵਣ ਜਾਣੈ ਪਰਜ ਵਿਗੋਈ ਬਿਨ ਸਤਿਗੁਰ ਥਿਰ ਕੋਈ ਨਾ ਹੋਈ ਅੰਤਰ ਜੋ ਸ਼ਬਦ ਸੁਖ ਵਸਿਆ ਜੋਤੀ ਜੋਤ ਮਿਲਾਇਆ ਪੰਚ ਦੂਤ ਚਿਤਵੇ ਵੇਕਾਰਾ ਮਾਇਆ ਮੋਹਕਾ ਇਹੋ ਪਸਾਰਾ ਸਤਿਗੁਰ ਸੇਵੇ ਤਾਂ ਮੁਕਤ ਹੋਵੇ ਪੰਚ ਦੂਤ ਵਸ ਆਇਆ ਬਾਜ ਗੁਰੂ ਹੈ ਮੋਹ ਗੁਬਾਰਾ ਫਿਰ ਫਿਰ ਡੁੱਬੈ ਵਾਰੋ ਵਾਰਾ ਸਤਿਗੁਰ ਪੇਟੇ ਸਚ ਦ੍ਰਿੜਾਏ ਸਚ ਨਾਮ ਮਨ ਪਾਇਆ ਸਾਚਾ ਦਰ ਸਾਚਾ ਦਰਬਾਰਾ ਸੱਚੇ ਸੇਵੇ ਸਬਦ ਪਿਆਰਾ ਸੱਚੇ ਤੁਨ ਸੱਚੇ ਗੁਣ ਗਾਵਾ ਸੱਚੇ ਮਾਹੇ ਸਮਾਇਆ ਕਰੈ ਅੰਦਰ ਕੋ ਕਰ ਪਾਏ ਗੁਰ ਕੈ ਸ਼ਬਦੇ ਸਹਿ ਸੁਭਾਏ ਉਥੈ ਸੋ ਵਿਜੋਗ ਨਾ ਵਿਆਪੈ ਸਹਿਜੇ ਸਹਿਜ ਸਮਾਇਆ ਦੂਜੇ ਪਾਏ ਦੁਸ਼ਟਾ ਕਾ ਵਾਸਾ ਪਾਉਂਦੇ ਫਿਰੇ ਬਹੁ ਮੋਹ ਪਿਆਸਾ ਕੁਸੰਗਤ ਬੇ ਸਦਾ ਦੁੱਖ ਪਾਵੈ ਦੁਖੋ ਦੁੱਖ ਕਮਾਇਆ ਸਤਿਗੁਰ ਬਾਜੋ ਸੰਗਤ ਨਾ ਹੋਈ ਬਿਨ ਸਬਦੇ ਪਾਰ ਨਾ ਪਾਏ ਕੋਈ ਸੇਜੇ ਗੁਣ ਰਵੇ ਦਿਨ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗੇ ਗੁਰਸਬਦ ਨਿਵਾਸਾ ਉਡੇ ਨਾ ਮੁੱਲੇ ਨਾ ਆਵੈ ਨਾ ਜਾਏ ਨਿਜਕਰ ਵਾਸਾ ਪਾਇਆ ਕਾਇਆ ਸੋਦੇ ਸ਼ਬਦ ਵਿਚਾਰੇ ਮੋਠ ਗੁਰੀ ਪ੍ਰਮ ਨਿਵਾਰੇ ਆਪੇ ਕਿਰਪਾ ਕਰੇ ਸੁਖਦਾਤਾ ਆਪੇ ਮੇਲ ਮਿਲਾਇਆ ਸਦ ਹੀ ਨੇੜੈ ਦੂਰ ਨਾ ਜਾਣੋ ਗੁਰ ਕੈ ਸ਼ਬਦ ਨਜੀਕ ਪਛਾਣੋ ਬਿਕਸੈ ਕਮਲ ਕਿਰਨ ਪ੍ਰਗਾਸੈ ਪ੍ਰਗਟ ਕਰ ਦੇਖਾਇਆ ਆਪੇ ਕਰਤਾ ਸੱਚਾ ਸੋਈ ਆਪੇ ਮਾਰ ਜੀ ਵਾਲੇ ਅਵਰ ਨਾ ਕੋਈ ਨਾਨਕ ਨਾਮ ਮਿਲੈ ਵਡਿਆਈ ਆਪ ਗਵਾਏ ਸੁਖ ਪਾਇਆ ਮਾਰੂ ਸੋਲ ਹੇ ਮਹੱਲਾ ਚੌਥਾ ਇੱਕ ਓਅੰਕਾਰ ਸਤ ਗੁਰਪ੍ਰਸਾਦ ਸੱਚਾ ਆਪ ਸਵਾਰਣ ਹਾਰਾ ਅਵਰ ਨਾ ਸੂਜਸ ਬੀ ਜੀ ਕਾਰਾ ਗੁਰਮੁਖ ਸਚ ਵਸੈ ਘਟੰਤਰ ਸਹਿਜੇ ਸਚ ਸਮਾਈ ਹੇ ਸਭਨਾ ਸਚ ਵਸੈ ਮਨ ਮਾਈ ਗੁਰਪ੍ਰਸਾਦੀ ਸਹਿ ਸਮਾਈ ਗੁਰ ਗੁਰ ਕਰਤ ਸਦਾ ਸੁਖ ਪਾਇਆ ਗੁਰ ਚਰਣੀ ਚਿਤ ਲਾਈ ਹੇ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਸਤਿਗੁਰ ਸੇਵੀ ਅਵਰ ਨਾ ਦੂਜਾ ਸਤਿਗੁਰ ਤੇ ਨਾਮ ਰਤਨ ਤਨ ਪਾਇਆ ਸਤਿਗੁਰ ਕੀ ਸੇਵਾ ਪਾਈ ਹੇ ਬਿਨ ਸਤਿਗੁਰ ਜੋ ਦੂਜੈ ਲਾਗੇ ਆਵੈ ਜਾਏ ਪ੍ਰਮ ਮਰਹੇ ਅਪਾਗੇ ਨਾ ਤਿਨਕੀ ਫਿਰ ਗਤ ਹੋਵੈ ਜੇ ਗੁਰਮੁਖ ਰਹੇ ਸਰਣਾਈ ਹੇ ਗੁਰਮੁਖ ਪ੍ਰੀਤ ਸਦਾ ਹੈ ਸਾਚੀ ਸਤਿਗੁਰ ਤੇ ਮਾਂਗੋ ਨਾਮ ਅਜਾਚੀ ਹੋ ਦਿਆਲ ਕਿਰਪਾ ਕਰ ਹਰ ਜੀਓ ਰਖ ਲੇਵੋ ਗੁਰ ਸਰਣਾਈ ਹੇ ਅੰਮ੍ਰਿਤ ਰਸ ਸਤਿਗੁਰੂ ਚੁਆਇਆ ਦਸਵੇਂ ਦੁਆਰ ਪ੍ਰਗਟ ਹੋਏ ਆਇਆ ਤੈ ਅਨਹਦ ਸ਼ਬਦ ਵਜੇ ਤੁਨ ਬਾਣੀ ਸਹਿਜੇ ਸਹਿਜ ਸਮਾਈ ਹੇ ਜਿਨ ਕੋ ਕਰਤੈ ਤੁਰ ਲਿਖ ਪਾਈ ਅੰਧਨ ਗੁਰ ਗੁਰ ਕਰਤ ਵਿਹਾਈ ਬਿਨ ਸਤਿਗੁਰ ਕੋ ਸੀ ਜੈ ਨਾਏ ਗੁਰ ਚਰਣੀ ਚਿਤ ਲਾਈ ਹੇ ਜਿਸ ਭਾਵੈ ਤਿਸਾਪੇ ਦੇ ਗੁਰਮੁਖ ਨਾਮ ਪਦਾਰਥ ਲੇ ਆਪੇ ਕਿਰਪਾ ਕਰੇ ਨਾਮ ਦੇਵੈ ਨਾਨਕ ਨਾਮ ਸਮਾਈ ਹੇ ਗਿਆਨ ਰਤਨ ਮਨ ਪ੍ਰਗਟ ਪਿਆ ਨਾਮ ਪਦਾਰਥ ਸਹਿਜੇ ਲਿਆ ਇਹੋ ਵਡਿਆਈ ਗੁਰ ਤੇ ਪਾਏ ਸਤਿਗੁਰ ਕੋ ਸਦ ਬਲ ਜਾਈ ਹੇ ਪ੍ਰਗਟਿਆ ਸੂਰਨਿਸ ਮਿਟਿਆ ਅੰਧਿਆਰਾ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਸਗੁਰ ਗਿਆਨ ਰਤਨ ਅਤ ਪਾਰੀ ਕਰਮ ਮਿਲੈ ਸੁਖ ਪਾਈ ਹੇ ਗੁਰਮੁਖ ਨਾਮ ਪ੍ਰਗਟੀ ਹੈ ਸੋਏ ਚੋ ਜੁਗ ਨਿਰਮਲ ਹੱਛਾ ਲੋਏ ਨਾਮੇ ਨਾਮ ਰਤ

0: आई हे। गुरमुख नाम प्राप्त होवै से जे जागै से जे सोवै, गुरमुख नाम समाए समावै नानक नाम त्याई हे। भगता मुख अमृत है बाणी, गुरमुख हर नाम आख वखाणी, हर हर करत सदा मन बिगसै हर चरणी मन लाई हे। हम मुर अज्ञान ज्ञान किछ नाई, सतगुर ते समझ पड़ी मन माई, हो दयाल कृपा कर हर जियो सतगुर की सेवा लाई हे। जिन सतगुर जाता तिन एक पछाता, सर्बे रव रहया सुखदाता, आत्म चीन परम पत पाया सेवा सुरत समाई हे। जिनको आद मिली वडियाई, सतगुर मन वस्या लिव लाई, आ मिलिया जग जीवन दाता नानक अंक समाई हे। मारू महला चौथा, हर अगम अगोचर सदा अविनाशी, सर्बे रव रहया कटवासी, तिसमिन अवर ना कोई दाता, हर तिसे श्रेव हो प्राणी हे। जाको राखे हर राखन हारा, ताको कोई ना सक समारा, सो ऐसा से वो संतो जा की उत्तम बाणी हे। जा पे किछ किथा उन्नाही, ता करता भरपूर समाई, सुके देफुन हर या की तोन, हर त्यावो चो जिविडाणी हे। जो जिया की वेदन जाने, तिस साहिब कै हो कुरबाने, तिस आगे जन करे बिनंती, जो सर्व सुखा का दाणी हे। जो जिये की सार ना जाने, तिस स्यों किछ ना कहिए जाने, मुर स्यों नहें लूज प्राणी, हर जपिये पद निर्बाणी हे। ना कर चिंत चिंता है करते, हर देवै जल थल जनता, सब तै चिंत दान दे प्रभ मेरा, विच पाथर कीट पखाणी हे। ना कर आस मीत सुत पाई, ना कर आस किसै साहु व्यवहार की पराई, बिन हर नावै को बेली नाई, हर जपिये सारंग पाणी हे। अंधे नाम जपो बनवारी, सब आसा मनसा पूरे थारी, जन नानक नाम जपो पव खंडन, सुख सहजे रहन वेहाणी हे। जिन हर सेविया तिन सुख पाया, सहजे हर नाम समाया, जो शरण परै तिसकी पत राखै, जाय पूछो वेद पुराणी हे। जिस हर सेवा लाए सोई जन लाग्या, गुर कै शब्द परम पो पाग्या, विचे गृह सदा रहै उदासी, ज्यों कमल रहै विच पाणी हे। विच हम मैं सेवा थाए ना पाए, जन्म रह फिर आवै जाए, सो तप पूरा साई सेवा, जो हर मेरे मन पाणी हे। हो क्या गुण तेरे आखा स्वामी, तू सर्व जिया का अंतर जामी, हो मांगो दान तुझे पेह करते, हर अंधे नाम वखाणी हे। किसी जोर अहंकार बोलन का, किसी जोर दीवान माया का, मैं हर बिन टेक तर अवर ना काई, तू करते राख मैं निमाणी हे। निमाणे माण करे तुद पावै, होर केतिए चचख आवै जावै, जिनका पख करे तू स्वामी, तिनकी ऊपर गल तुद आणी हे। हर हर नाम जिनी सदा त्याया, तिनी गुरु प्रसाद परम पद पाया, जिनी हर सेव्या तिन सुख पाया, बिन सेवा पछताणी हे। तो समय वरते हर जगन्नाथ, सो हर जपै जिस गुर मस्तक हाथ, हर की सरण पया हर जापी, जन नानक दास दसाणी हे। मारू सोलहे महला पंजवा, इक ओंकार सत गुर प्रसाद। कला उपाय तरी जिन तरना, गगन रहाया हुक्मे चरना, अग्न उपाय ईदन मेह बादी, सो प्रभु राखे पाई हे। जी जंत को रिजक संबाहे, करण कारण समर्थ आ पाहे, खिन में थाप थापन हारा, सोई तेरा सहाई हे। माँ ग्रह मह जिन प्रत पालिया, सास ग्रास होय संग संभालिया, सदा सदा जपिया सो प्रीतम वड्डी जिस वड्याई हे। सुल्तान खान करे खिन कीरे, गरीबी निवाय करे प्रभ मीरे, गर्भ निवारण सर्ब सदान, किछ कीमत कहीं ना जाई हे। सो पतिवंता सो तनवंता, जिस मन वस्या हर भगवंता, मात पिता सतबंध पाई, जिन्हें हो सृष्ट पाई हे। प्रभ आए सरना पो नहीं करना, सा संगत नीचो है तरना, मन बच कर्म अरादे करता, तिस नाही कदे सजाई हे। गुण निदान मंतन महरव्या, जन्म मरण की जो नापव्या, दुख विनाश किया सुख डेरा, जा तृप्त रहे आगाई हे। मीत हमारा सोई स्वामी, थां थनन तरन तरजामी, सिमर सिमर पूरन परमेसर, चिंता गणत मिटाई हे। हर का नाम कोट लख बाहा, हर जस कीर्तन संग तनता, ज्ञान खड़ कर कृपा दीना, दूत मारे करताई हे। हर का जा जपो जप जपने, जीत आवो वसो कर अपने, लख चौरासी नरक ना देखो, रसक रसक गुण गाई हे। खण ब्रह्मंड उदाहरण हारा ऊच ताहो अगम पारा जिसनो कृपा करे प्रभ अपनी सो जंती से त्याई हे। बंधन तोड़ लिए प्रभ मोले कर कृपा किने कर गोले अनहद ऋण चुनकार से तुन साची कार कमाई हे। मन प्रतीत बनी प्रभ तेरी बिनस गई हूँ मैं मत मेरी। अंगीकार किया प्रभ अपने जग में शोभ सुहाई हे। जय जय कार जपो जग दिसे बलबल जाई प्रभ अपने इसे। तिस बिन दूजा अवरना दिसे एका जुगत सबाई हे। सत सत सत प्रभ जाता गुरु प्रसाद सदा मन राता। सिमर सिमर जीवे जन तेरे एक अंकार समाई हे। भक्त जना का प्रीतम प्यारा सब उदाहरण खसम हमारा। सिमर ना पुनी सब इच्छा जन नानक पैज रखाई हे। मारू सोलहे महला पंजवा एक ओंकार सत गुर प्रसाद। संगी जोगी नार लपटाणी उर्ज रई रंग रसमाणी। कृत संजोगी पय कतार करते पोग बिला साहे। जो पिर करै सो तन तत मानै पिर तनहे सिगा रखै संगानै। मिल एकत्र वसे दिन राती प्रियो दे तनहे दिला साहे। तन मांगै प्रियो बहु बिद तावै जो पावै सो आण दिखावै। एक वस्तु को पहुँच न साकै तन रहती भूख प्या साहे। तन करै बिनो दो कर जोरै प्रिय प्रदेश ना जाहु वसो कर मोरै। ऐसा बंच करो गृह पितर जित उतरै भुख प्या साहे। सगले कर्म तरम जुग सादा बिन हरस सुख तिल नहीं लादा। पई कृपा नानक सत्संगे तो तन पिर आनंद उलासा हे। तन अंधी पिर चपल स्याना पै तत्कार रचना रचाना। जिस वखर को तुम आए हो सो पायो सतगुरु पासा हे। तन कह तू वस मैं नाले प्रिय सुखवासी बाल गोपाले। तुझे बिना हो कितनी ना लिखे वचन देह छोड़ ना जासा हे। फिर कहया हो हुक्मे बंदा ओ पारो ठाकुर जिस कारण ना छंदा। जिचर राखे चिचर तुम संग रहना जा सदे उठ सिदा साहे। जो प्रिय बचन कहे तन साचे तन कछु ना समझे चंचल काचे। बहुर बहुर फिर ही संग मांगे ओ बात जाने कर हासा हे। आई आज्ञा फिर हो बुलाया ना तन पुछी ना मता पकाया। उठ सिदायो छूटर माटी देख नानक मिथन मुहासा हे। रे मन लोभी सुन मन मेरे सदगुरु से दिन रात सदेरे। बिन सदगुरु पच मुए साध निगरे गल जम फासा हे। मनुख आवै मनुख जावै मनुख फिर छोटा खावै। जितने नरक से मनमुख पोगै गुरमुख लेप नामा साहे। गुरमुख सोए जे हर जीव पाया तिस कौन मिटावै। जे प्रभ पहराया सदा आनंद करे आनंदी जिस सिर पाओ पया गल खासा हे। हो बलिहारी सदगुरु पूरे शरण के दाते बचन के सूरे। ऐसा प्रभ मिलिया सुख दाता विछुड़ कत ही जा साहे। गुण निदान किछ कीम ना पाई कटकट पूर हो सब ठाई। नानक शरण दीन दुख पंजन हो रैण तेरे जो दासा हे। मारू सोलहे महला पंजवा एक ओंकार सत गुर प्रसाद। करै आनंद आनंदी मेरा कटक पूर्ण सिर सिरहे निबेरा। सिर सहा कै सच्चा साहेब अवर नाही को दूजा हे। हरखवंत आनंद दयाला प्रगट रहो प्रभ सर्व उजाला। रूप करे कर विगसै आपे ही आप पूजा हे। आपे कुदरत करे विचारा आपे सच करे पसारा। आपे खीर खिलावै दिन राती आपे सुन सुन पीजा हे। साचा तख्त सच्ची पातशाही सच खजीना साचा साई। आपे सच तारियो सब साचा सच्चे सच वर्ती जाहे। सचत पावस सच्चे केरा साचा थां सदा प्रभ तेरा। सच्चे कुदरत सच्ची पाणी ससाय सुख की जाहे। एको आप तू है वड राजा हुकम सच्चे कै पूरे काजा। अंतर बार सब किछ जाने आपे ही आप पतीजा हे। तू वड रसिया तू वड पोगी तू निर्वाण तू है ही जोगी। सर्व सुख सहज कर तेरे अम्यो तेरी दृष्टि जाहे। तेरी दा तुझै ते होवै देह दान सब सहजंत लोवै। तोड़ न आवै पूर पंडारै तृप्त रहे आगी जाहे। जाचै सिद्ध सादिक बनवासी जाचै जति स्थिति सुखवासी। एक दता सगल है जाचक देह दान सृष्टि जाहे। करे भगत अर रंग पारा खिनमै थाप था पनहारा। पारो तोल बेअंत स्वामी हुकम मन भगती जाहे। ਜਿਹ ਦੇ ਦਰਸ ਸੋਈ ਤੁਧ ਜਾਣੈ ਉਹ ਗੁਰ ਕੈ ਸ਼ਬਦ ਸਦਾ ਰੰਗ ਮਾਣੈ ਚਤੁਰਸ ਰੂਪ ਸਿਆਣਾ ਸੋਈ ਜੋ ਮਨ ਤੇਰੇ ਪਾਵੀ ਜਾਹੇ ਜੇ ਚੀਤ ਆਵੈ ਸੋ ਵੇ ਪ੍ਰਵਾ ਜੇ ਚੀਤ ਆਵੈ ਸੋ ਸੱਚਾ ਸਾ ਜੇ ਚੀਤ ਆਵੈ ਤਿਸ ਭੋ ਕਿਹਾ ਅਵਰ ਕਹਾ ਕਿਛ ਕੀ ਜਾਹੇ ਤ੍ਰਿਸ਼ਨਾ ਬੂਜੀ ਅੰਤਰ ਠੰਡਾ ਗੁਰਪੁਰੈ ਲੇ ਟੂਟਾ ਗੰਡਾ ਸੁਰ ਸ਼ਬਦ ਰਿਦ ਅੰਤਰ ਜਾਗੀ ਅਮਿਓ ਚੋਲ ਚੋਲ ਪੀ ਜਾਹੇ ਮਰੈ ਨਾਹੀ ਸਦ ਸਦ ਹੀ ਜੀਵੈ ਅਮਰ ਪਿਆ ਬਿਨਾ ਸੀ ਥੀਵੈ ਨਾ ਕੋ ਆਵੈ ਨਾ ਕੋ ਜਾਵੈ ਗੁਰ ਦੂਰ ਕੀਆ ਪਰਮੀ ਜਾਹੇ ਪੂਰੇ ਗੁਰ ਕੀ ਪੂਰੀ ਬਾਣੀ ਪੂਰੇ ਲਾਗਾ ਪੂਰੇ ਮਾਹੀ ਸਮਾਣੀ ਚੜ੍ਹੈ ਸਵਾਇਆ ਨਿਤ ਨਿਤ ਰੰਗਾ ਕੱਟੈ ਨਾਹੀ ਤੁਲੀ ਜਾਹੇ ਬਾਰਾਂ ਕੰਚਨ ਸੁਧ ਕਰਾਇਆ ਨਲ ਸਰਾਬ ਵਨੀਸ ਚੜਾਇਆ ਪਰ ਖਜਾਨੈ ਪਾਇਆ ਸਰਾਫੀ ਫਿਰ ਨਾਹੀ ਤਾਈ ਜਾਹੇ ਅੰਮ੍ਰਿਤ ਨਾਮ ਤੁਮਾਰਾ ਸਵਾਮੀ ਨਾ ਦਾਸ ਦਾ ਕੁਰਬਾਨੀ ਸਤਸੰਗ ਮਹਾ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਪੀ ਜਾਹੇ ਮਾਰੂ ਮਹੱਲਾ ਪੰਜਵਾ ਸੋਲਹੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਗੁਰ ਗੋਪਾਲ ਗੁਰ ਗੋਬਿੰਦਾ ਗੁਰ ਦਿਆਲ ਸਦਾ ਬਖਸਿੰਦਾ ਗੁਰ ਸਾਸਮਤ ਖਟ ਕਰਮਾ ਗੁਰ ਪਵਿੱਤਰ ਅਸਥਾਨਾ ਹੇ ਗੁਰ ਸਿਮਰ ਸਭ ਕਿਲ ਵਿਖ ਨਾਸੇ ਗੁਰ ਸਿਮਰਤ ਜਮ ਸੰਗ ਨਾ ਫਾਸੇ ਗੁਰ ਸਿਮਰਤ ਮਨ ਨਿਰਮਲ ਹੋਵੇ ਗੁਰ ਕਾਟੇ ਅਪਮਾਨਾ ਹੇ ਗੁਰ ਕਾ ਸੇਵਕ ਨਰਕ ਨਾ ਜਾਏ ਗੁਰ ਕਾ ਸੇਵਕ ਪਾ ਬ੍ਰਹਮ ਤਿਆਏ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰ ਕਰਦਾ ਨਿਤ ਜੀਆ ਦਾਨਾ ਹੇ ਗੁਰਦੁਆਰੇ ਹਰ ਕੀਰਤਨ ਸੁਣਿਆ ਸਤਿਗੁਰੂ ਭੇਟ ਹਰ ਜਸ ਮੁਖ ਪਣੀਐ ਕਲ ਕਲੇਸ ਮਿਟਾਏ ਸਤਿਗੁਰ ਹਰ ਦਰਗੈ ਦੇਵੈ ਮਾਨਾ ਹੇ ਅਗਮ ਅਗੋਚਰ ਗੁਰੂ ਦਿਖਾਇਆ ਪੂਲਾ ਮਾਰਗ ਸਤਿਗੁਰ ਪਾਇਆ ਗੁਰ ਸੇਵਕ ਕੋ ਬਿਘਨ ਨਾ ਭਗਤੀ ਹਰ ਪੂਰ ਦ੍ਰਿੜਾਇਆ ਗਿਆਨਾ ਹੇ ਗੁਰ ਦ੍ਰਿਸ਼ਟਾਇਆ ਸਭਨੀ ਠਾਈ ਜਲ ਥਲ ਪੂਰਿਆ ਗੋਸਾਈ ਊਚ ਊਨ ਸਭ ਏਕ ਸਮਾਨਾ ਮਨ ਲਾਗਾ ਸਹਿਤਿਆ ਨਾਹੇ ਗੁਰੂ ਮਿਲਿਆ ਸਭ ਤ੍ਰਿਸ਼ਨ ਬੁਝਾਈ ਗੁਰੂ ਮਿਲਿਆ ਨਹਿ ਜੋ ਹੈ ਮਾਏ ਸਤ ਸੰਤੋ ਦੀਆ ਗੁਰਪੁਰੈ ਨਾ ਅੰਮ੍ਰਿਤ ਪੀਪਾ ਨਾਹੇ ਗੁਰ ਕੀ ਬਾਣੀ ਸਮਾਏ ਸਮਾਣੀ ਆਪ ਸੁਣੀ ਤੇ ਆਪ ਵਖਾਣੀ ਜਿਨ ਜਿਨ ਜਪੀ ਤੇਈ ਸਭ ਨਿਸਤਰੇ ਤਿਨ ਪਾਇਆ ਨੇ ਚਲ ਥਾਨਾ ਹੇ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ ਜੋ ਕਿਛ ਕਰੈ ਸੋ ਆਪਣ ਪਾਣੈ ਸਾਧੂ ਤੁਰ ਜਾਚੇ ਜਨ ਤੇਰੇ ਨਾਨਕ ਸਦ ਕੁਰਬਾਨਾ ਹੇ ਮਾਰੂ ਸੋਲਹੇ ਮਹੱਲਾ ਪੰਜਵਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਆਦਿ ਨਿਰੰਜਨ ਪ੍ਰਭ ਨਿਰੰਕਾਰਾ ਸਮੈ ਵਰਤੈ ਆਪ ਨਿਰਾਰਾ ਵਰਨ ਜਾਤ ਚਿਹਨ ਨਹੀਂ ਕੋਈ ਸਭ ਹੁਕਮੈ ਸਿਸ਼ਟ ਉਪਾਏ ਦਾ ਲਖ ਚੌਰਾਸੀ ਚੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁਕੈ ਸੋ ਆਏ ਜਾਏ ਦੁਖ ਪਾਏ ਦਾ ਕੀਤਾ ਹੋਵੇ ਤਿਸ ਕਿਹਾ ਕਹੀਐ ਗੁਰਮੁਖ ਨਾਮ ਪਦਾਰਥ ਲਈਏ ਜਿਸ ਆਪ ਭੁਲਾਏ ਸੋਈ ਭੁਲੈ ਸੋ ਬੁਝੈ ਜਿਸ ਹੈ ਬੁਝਾਏ ਦਾ ਹਰਖ ਸੋ ਕਾ ਨਗਰ ਇਹੋ ਕੀਆ ਸੇ ਉਬਰੇ ਜੋ ਸਤਿਗੁਰ ਸਰਣੀਆ ਤੇ ਹਾਂ ਗੁਣਾ ਤੇ ਰਹਿ ਨਿਰਾਰਾ ਸੋ ਗੁਰਮੁਖ ਸੋ ਬਾਪਾਏ ਦਾ ਅਨੇਕ ਕਰਮ ਕੀਏ ਬਹੁ ਤੇਰੇ ਜੋ ਕਿ ਜੈ ਸੋ ਬੰਧਨ ਪੈਰੇ ਕੁਰਜਾ ਬੀਜ ਬੀਜੇ ਨਹੀਂ ਜੰਮੈ ਸਭ ਲਾਹਾ ਮੂਲ ਗਵਾਏ ਦਾ ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦੁਰਗੈ ਪਤ ਸਿਉ ਜਾਏ ਦਾ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੈ ਵਸ ਆਪ ਪ੍ਰਭ ਕੀਆ ਨੇਚਲ ਏਕ ਆਪ ਅਭਿਨਾਸੀ ਸੋ ਨੇਚਲ ਜੋਤਿ ਸੈ ਤਿਆਏ ਦਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਜਿਉ ਜਲ ਤਰੰਗ ਉਠੇ ਬਹੁ ਪਾਤੀ ਫਿਰ ਸਲੈ ਸਲਲ ਸਮਾਏ ਦਾ ਇੱਕ ਜਾਚਿਕ ਮੰਗੈ ਦਾਨ ਦੁਆਰੈ ਜਾ ਪ੍ਰਭ ਭਾਵੈ ਤਾ ਕਿਰਪਾ ਤਾਰੈ ਦੇਹੋ ਦਰਜਿਤ ਮੰਤ੍ਰਿਪਤਾ ਸੈ ਹਰ ਕੀਰਤਨ ਮਨ ਠਹਿਰਾਏ ਦਾ ਰੂੜੋ ਠਾਕੁਰ ਕਿਤੈ ਵਸ ਨਾ ਆਵੈ ਹਰ ਸੋ ਕਿਛ ਕਰੇ ਜੇ ਹਰ ਕਿਆ ਸੰਤਾ ਪਾਵੈ ਕੀਤਾ ਲੁਣ ਸੋਈ ਕਰਾਇਨ ਦਰ ਫੇਰ ਨਾ ਕੋਈ ਪਾਏ ਦਾ ਜਿਥੈ ਔਕੜ ਆਏ ਬੰਤ ਹੈ ਪ੍ਰਾਣੀ ਤਿਥੈ ਹਰ ਧਿਆਈਐ ਸਾਰਗ ਪਾਣੀ ਜਿਥੈ ਪੁੱਤਰ ਕਲੱਤਰ ਨਾ ਬੇਲੀ ਕੋਈ ਤਿਥੈ ਹਰ ਆਪ ਛਡਾਏ ਦਾ ਵੱਡਾ ਸਾਹਿਬ ਅਗਮ ਅਥਾਹ ਕਿਉ ਮਿਲਿਆ ਪ੍ਰਭਵੇ ਪ੍ਰਵਾਹ ਕਾਲ ਸਲਗ ਜਿਸ ਮਾਰਗ ਪਾਏ ਸੋ ਵਿੱਚ ਸੰਗਤ ਵਾਸਾ ਪਾਏ ਦਾ ਹੁਕਮ ਬੁਝੈ ਸੋ ਸੇਵਕ ਯੈ ਬੁਰਾ ਪਲਾ ਦੋਏ ਸੰਸਰ ਸਈਐ ਹੁਮੈ ਜਾਏ ਤਾ ਏਕੋ ਬੁਝੈ ਸੋ ਗੁਰਮੁਖ ਸਹਿਜ ਸਮਾਏ ਦਾ ਹਰ ਕੇ ਭਗਤ ਸਦਾ ਸੁਖਵਾਸੀ ਬਾਲ ਸੁਭਾਏ ਅਤੀਤ ਉਦਾਸੀ ਅਨੇਕ ਰੰਗ ਕਰੇ ਬਹੁ ਪਾਤੀ ਜਿਉ ਪਿਤਾ ਪੂਤ ਲੜਾਏ ਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਤਾਂ ਮਿਲੀਐ ਜਾਲੇ ਮਿਲਾਏ ਗੁਰਮੁਖ ਪ੍ਰਗਟ ਪਿਆ ਤਿੰਨ ਜਨ ਕੋ ਜਿਨ ਤੁਰਮਸਤਕ ਲੇਖ ਲਿਖਾਏ ਦਾ ਤੂੰ ਆਪੇ ਕਰਤਾ ਕਾਰਣ ਕਰਣਾ ਸ੍ਰਿਸ਼ਟ ਉਪਾਇ ਤਰੀ ਸਭ ਤਰਣਾ ਜਨ ਨਾਨਕ ਸਰਣ ਪਿਆ ਹਰ ਦੁਆਰੇ ਹਰ ਪਾਵੈ ਲਾਜ ਰਖਾਏ ਦਾ ਮਾਰੂ ਸੁਲਹੇ ਮਹੱਲਾ ਪੰਜਵਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜੋ ਦਿਸੈ ਸੋ ਏਕੈ ਤੂੰ ਹੈ ਬਾਣੀ ਤੇਰੀ ਸ੍ਰਵਣ ਸੁਣੀਐ ਦੂਜੀ ਅਵਰ ਨਾ ਜਾ ਪਸਕਾਏ ਸਗਲ ਤੁਮਾਰੀ ਤਾਰਣਾ ਆਪ ਚਿਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਭ ਥੀਆ ਆਪ ਉਪਾਏ ਰਚਿਓਨ ਪਸਾਰਾ ਆਪੇ ਘਟਕੜ ਸਾਰਣਾ ਇੱਕ ਉਪਾਏ ਵੱਡ ਦਰਬਾਰੀ ਇੱਕ ਉਦਾਸੀ ਇੱਕ ਕਰਬਾਰੀ ਇੱਕ ਭੁਖੇ ਇੱਕ ਤ੍ਰਿਪਤ ਅਗਾਏ ਸਭ ਸਹਿ ਤੇਰਾ ਪਾਰਣਾ ਆਪੇ ਸਤ ਸਤ ਸਤ ਸਾਚਾ ਓਤ ਪੋਤ ਭਗਤਨ ਸੰਘ ਰਾਚਾ ਆਪੇ ਗੁਤ ਆਪੇ ਹੈ ਪ੍ਰਗਟ ਆਪਣਾ ਆਪ ਪਸਾਰਣਾ ਸਦਾ ਸਦਾ ਸਦ ਹੋਵਣ ਹਾਰਾ ਊਚਾ ਗਮ ਥਾਉ ਪਾਰਾ ਊਣੇ ਪਰੇ ਪਰੇ ਪਰ ਊਣੇ ਇਹ ਚਲਤ ਸੁਆਮੀ ਕੇ ਕਾਰਣਾ ਮੁਖ ਸਲਾਈ ਸੱਚੇ ਸਾਹ ਨੈਣੀ ਪੇਖਾ ਅਗਮ ਥਾਹ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਦਾਰਣਾ ਕਰ ਕਰ ਵਿਖੇ ਕੀਤਾ ਆਪਣਾ ਜੀ ਜਨਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੈ ਨਦਰੀ ਨਦਰ ਨਿਹਾਲਣਾ ਸੰਸ ਬਾਜੇ ਬੈਸੇ ਪ੍ਰਪਾਸੇ ਅੰਧ ਮੰਗਲ ਹਰਚਲ ਤਮਾਸੇ ਗੁਣ ਗਾਵੇ ਅਨਹੰ ਤੁਨ ਬਾਣੀ ਤੇ ਨਾਨਕ ਦਾਸ ਚਿਤਾਰਣਾ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖੈ ਖੇਲ ਪਾਰਾ ਆਪ ਪਾਏ ਭਾਵਣ ਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾ ਸੋਏ ਤੁਮਾਰੀ ਸਦਾ ਸਦਾ ਜਾਈ ਬਲਿਹਾਰੀ ਦੋਇ ਕਰ ਜੋੜ ਸਿਮੋ ਦਿਨ ਰਾਤੀ ਮੇਰੇ ਸਵਾਮੀ ਅਗਮ ਅਪਾਰਣਾ ਤੁਦ ਬਿੰਦੂ ਜੇ ਕਿਸ ਲਾਈ ਏਕੋ ਏਕ ਜਪੀ ਮਨ ਮਾਹੀ ਹੁਕਮ ਬੋਜਨ ਪਏ ਨਿਹਾਲਾ ਇਹੋ ਭਗਤਾਂ ਕੀ ਕਾਲਣਾ ਗੁਰੂ ਦੇ ਜਪੀਐ ਮਨ ਸਾਚਾ ਗੁਰੂ ਦੇਸ ਰਾਮ ਰੰਗਰਾਚਾ ਗੁਰੂ ਦੇਸ ਤੁਟੇ ਸਭ ਬੰਧਨ ਇਹੋ ਪਰਮ ਮੋਹ ਪਰਜਾਲਣਾ ਜੇ ਰਾਖੈ ਸੋਈ ਸੁਖਤਾਨਾ ਸਹਿਜੇ ਹੋਏ ਸੋਈ ਭਲਮਾਨਾ ਬਿਨਸੈ ਬੈ ਨਾਈ ਕੋ ਬੈਰੀ ਸਭ ਏਕੋ ਹੈ ਪਾਲਣਾ ਡਰ ਚੁੱਕੇ ਬਿਨਸੀ ਅੰਧਿਆਰੇ ਪ੍ਰਗਟ ਪਏ ਪ੍ਰਪੁਰਖ ਨਿਰਾਰੇ ਆਪ ਛੋੜ ਪਏ ਸਰਨਾਈ ਜਿਸ ਕਾਸਾ ਤਿਸ ਕਾਲਣਾ ਐਸਾ ਕੋਵਿਡ ਭਾਗੀ ਆਇਆ ਆਠ ਪੈਰ ਜਿਨ ਖਸਮ ਤਿਆਇਆ ਤਿਸ ਜਨ ਕੈ ਸੰਗਤ ਰਹਿ ਸਭ ਕੋਈ ਸੋ ਪ੍ਰਵਾਨ ਸਧਾਰਣਾ ਇਹ ਬਖਸੀਸ ਖਸਮ ਤੇ ਪਾਵਾਂ ਆਠ ਪੈਰ ਕਰ ਜੋੜ ਤਿਆਵਾਂ ਨਾਮ ਜਪੀ ਨਾਮ ਸਹਿ ਸਮਾਵਾ ਨਾਮ ਨਾਨਕ ਮਿਲੈ ਉਚਾਰਣਾ ਮਾਰੂ ਮਹੱਲਾ ਪੰਜਵਾ ਸੂਰਤ ਦੇਖ ਨਾ ਭੂਲ ਗਵਾਰਾ ਮਿਥਨ ਮਹਾਰਾ ਝੂਠ ਪਸਾਰਾ ਜਗਮੇ ਕੋਈ ਰਹਿਣ ਨਾ ਪਾਏ ਨਿਚਲ ਏਕ ਨਰਾਇਣਾ ਗੁਰਪੁਰੇ ਕੀ ਪੋ ਸਰਨਾਈ ਮੋਹ ਸੋਖ ਸਭ ਭਰਮ ਮਿਟਾਈ ਏਕੋ ਮੰਤਰ ਦੜਦੜਾਏ ਔਖੋ ਸੱਚ ਨਾਮ ਰਿੱਧ ਗਾਇਣਾ ਜਿਸ ਨਾਮੈ ਕੋ ਤਰਸੇ ਬਹੁ ਦੇਵਾ ਸਗਲ ਪਤ ਜਾ ਕੀ ਕਰਦੇ ਸੇਵਾ ਅਨਾਥਾ ਨਾਥ ਦੀਨ ਦੁਖ ਭੰਜਨ ਸੋ ਗੁਰਪੁਰੈ ਤੇ ਪਾਇਣਾ ਹੋਰ ਦੁਆਰਾ ਕੋਈ ਨਾ ਸੁਜੈ ਤ੍ਰਿਪਣ ਤਾਵੈ ਤਾਂ ਕਿਛੂ ਨਾ ਬੁਝੈ ਸਗੁ ਸਾਉ ਭੰਡਾਰ ਨਾਮ ਜਿਸ ਇਹੋ ਰਤਨ ਤਿਸੈ ਤੇ ਪਾਇਣਾ ਜਾ ਕੇ ਦੂਰ ਕਰੇ ਪੁਨੀਤਾ ਸੁਰ ਨਰ ਦੇਵ ਨਾ ਭਾਵੈ ਮਿਤਾ ਸਤਿਪੁਰਖ ਸਤਿਗੁਰ ਪਰਮੇਸ਼ਰ ਜਿਸ ਪੇਟ ਤਪਾਤ ਪ੍ਰਾਇਣਾ ਪਾਰ ਜਾਤ ਲੋੜਨ ਮਨ ਪਿਆਰੇ ਕਾਮ ਦੇਨ ਸੋਹੀ ਦਰਬਾਰੇ ਤ੍ਰਿਪਤ ਸੰਤੋਖ ਸੇਵਾ ਗੁਰਪੁਰੇ ਨਾਮ ਕਮਾਏ ਰਸਾਇਣਾ ਗੁਰ ਕੈ ਸ਼ਬਦ ਮਰੇ ਪੰਚ ਤਾਤੂ ਪੈ ਪਾ ਬ੍ਰਹਮ ਹੋਵੇ ਨਿਰਮਲਾ ਤੂੰ ਪਾ ਜਪ ਪਿਟੈ ਗੁਰ ਪੂਰਾ ਤਾ ਪਾਰਸ ਪਰਸ ਦਿਖਾਇਣਾ ਕਹੀਂ ਬੈਕੁੰਠ ਨਾਹੀ ਲਵੈ ਲਾਗੇ ਮੁਕਤ ਬਪੂੜੀ ਪੀ ਗਿਆਨੀ ਤਿਆਗੇ ਏਕੰਕਾਰ ਸਤਿਗੁਰ ਤੇ ਪਾਈਐ ਹੋ ਬਲ ਬਲ ਗੁਰ ਦਰਸਾਇਣਾ ਗੁਰ ਕੀ ਸੇਵ ਨਾ ਜਾਣੈ ਕੋਈ ਗੁਰ ਪਾ ਬ੍ਰਹਮ ਅਗੋਚਰ ਸੋਈ ਜਿਸਨੂੰ ਲਾਈ ਲਏ ਸੋ ਸਿਵ ਜਿਸ ਵਡਭਾਗ ਮਥਾਇਣਾ ਗੁਰ ਕੀ ਮਹਿਮਾ ਬੇਦ ਨਾ ਜਾਣੈ ਤੁਝ ਮਾਤ ਸੁਣ ਸੁਣ ਵਖਾਣੈ ਪਾ ਬ੍ਰਹਮ ਅਪਰੰਪਰ ਸਤਿਗੁਰ ਜਿਸ ਸਿਮਰਤ ਮਨ ਸੀਤਲਾਇਣਾ ਜਾ ਕੀ ਸੋਈ ਸੁਣੀ ਮਨ ਜੀਵੈ ਹਿਰਦੈ ਸਹਿਤਾ ਠੰਡਾ ਥੀਵੈ ਗੁਰਮੁਖੋ ਅਲਾਏ ਤਾ ਸੋਭਾ ਪਾਏ ਤਿਸ ਚਮਕੈ ਪੰਥ ਨਾ ਪਾਇਣਾ ਸੰਤਨ ਕੀ ਸਰਣਾਈ ਪੜਿਆ ਜਿਉ ਪ੍ਰਾਣ ਤਨ ਆਗੈ ਤਰਿਆ ਸੇਵਾ ਸੁਰਤ ਨਾ ਜਾਣਾ ਕਾਈ ਤੁਮ ਕਰੋ ਦਿਆ ਕਿਰਮਾਇਣਾ ਨਿਰਗੁਣ ਕੋ ਸੰਗ ਲਿਹੋਰ ਲਾਏ ਕਰ ਕਿਰਪਾ ਮੋਹੇ ਟਹਿਲੇ ਲਾਏ ਪੱਖਾ ਫੇਰੋ ਪੀ ਸੋ ਸੰਤਾਗੈ ਚਰਨ ਤੋਏ ਸੁਖ ਪਾਇਣਾ ਬਹੁਤ ਦੁਆਰੈ ਭ੍ਰਮ ਭ੍ਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਣਾਇਆ ਸਦਾ ਸਦਾ ਸੰਤੇ ਸੰਗ ਰਾਖੋ ਇਹੋ ਨਾਮ ਦਾਨ ਦਿਵਾਇਣਾ ਪਏ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰ ਪੂਰੇ ਸੁਖ ਸਹਿ ਸਦਾ ਆਨੰਦਾ ਨਾਨਕ ਦਾਸ ਦਸਾਇਣਾ मारु सोलहे महला पंजवा एक ओंकार सत गुर प्रसाद। सिमरै धरती अर आकाशा सिमरै चंद सूरज गुणतासा पुण पाणी बैसंतर सिमरै सिमरै सगल उपार्जना। सिमरै खण दीप सब लोआ सिमरै पताल पुरियां सच सोआ। सिमरै खाणी सिमरै बाणी सिमरै सगले हरजना। सिमरै ब्रह्मे बिशन महेसा सिमरै देवते कोट तेतीसा। सिमरै जखे दै सब सिमरै अगन ना जाय जस गना। सिमरै पशु पंखी सब पूता सिमरै बन पर्वत अवदूता। लता बली साख सब सिमरे रव रहया स्वामी सब मना। सिमरे थूल सुखम सब जनता सिमरे से साधक हरमंता। गौत प्रगट सिमरे प्रभ मेरे सगल पवन का प्रभ तना। सिमरे नर नारी आश्रमा सिमरे ज्योत जात सब वरना। सिमरे गुणी चतुर सब बेते सिमरे रैणी अर्दिना। सिमरे कड़ी मूर्त पल निमखा सिमरे काल अकाल सुच सोचा। सिमरे सौन शास्त्र संजोगा अलख ना लखिय एक खिना। करन करावन हार स्वामी सगल कटा के अंतर जामी। कर कृपा जिस भक्ति लावो जन्म पदार्थ सो जिना। जाके मन उठा प्रभ अपना पूरा क्रम गुर का जप जपना। सर्व निरंतर सो प्रभ जाता बोहर ना जोनी परम रुना। गुर का शब्द वसै मन जाके दूध रद प्रमता का पागे। सुख सहज आनंद नाम रस अनहद बाणी सहज तुना। सो तनवंता जिन प्रभ त्याया सो पतवंता जिन साध संग पाया। पाप ब्रह्म जाके मन बूठा सो पूर क्रमा ना छिना। जल थल महियल स्वामी सोई अवर ना कहिए दूजा कोई। गुर ज्ञान अंजन काट्यो ब्रह्म सगला अवर ना दिसे एक बिना। ऊचे ते ऊचा दरबारा कहना जाई अंत ना पारा। गैर गंभीर अथाउ स्वामी अतुल ना जाई क्या मिना। तू करता तेरा सब किया तुझ बिन अवरना कोई बिया। आद मद अंत प्रभ तू है सगल पसारा तुम तना। जम धूत तिस निकट न आवे साध संग हर कीर्तन गावे। सगल मनोरथ ताके पूर्ण जो श्रवणी प्रभ का जस सुना। तू सबना का सब को तेरा साचे साहिब गहिर गंभीरा। कहो नान से जन उत्तम जो पावे स्वामी तुम मना। मारू महला पंजवा प्रभ समर्थ सर्ब सुख दाना। सिमरो नाम हो मेहरवाना। हर दाता जी जंत पिखारी जन बांछे जा चंगना। मांगो जंतूर ब्रह्म गत पाओ जन्म जन्म की मैल मिटावो। तीर्घ रोग मिटे हर औखद हर निर्मल रापै मंगना। श्रवणी सुनो बिमल जस स्वामी एका ओरत जो बिख कामी। निव ने पाय लगो दास तेरे कर सुकृत नाही संगना। रसना गुण गावे हर तेरे मिटिक माते अवगुण मेरे। सिमर सिमर स्वामी मन जीवे पंच दूत तज तंगना। चन कमल जप बोयथ चरिय सत्संग मिल सागर तरिय। अर्चा बंदन हर संत निवासी बाहुड़ जोन ना नंगना। दास दासन को कर ले हो गोपाला कृपा निदान दीन दयाला। सखा साई पुरन परमेश्वर मिल कदैना हो भी पंगना। मंतन अर्प तरी हर आगे जन्म जन्म का सोया जागे। जिसका सा सोई प्रतपालक हत त्यागी हूँ मैं हंतना। जल थल पूरन अंतर जामी कटकट रविया अछल स्वामी। परम पीत खोई गुरु पूरे एक रविया सर बंगना। जतगत पेखो रव सुख सागर तोड़ पंडार नाही रत्नागर। अग गा किछ मित नहीं पाये सो बुझे जिस कृपंगना। छाती शीतल मन तन ठंडा जन्म रण की मिट्टी डंजा। कर गहे काल लिए प्रभ अपने अमे उताद टंगना। एको एक रविया सब ठाई तिस बिन दूजा कोई नाही। आदम अंत प्रभ रविया तृष्णा बुझी पर मंगना। गुर परमेश्वर गुर गोबिंद गुर कृता गुर सद बख्शंद। गुर जप जाओ जपत फल पाया ज्ञान दीपक संत संगना। जो पेखा सो सब किछ स्वामी जो सुनना सो प्रभ की बानी। जो किन्नो सो तुम्हें करायो शरण साई संत है तना। जाचक जाचे तुम्हें अराधे पतित पान पूर्ण प्रभ साधे। एको दान सर्व सुख गुण निद आन मंगन नहे किंचना। काया पात्र प्रभ करने हरा लगी लाग संत संगारा। निर्मल सोए बणी हर बाणी मन नाम जी ठै रंगना। सोले कला संपूर्ण फलिया अनत कला होए ठाकुर चढ़िया। अन विनोद हर नाम सुख नानक अमृत रस हर पुंचना। मारू सोलहे महला पंजवा एक ओंकार सत गुर प्रसाद। तू साहिब हो सेवक कीता जियो पिंड सब तेरा दीता। करन करावन सब तू है नाही किछ असाड़ा। तुम्हें पठाए ता जग में आए जो तुत पाणा से कर्म कमाए। तूते बाहर किछु ना हुआ ता पी नाही किछ काड़ा। उहां हुकम तुम्हारा सुनिए इहां हर जस तेरा पणिए। आपे लेख अलेखे आपे तुम स्यो नाही किछ चाड़ा। तू पिता सब बारक थारे ज्यों खिलावे त्यों खेलन हारे। उजड़ मार्ग सब तुम ही कीना चले नाही को विपाड़ा। एक बैसाए रखे गृहे अंतर एक पठाए दे दिसंतर। एक ही को कास एक ही को राजा इन में कहिए क्या कुड़ा। कवन सो मुक्ति कवन सो नरका कवन से सारी कवन सो भगता। कवन सो दाना कवन सो होछा कवन सो सुरता कवन जड़ा। हुक्मे मुक्ति हुक्मे नरका हुक्म से सारी हुक्मे भगता। हुक्मे होछा हुक्मे दाना दूजा नाही अवरतड़ा। सागर की ना अत तुम पाराई खड़े रसातल कर मन मुख गवारा। एक ना पार लंगा वे आपे सदगुरु जिनका सच बेड़ा। कोतक काल एहो हुक्म पठाया जी जंत उपाय समाया। विखे विकसे सब रंग माने रचन की ना एक अखाड़ा। वड्डा साय वड्डी नाई वड दतार वड्डी जिस जाई। अगम अगोचर बेंत अतोला है नाही किछ अहाड़ा। कीमत कोई ना जाने दूजा आपे आप निरंजन पूजा। आप सो ज्ञानी आप त्यानी आप सतवंता अत गाड़ा। केतड़िया दिन गुप्त कहाया केतड़िया दिन सुन समाया। केतड़िया दिन तंदुकारा आपे करत प्रकटरा। आपे शक्ति सबल कहाया आपे सूरा अमर चलाया। आपे से वरता यन अंतर आपे सितर ठार गड़ा। जिसे नवाजे गुरमुख साजे नाव से तिस अनहद वाजे। तिसे सुख तिसे ठकुराई तिसे न आवे जम नेड़ा। कीमत कागत कही ना जाई कहो नानक बेंत गुसाई। आद मद अंत प्रभ सोई हा तिसे कै निबेड़ा। तिसे श्रीक नाही रे कोई किसी बुते जवाब ना होई। नानक का प्रभ आपे आपे कर कर विखे चोज खड़ा। मारू महला पंजवा अचुत पा ब्रह्म परमेश्वर अंतर जामी मसूदन दामोदर स्वामी। रिखी केस गोवर्धन तारी मुरली मनोहर हर रंगा। मोहन माधव कृष्ण मुरारे जगदीशर हर जीव असुर संगारे। जग जीवन अविनाशी ठाकुर कटकट वासी है संगा। तरणी तर ईस नरसिंह नारायण दाड़ा अग्गे प्रथम तरायण। बार रूप किया तुद करते सभी सेती है चंगा। श्री रामचंद्र जिस रूप न रिख्या बन वाली चक्रापण दर्श अनुपया। सहस नेत्र मूर्त है सहसा एक दाता सब है मंगा। भगत वछल अनाथ नाथे गोपी नाथ सगल है साथे। वासुदेव निरंजन दाते भरन नाथ साको गुण अंगा। मुकंद मनोहर लक्ष्मी नारायण द्रौपदी लज्जा निवार उदाहरण। कमला कंत करे कंतु हल अन विनोदी नह संगा। अमोघ दर्शन अंजुनी संपो काल मूर जिस कदे नाही खो। अविनाशी अभगत अगोचर सब किछ तुझ ही है लगा। श्री रंग बैकुंठ के वासी मछ कछ कुरम आग्या उत्तरासी। केशव चलत करे निराले कीता लोड़े सो होएगा। निराहारी निर्वैर समाया तार खेल चतुर्भुज कहाया। सावल सुंदर रूप बनावे बैण सुनत सब मोहेगा। बनमाला विपुख कमल ने सुंदर कुंडल मुक्त बैन। सुख चक्र गदा है तारी महासारथी सत संगा। पीत पितंबर त्रिपवन तणी जगनाथ गोपाल मुख पणी। सारंग तर भगवान बिठूला मैं गणत न आवै सरबंगा। नह कंटक नह केवल कहिए तंजय जल थल है महिए। मृत लोक पयाल समीपत अस्थिर थान जिस है पग्गा। पतित पावन दुख पै पंजन अहंकार निवारण है पव खंडन। भगति तोके दीन कृपाला गुणे ना कित ही है पिगा। निरंकार अछल अडोले जो स्वरूपी सब जग मोलो। सो मिले जिस आप मिलाए आपो कोई ना पावेगा, आपे गोपी आपे काना आपे गोचरा वे बाना। आप पावे आप खपाए तुद लेप नहीं एक तिल रंगा। एक जियो गुण कवन बखाने सहज फनी सेक अंत ना जाने, नवत नाज पैदन राती एक गुण नाही प्रभ कै संगा। ओट गई जगत पित सरणाया पै प्यानत जमदूत दुत रह माया, हो कृपा इच्छा कर राखो सास संतन कै संग संगा। दृष्टमान है सकल मिथेना एक मांगो दान गोविंद संत रेना, मस्तक लाए परम पद पाओ जिस प्राप्त सो पावेगा। जिनको कृपा करी सुखदाते तिन साधु चरण लै हृदय प्राते, सकल नाम निदान तिन पाया अनहद शब्द मन वाजंगा। कीर्तम नाम कथे तेरे जेबा सत नाम तेरा मरा, पूर्वला कहो नाम भगत पय शरणाई देहो दर्श मन रंग लगा। तेरी गत मित तू ऐ जाने तू आपे कथे ते आप खाने, नानक दा दासन को करियो हर पावे दासा राख संगा। मारू महला पंजवा अलहे अगम खुदाई बंदे छोड़ ख्याल दुनिया के तंदे, होए पै खाक फकीर मुसाफर ए दरवेश कबूल दरा। सच निवा यकीन मुसला मनसा मार निवार हो, आसा देहो मसीत मन मोलाना कलम खुदाई पाक खरा। सरा सरियत ले कमावो त्रिकत तर खोज टो लावो, मारफत मन मारो अब दाला मिलो कीकत जित फिर ना मरा। कुरान कतेव दिल माहे कमाए दस औरात रखो बदराई, पंच मर्द सिदक ले बादो खैर सबूरी कबूल परा। मका मेहर रोजा पै खाका पिस्त पी लफज कमाए अंदाजा, हु नूर मुस्क खुदाया बंदगी अलहे आला हुजरा। सच कमावै सोई काजी जो दिल सोदै सोई हाजी, सो मुल्ला मलऊन निवारै सो दरवेश जिस सिफत तरा। सबे भक्त सबे कर वेला खालक याद दिलै महमोला, तस्बी याद करहो दर मरसद सुनत सील बंधान बरा। दिल में जानो सब फिल हाला खिल खाना बिरादर, हमू जंजाला मीर मलक उमरे फानाया एक मुकाम खुदाए दरा। अवल सिफत दूजी साबुरी तीजे हलेमी चौथे खीरी, पंजवे पंजे इकत मुकामे एहे पंजे वक्त तेरे अपर परा। सगली जान करो मो दीफा बद अमल छोड़ करो, हथ कूजा खुदाई एक बूज देवो बांगा बुरगु बरगुदार खरा। अक हलाल बखो रहो खाना दिल दरियाओ तो वो मिलाना, पीर पछाणे पिस्ती सोई अजराइल ना दोज ठरा। काया किरदार औरत यकीना रंग तमाजे मान हकीना, ना पाक पाक कर हदूर हदीसा साव सूरत दस्तार सिरा। मुसलमान मोम दिल होवे अंतर की मिल दिल ते तो वे, दुनिया रंग न आवे नेड़ा ज्यो कुसम पाठ क्यों पाक हरा। जाको मेर मेहर मेहरवाना सोई मर्द मर्द मर्दाना, सोई सेख मसायक हाजी सो बंदा जिस नजर नरा। कुदरत कादर करण करीमा सिफत मोहब्बत थाउ रहीमा, हक हुकम सच खुदाया बुझ नानक बंद खलास तरा। मारू महला पंजवा पा ब्रह्म सब ऊच बिराजे, आपे थाउ थापे साजे प्रभ की सुनगत, सुख पाइये किछ पौ ना व्यापे बालका। गर्व अगन मह जिने उबारिया रक्त किरम मह नहीं संगारिया, अपना सिमरन दे प्रत पालियो ओह सगला कटा का मालका। चन कमल सरनाई आया सास संग है हर जस गाया, जन्म रण सब दुख निवारे जप हर हर पो नहीं काल का। समरथ कथ अगोचर जेवा जी जंत सबता की सेवा, अंट जिर से ते उद्पज बहु प्रकारी पालका। किसे प्राप्त हुए निदाना राम नारस अंतर माना, करके लीने अंत कूप ते विरले के साल का। आद अंत मद प्रभ सोई आपे करता करे सोई, ब्रह्म पो मिटिया सा संगते दालद ना कोई काल का। उत्तम बाणी गाओ गोपाला सा संकी मंगुर वाला, बासन मेट बिना सन हुई है कलम सकले जाल का। संता की हो रीत निराली पाप ब्रह्म कर देखे नाली, सास आराधन हर हर क्यों सिमरत की जय आलका। जे देखा ते अंतर जामी निभ ना विसरो प्रभ मेरे स्वामी, सिमर सिमर जीवे तेरे दासा मंजल पूरन थाल का। त ਤੱਤੀ ਵਾਉ ਤਾਕੋ ਲਾਗੈ ਸਿਮਰਤ ਨਾਮ ਅਨਦਿਨ ਜਾਗੈ ਅਨਰ ਬਿਨੋਦ ਕਰੇ ਹਰ ਸਿਮਰਨ ਤਿਸ ਮਾਇਆ ਸੰਗ ਨਾ ਤਾਲਕਾ ਰੋਹ ਸੋ ਦੁਖ ਤਿਸ ਨਾਹੀ ਸਾਧ ਸੰਗ ਕੀਰਤਨ ਗਾਹੀ ਆਪਣਾ ਨਾਂ ਦੇ ਪ੍ਰਭ ਪ੍ਰੀਤਮ ਸੁਣ ਬੇਨਤੀ ਖਾਲਕਾ ਨਾਮ ਰਤਨ ਤੇਰਾ ਹੈ ਪਿਆਰੇ ਰੰਗ ਰਤੇ ਤੇਰੇ ਦਸ ਪਾਰੇ ਤੇਰੇ ਰੰਗ ਰਤੇ ਤੁਧ ਜਿਹੇ ਵਿਲੇ ਘੇਈ ਪਾਲਕਾ ਤਿਸਕੀ ਧੂੜ ਮਾਂਗੈ ਮਨ ਮੇਰਾ ਜਿਨ ਵਿਸਰੇ ਨਾਹੀ ਕਾਹੂ ਬੇਰਾ ਤਿਨਕੈ ਸੰਗ ਪਰਮ ਪਦ ਬਾਈ ਸਦਾ ਸੰਗੀ ਹਰਨਾਲਕਾ ਸਾਜਨ ਮੀਤ ਪਿਆ ਰਸੋਈ ਏਕ ਦ੍ਰਿੜਾਏ ਦੁਰਮਤ ਖੋਈ ਕਾਮ ਕ੍ਰੋਧ ਹੰਕਾਰ ਤਜਾਇ ਤਿ ਜਨ ਕੋ ਉਪਦੇਸ ਨਿਰਮਾਲਕਾ ਤੁਧ ਵਿਣ ਨਾਹੀ ਕੋਈ ਮੇਰਾ ਗੁਰ ਪਕੜਾਏ ਪ੍ਰਭ ਕੇ ਪੈਰਾ ਹੋ ਬਲਿਹਾਰੀ ਸਤਿਗੁਰ ਪੂਰੇ ਜਿਨ ਖੰਡਿਆ ਭਰਮ ਅਨਾਲਕਾ ਸਾਸ ਸਾਸ ਪ੍ਰਭ ਬਿਸਰੈ ਨਾਈ ਆਠ ਪੈਰ ਹਰ ਹਰ ਕੋ ਤਿਆਈ ਨਾਨਕ ਸੰਤੇ ਰਹਿ ਰੰਗ ਰਾਤੇ ਤੂੰ ਸਮਰੱਥ ਵਡਾਲਕਾ ਮਾਰੂ ਮਹੱਲਾ ਪੰਜਵਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਚਰਨ ਕਮਲ ਹਿਰਦੈ ਨਿਤ ਤਾਰੀ ਗੁਰਪੁਰਾ ਖਿਨ ਖਿਨ ਨਮਸਕਾਰੀ ਤਨਮਨ ਅਰਪਤਰੀ ਸਭ ਆਗੈ ਜਗ ਮਹਿ ਨਾਮ ਸੁਹਾਵਣਾ ਸੋ ਠਾਕੁਰ ਕਿਉ ਮਨੋ ਵਿਸਾਰੇ ਜੀਵ ਪਿੰਡੇ ਸਾਹ ਸਵਾਰੇ ਸਾਸ ਗ੍ਰਾਸ ਸੰਭਾਲੇ ਕਰਤਾ ਕੀਤਾ ਆਪਣਾ ਪਾਵਣਾ ਜਾ ਤੇ ਬਿਰਥਾ ਕੋ ਨਾਹੀ ਆੜ ਪੈਰ ਹਰ ਰਖ ਮਨ ਮਾਹੀ ਸਾਸ ਸੰਗ ਭਜ ਅਚੁਤ ਸਵਾਮੀ
1: ਨਾਮ ਨਾਨ ਸਹਿਜ ਸੁਖ ਨੌ ਨਿਧ ਸਰਬ ਕਲਿਆਣ ਜੇ ਮਨ ਮੈਂ ਚਾਹੈ ਮਿਲ ਸਾਧੂ ਸਵਾਮੀ ਰਾਵਣਾ ਸਾਸਤ ਸਿਮਰਤ ਵੇਦ ਵਖਾਣੀ ਜਨਮ ਪਦਾਰਥ ਜੀਤ ਪੁਰਾਣੀ ਕਾਮ ਕਰੋ ਨਿੰਦਾ ਪ੍ਰਹਰੀਐ ਹਰ ਰਸਨਾ ਨਾਨਕ ਗਾਵਣਾ ਜਿਸ ਰੂਪ ਨਾ ਰੇਖਿਆ ਕੁਲ ਨਹੀਂ ਜਾਤੀ ਪੂਰਨ ਪੂਰ ਰਿਹਾ ਦਿਨ ਰਾਤੀ ਜੋ ਜੋ ਜਪੈ ਸੋਈ ਵਡਭਾਗੀ ਬੋਹੜ ਨਾ ਜੋਨੀ ਪਾਵਣਾ ਜਿਸਨੂੰ ਬਿਸਰੈ ਪੁਰਖ ਬਿਦਾਤਾ ਜਲਤਾ ਫਿਰੈ ਰਹੇ ਨਿਤ ਤਾਤਾ ਅਕਿਰਤ ਕਣਾ ਕੋ ਰੱਖੇ ਨ ਕੋਈ ਨਰਗ ਘੋਰ ਮੈਂ ਪਾਵਣਾ ਜੀਉ ਪ੍ਰਾਣ ਤਨ ਧਨ ਜਿਨ ਸਾਜਿਆ ਮਾਤ ਗਰਭ ਮੈਂ ਰਾਖ ਨਿਵਾਜਿਆ ਤੇ ਸਿਉ ਪ੍ਰੀਤ ਛਾੜ ਅਨੁਰਾਤਾ ਕਾਹੂ ਸਿਰੇ ਨ ਲਾਵਣਾ ਧਾਰ ਅਨਗੁਰ ਹੋ ਸਵਾਮੀ ਮੇਰੇ ਘਟ ਘਟ ਵਸੈ ਸਵਨ ਕਹਿ ਨੇਰੇ ਹਾਥ ਹਮਾਰੇ ਕਛੂਐ ਨਾਈ ਜਿਸ ਜਣਾਹੇ ਤਿਸੈ ਜਣਾਵਣਾ ਜਾ ਕੈ ਮਸਤਕ ਤੁਰ ਲਿਖ ਪਾਇਆ ਤਿਸ ਹੀ ਪੁਰਖ ਨ ਵਿਆਪੈ ਮਾਇਆ ਨਾਨਕ ਦਾਸ ਦਾ ਸਰਣਾਈ ਦੂਸਰ ਲਵੈ ਨ ਲਾਵਣਾ ਆਗਿਆ ਦੁਖ ਸੁਖ ਸਭ ਕੀਨੇ ਅੰਮ੍ਰਿਤ ਨਾਮ ਬਿਰਲੈ ਹੀ ਚੀਨੇ ਤਾ ਕੀ ਕੀਮਤ ਕਹਿਣ ਨਾ ਜਾਈ ਜਤ ਕਤ ਉਹੀ ਸਮਾਵਣਾ ਸੋਈ ਭਗਤ ਸੋਈ ਵਡਦਾਤਾ ਸੋਈ ਪੂਰਨ ਪੂਰਖ ਵਿਦਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰੇ ਮਨ ਭਾਵਣਾ ਮ੍ਰਿਤ ਦੁਖ ਸੁਖ ਲਿਖ ਪਾਏ ਤਿਲ ਨਹੀਂ ਬਦੈ ਘਟੈ ਨਾ ਘਟਾਏ ਸੋਈ ਹੋਏ ਜੇ ਕਰਤੈ ਭਾਵੈ ਕਹਿ ਕਹਿ ਆਪ ਵੰਜਾਵਣਾ ਅੰਧਕੂਪ ਤੇ ਸਹੀ ਕਾਢੇ ਜਨਮ ਜਨਮ ਕੇ ਟੂਟੇ ਗਾਢੇ ਕਿਰਪਾ ਧਾਰ ਰੱਖੀ ਕਰ ਆਪਣੇ ਮਿਲ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਿਣ ਨਾ ਜਾਈ ਅਚਰਜ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਣਾ ਮਾਰੂ ਵਾਰ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵਿਣ ਗਾਹਕ ਗੁਣ ਵੇਚੀਐ ਤੋ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲਾਖ ਵਿਕਾਏ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਈ ਸਮਾਈ ਮੋਲ ਅਮੋਲ ਨਾ ਪਾਈਐ ਵਣਜ ਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ ਕਬਹੋ ਨਾ ਘਾ ਹੋਵੇ ਘਾਟ ਮਹੱਲਾ ਚੌਥਾ ਨਾਮ ਵਿਹੋਣੇ ਪਰਮਸ ਆਵੇ ਜਾਵੇ ਨੀਤ ਇੱਕ ਬੰਦੇ ਇੱਕ ਢੀਲੇ ਆ ਇੱਕ ਸੁਖੀਏ ਹਰ ਪ੍ਰੀਤ ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਭ੍ਰਮਗੜ ਕੱਟਿਆ ਮੋਹ ਲੋਭ ਅਹੰਕਾਰਾ ਹਰ ਕਾ ਨਾਮਨ ਵਸਿਆ ਗੁਰ ਸ਼ਬਦ ਵਿਚਾਰਾ ਸਤ ਸੰਜਮ ਮਤ ਉਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸਤ ਸਿਰਜਣਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਏ ਭਾਈ ਸਬਦੇ ਕਰੇ ਪਿਆਰ ਸਤ ਸੰਗਤ ਸਿਉ ਮਿਲਦੋ ਰਹਿ ਸੱਚੇ ਧਰੇ ਪਿਆਰ ਵਿੱਚੋਂ ਮਲ ਕੱਟੇ ਆਪਣੀ ਕੁੱਲਾਂ ਕਾ ਕਰੇ ਉਧਾਰ ਗੁਣਾ ਕੀ ਰਾਸ ਸੰਗ੍ਰਹਿ ਅਵਗਣ ਕੱਢੈ ਵਿਗਾੜ ਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋਡੈ ਆਪਣਾ ਦੂਜੇ ਨਾ ਧਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਭੈ ਤੇਰੇ ਡਰ ਨਾਹੀ ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ ਮਹੱਲਾ ਚੌਥਾ ਚੜ ਬਹੁਤ ਹੈ ਚਾਲ ਸੌ ਸਾਗਰ ਲਹਿਰੀ ਦੇ ਠਾਕ ਨ ਸੱਚੈ ਬਹੁਤ ਹੈ ਜੇ ਗੁਰ ਧੀਰਕ ਦੇ ਤੇਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈਐ ਦਰਗਹਿ ਚੱਲੈ ਮਾਨ ਪੌੜੀ ਨਹਿ ਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੈ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ ਸੱਚਾ ਉਪਦੇਸ ਸਰ ਜਾਪਣਾ ਹਰ ਸਿਉ ਬਣ ਆਈ ਐਥੈ ਸੁਖਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੀ ਗੁਰ ਸੋ ਜੀ ਪਾਈ ਸਲੋਕ ਮਹੱਲਾ ਪਹਿਲਾ ਭੁੱਲੀ ਭੁੱਲੀ ਮੈਂ ਫਿਰੀ ਪਾਦਰ ਕਹਿ ਨਾ ਕੋਈ ਪੁੱਛੋ ਜਾਏ ਸਿਆਣਿਆ ਦੋ ਕਾਟੈ ਮੇਰਾ ਕੋਈ ਸਤਿਗੁਰ ਸਾਚਾ ਮਨ ਵਸੈ ਸਾਜਨੋ ਤਹੀ ਠਾਈ ਨਾਨਕ ਮਨ ਤ੍ਰਿਪਤਾ ਸੀਐ ਸਿਵਤੀ ਸਾਚੈ ਨਾਏ ਮਹੱਲਾ ਤੀਜਾ ਆਪੇ ਕਰਨੀਕਾਰ ਆਪ ਆਪੇ ਕਰੇ ਰਜਾਈ ਆਪੇ ਕਿਸੇ ਬਖਸ ਲਈ ਆਪੇ ਕਾਰ ਕਮਾਏ ਨਾਨਕ ਚਾਨਣ ਗੁਰ ਮਿਲੇ ਦੁੱਖ ਵਿਲ ਜਾਲੀ ਨਾਏ ਪੌੜੀ ਮਾਇਆ ਵੇਖਣਾ ਭੁੱਲ ਤੂੰ ਮਨਮੁਖ ਮੂਰਖਾ ਚਲਦਿਆਂ ਨਾਲ ਨਾ ਚੱਲੇ ਸਭ ਝੂਠ ਦਰਬ ਲਖਾਂ ਅਗਿਆਨੀ ਅੰਧ ਨਾ ਬੂਝਈ ਸਿਰ ਉੱਪਰ ਜੰਮ ਖੜਗ ਲਖਾ ਗੁਰਪ੍ਰਸਾਦੀ ਉਭਰੇ ਜਿਨ ਹਰ ਰਸ ਚਖਾ ਆਪ ਕਰਾਏ ਕਰੇ ਆਪ ਆਪੇ ਹਰ ਰੱਖਾ ਸਲੋਕ ਮਹੱਲਾ ਤੀਜਾ ਜਿਨ੍ਹਾਂ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ ਆਵਣ ਜਾਵਣ ਦੋਕਣਾ ਕਦੇ ਨਾ ਚੁੱਕੈ ਚਿੰਦ ਕਾਪੜ ਜਿਵੇਂ ਪਛੋੜੀਐ ਘੜੀ ਮੋਹਤ ਘੜਿਆਲ ਨਾਨਕ ਸੱਚੇ ਨਾਮ ਬਿਨ ਸਿਰ ਹੋਣਾ ਚੁੱਕੈ ਜੰਜਾਲ ਮਹੱਲਾ ਤੀਜਾ ਤ੍ਰਿਭਵਨ ਢੂੰਡੀ ਸੱਜਣਾ ਹੋਮੈ ਬੁਰੀ ਜਗਤ ਨਾ ਝੁਰ ਹੀੜੇ ਸੱਚ ਚੋ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸ਼ਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰੂ ਸ਼ਬਦ ਨਿਸ਼ਾਣੇ ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ ਐਥੈ ਉਥੈ ਮੁਕਤ ਹੈ ਜਿਨ ਰਾਮ ਪਛਾਣੇ ਧਨ ਧਨ ਸੇਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੀ ਸਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਵੜੀ ਕਾਲੀ ਮਨੋ ਕਸੁੱਧ ਜੇ ਗੁਣ ਹੋਵਣ ਤਾਂ ਪੇਰ ਰਵੇ ਨਾਨਕ ਅਵਗੁਣ ਮੁੰਦ ਮਹੱਲਾ ਪਹਿਲਾ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਿਵਾਰ ਨਾਨਕ ਐਨ ਸਦਾ ਭਲੀ ਪਿਰਕੈ ਹੇਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਦਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪਿਆਇਆ ਹਰ ਰਸ ਜਿਨੀ ਚਾਖਿਆ ਅਨਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਪਏ ਫਿਰ ਤ੍ਰਿਸ਼ਨਾ ਭੋਗ ਆਇਆ ਸਲੋਕ ਮਹੱਲਾ ਤੀਜਾ ਫਿਰ ਖੁਸ਼ੀਏ ਧਨ ਰਾਵੀਏ ਧਨ ਉਰ ਨਾਮ ਸਿਗਾਰ ਨਾਨਕ ਧਨ ਆਗੈ ਖੜੀ ਸੁਭਾਵੰਤੀ ਨਾਰ ਮਹੱਲਾ ਪਹਿਲਾ ਸਸੁਰੈ ਪਈਏ ਕੰਤ ਕੀ ਕੰਤ ਅਗਾਮਾ ਥਾਹੋ ਨਾਨਕ ਧਨ ਸੁਹਾਗਣੀ ਜੋ ਭਾਵੈ ਵੀ ਪ੍ਰਭਾ ਪੌੜੀ ਤਖਤ ਰਾਜਾ ਸੋਭ ਹੈ ਜੇ ਤਖਤੈ ਲਾਇਕ ਹੋਈ ਜਿਨੀ ਸੱਚ ਪਛਾਣਿਆ ਸੱਚ ਰਾਜੇ ਸਹੀ ਇਹ ਭੂਪਤ ਰਾਜੇ ਨਾ ਆਖੀਐ ਦੂਜੇ ਭਾਏ ਦੁੱਖ ਹੋਈ ਕੀਤਾ ਕਿਆ ਸਲਾਹੀਐ ਜਿਸ ਜਾਂਦੇ ਬਿਲਮ ਨਾ ਹੋਈ ਨੇਚਲ ਸੱਚਾ ਏਖ ਹੈ ਗੁਰਮੁਖ ਬੂਝੈ ਸੋ ਨੇਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਬਿਰ ਏਕ ਹੈ ਪਿਰ ਬਿਨ ਖਾਲੀ ਨਾਹੀ ਨਾਨਕ ਸੇ ਸੁਹਾਗਣੀ ਜੇ ਸਤਿਗੁਰੂ ਮਾਈ ਸਮਾਏ ਮਹੱਲਾ ਤੀਜਾ ਮਨ ਕੇ ਅਦਗ ਤਰੰਗ ਕਿਉਂ ਦਰ ਸਾਹਿਬ ਛੁੱਟੀਐ ਜੇ ਰਚੈ ਸੱਚ ਰੰਗ ਗੂੜੈ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁਟੀ ਐ ਜੇ ਚਿਤ ਲੱਗੈ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ ਆਪੇ ਸ੍ਰਿਟ ਸਭ ਸਾਜੀਅਨ ਆਪੇ ਵਰਤੀ ਜੈ ਗੁਰਮੁਖ ਸਦਾ ਸਲਾਹੀਐ ਸੱਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਵਿਗਾਸਿਆ ਏਵ ਹਰ ਰਸ ਬੀਜੈ ਆਵਣ ਜਾਣਾ ਠਾਕਿਆ ਸੁਖ ਸਹਿ ਸਵੀਜੈ। ਸਲੋਕ ਮਹੱਲਾ ਪਹਿਲਾ। ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਕੱਚ ਨਾਨਕ ਲਾਲੋ ਲਾਲ ਹੈ ਸੱਚੈ ਰਤਾ ਸੱਚ ਮਹੱਲਾ ਤੀਜਾ। ਸਹਿਜ ਵਣਸਵਤ ਫੁੱਲ ਫਲ ਭਵਰ ਵਸੈ ਪੈਖੰਡ ਨਾਨਕ ਧਰਵਰ ਏਕ ਹੈ ਏਕੋ ਫਲ ਪੇ ਰੰਗ ਪੌੜੀ ਜੋ ਜਨ ਲੂਜੈ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਸੀ ਸਦਾ ਮਿਲ ਰਹੇ ਜਿਨੀ ਆਪ ਸ਼ਾਨਾ। ਗਿਆਨੀਆਂ ਕਾ ਇਹ ਮਹਤ ਹੈ ਮਨ ਮਾਹੀ ਸਮਾਨਾ ਹਰ ਜੀਓ ਕਾ ਮਹਿਲ ਪਾਇਆ ਸਜ ਲਾਏ ਧਿਆਨਾ ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗਤ ਨੇ ਜਿਤਾਨਾ। ਸਲੋਕ ਮਹੱਲਾ ਤੀਜਾ। ਜੋਗੀ ਹੋਵਾਂ ਜਗ ਭਵਾਂ ਘਰ ਘਰ ਭਿਖਿਆ ਲਿਓ ਦਰਗਹਿ ਲੇਖਾ ਮੰਗੀ ਹੈ ਕਿਸ ਕਿਸ ਉੱਤਰ ਦਿਓ ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹੱਥ ਨਾ ਲੱਦੀਆ ਸਭ ਬੱਧੀ ਜਮਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸਮਾਲ। ਮਹੱਲਾ ਤੀਜਾ। ਜਿਤ ਦਰ ਲੇਖਾ ਮੰਗੀ ਹੈ ਸੋ ਦਰ ਸੇਵੋ ਨਾ ਕੋਏ ਐਸਾ ਸਤਿਗੁਰੂ ਲੋੜ ਲਓ ਜਿਸ ਜੇਵੜ ਅਵਰ ਨਾ ਕੋਏ ਤੇ ਸਰਣਾਈ ਛੁੱਟੀ ਹੈ ਲੇਖਾ ਮੰਗੈ ਨਾ ਕੋਏ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦੈ ਸੱਚ ਹੈ ਤਨ ਮਨ ਵੀ ਸੱਚਾ ਹੋਏ ਨਾਨਕ ਸੱਚੈ ਹੁਕਮ ਮੰਨਿਆ ਸੱਚੀ ਵਡਿਆਈ ਦੇ ਸੱਚੇ ਮਾਹੇ ਸਮਾਵਸੀ ਜਿਸ ਨੂੰ ਨਰ ਕਰੇ ਪੌੜੀ ਸੂਰੇ ਇਹਨਾਂ ਆਖੀਏ ਅਹੰਕਾਰ ਮਰੈ ਦੁੱਖ ਪਾਵੈ ਅੰਧੇ ਆਪ ਨਾ ਪਛਾਣਨੀ ਦੂਜੇ ਪਚ ਜਾਵੈ ਹੱਥ ਕਰੋ ਸਿਉ ਲੂਜ ਦੀ ਅੱਗੇ ਪਿੱਛੇ ਦੁੱਖ ਪਾਵੈ ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ ਅਹੰਕਾਰ ਮੋਏ ਸੇ ਵਿਗਤੀ ਗਏ ਮਰ ਜਨਮੈ ਫਿਰ ਆਵੈ। ਸਲੋਕ ਮਹੱਲਾ ਤੀਜਾ। ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨ ਪਾਰ ਪਿਰਮ ਪਦਾਰਥ ਮਨ ਲੈ ਧਨ ਸਵਾਰਨ ਹਾਰ ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ ਤਿਸ਼ਨਾ ਛੋਡੈ ਭੈ ਵਸੈ ਨਾਨਕ ਕਰਨੀ ਸਾਰ। ਮਹੱਲਾ ਤੀਜਾ। ਮਾਰੂ ਮਾਰਨ ਜੋ ਗਏ ਮਾਰ ਨ ਸਕੈ ਗਵਾਰ ਨਾਨਕ ਜੇ ਇਹ ਮਾਰੀਐ ਗੁਰ ਸ਼ਬਦੀ ਵਿਚਾਰ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਿਗੁਰ ਭੇਟੈ ਸੋਏ ਪੌੜੀ ਦੋਵੇਂ ਤਰਫਾਂ ਉਪਾਇਨ ਵਿੱਚ ਸਖਤ ਸੇਵਾਸਾ ਸਖਤੀ ਕਿਨੈ ਨ ਪਾਇਓ ਫਿਰ ਜਨਮ ਬਿਨਾਸਾ ਗੁਰ ਸੇਵਿਆ ਸਾਤ ਪਾਈਐ ਜਬ ਸਾਸ ਗਿਰਾਸਾ ਸਿਮਰਤ ਸਾਸਤ ਸੋਧ ਦੇਖ ਉੱਤਮ ਹਰਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਾਸਾ। ਸਲੋਕ ਮਹੱਲਾ ਤੀਜਾ। ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖਚਾਰ ਨਵ ਖੰਡ ਮੱਧੇ ਪੂਜੀਆ ਆਪਣੇ ਚੱਜ ਵਿਚਾਰ ਮਤ ਸੱਚਾ ਅੱਖਰ ਭੁੱਲ ਜਾਏ ਚੌਂਕੈ ਭਿਟੈ ਨਾ ਕੋਏ ਝੂਠੇ ਚੌਂਕੇ ਨਾਨਕਾ ਸੱਚਾ ਏਕੋ ਸੋਏ। ਮਹੱਲਾ ਤੀਜਾ। ਆਪ ਉਪਾਏ ਕਰੇ ਆਪ ਆਪੇ ਨਦਰ ਕਰੇ ਆਪੇ ਦੇ ਵਡਿਆਈਆਂ ਕੋ ਨਾਨਕ ਸੱਚਾ ਸੋਏ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੁਜੈ ਅਫਰਿਓ ਜਗ ਮੈਂ ਵਰਤਦਾ ਪਾਪੀ ਸਿਉ ਲੁਜੈ ਗੁਰ ਸ਼ਬਦੀ ਹਰ ਭੇਦੀ ਹੈ ਹਰ ਜਪ ਹਰ ਬੁਜੈ ਸੋ ਹਰ ਸਰਨ ਆਈ ਛੁਟੀ ਹੈ ਜੋ ਮਨ ਸਿਉ ਜੁਜੈ ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ। ਸਲੋਕ ਮਹੱਲਾ ਪਹਿਲਾ। ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖ ਨਾ ਭੂਲ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਮਹੱਲਾ ਪਹਿਲਾ। ਅਲੱਗੋਂ ਜੋਏ ਮਧੂਕੜੋਂ ਸਾਰੰਗ ਪਾਣ ਸਵਾਏ ਹੀਰੇ ਹੀਰਾ ਬੇਦਿਆ ਨਾਨਕ ਕੰਠ ਸਵਾਏ ਪੌੜੀ ਮਨਮੁਖ ਕਾਲਵੇ ਆਪਦਾ ਮੋਹ ਮਾਇਆ ਲਾਗੀ ਖਿਨਵੇਂ ਮਾਰ ਪਛਾੜ ਸੀ ਭਾਏ ਦੂਜੇ ਠਾਗੇ ਫਿਰ ਵੇਲਾ ਹੱਥ ਨਾ ਆਵੇ ਜਮਕਾ ਡੰਡ ਲਾਗੇ ਤਿੰਨ ਜਮ ਡੰਡ ਨਾ ਲੱਗੇ ਜੋ ਹਰ ਲਿਵ ਜਾਗੇ ਸਭ ਤੇਰੀ ਤੁਧ ਛੁਡਾਵਣੀ ਸਭ ਤੁਦੈ ਲਾਗੇ। ਸਲੋਕ ਮਹੱਲਾ ਪਹਿਲਾ। ਸਰਬੇ ਜੋਏ ਅਗੰਛਮੀ ਦੂ ਘਨੇਰੂ ਆਥ ਕਾਲਰ ਲਦ ਸਰ ਲੰਘਣੋ ਲਾਭ ਨਾ ਪੂੰਜੀ ਸਾਥ। ਮਹੱਲਾ ਪਹਿਲਾ। ਪੂੰਜੀ ਸਾਚੋ ਨਾਮ ਤੂੰ ਅਖਟੋ ਦਰਬ ਅਪਾਰ ਨਾਨਕ ਵੱਖਰ ਨਿਰਮਲੋ ਧਨ ਸਾਹੋ ਵਾਪਾਰ। ਮਹੱਲਾ ਪਹਿਲਾ। ਪੂਰਵ ਪ੍ਰੀਤ ਪਿਰਾਣ ਲੈ ਮੋਟੂ ਠਾਕੁਰ ਮਾਣ, ਮਾਥੈ ਊ ਬਹਿ ਜਾ ਮਾਰਸੀ ਨਾਨਕ ਮੇਲਣ ਨਾਮ ਪੌੜੀ, ਆਪੇ ਪਿੰਡ ਸਵਾਰਿਆਂ ਵਿੱਚ ਨਵ ਨਿਧ ਨਾਮ, ਇੱਕ ਆਪੇ ਭਰਮ ਪੁਲਾਇਨ ਤਿੰਨ ਨਿਹਫਲ ਕਾਮ, ਇਕਨੀ ਗੁਰਮੁਖ ਬੂਝਿਆ ਹਰ ਆਤਮ ਰਾਮ, ਇਕਨੀ ਸੁਣ ਕੈ ਮੰਨਿਆ ਹਰ ਊਤਮ ਕਾਮ, ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ, ਸਲੋਕ ਮਹੱਲਾ ਪਹਿਲਾ ਭੁਲੱਤਣ ਭੈ ਮਨ ਵਸੈ, ਹਿੱਕੈ ਪਾਦਰ ਹੀਡ ਅਤ ਡਾਪਣ ਦੁਖ ਕਣੋ, ਤੀਨੇ ਥਾਵ ਪ੍ਰੀਡ ਮਹੱਲਾ ਪਹਿਲਾ, ਮਾਂਦਲ ਬੇਸੇ ਬਾਜਣੋ ਘਣੋ ਧੜੀਐ ਜੋਏ, ਨਾਨਕ ਨਾਮ ਸਮਾਲ ਤੂੰ ਬੀਜੋ ਅਵਰ ਨ ਕੋਈ ਮਹੱਲਾ ਪਹਿਲਾ, ਸਾਗਰ ਗੁਣੀ ਅਥਾਉ ਕਿਨ ਹਥਾਲਾ ਦੇਖੀਐ, ਵੱਡਾ ਵੇਪਰਾਹ ਸਤਿਗੁਰ ਮਿਲੈ ਤਾਂ ਪਾਰ ਪਵਾ, ਮੰਜ ਭਰ ਦੁਖ ਬਦੁਖ ਨਾਨਕ ਸੱਚੇ ਨਾਮ ਬਿਨ, ਕਿਸੈ ਨ ਲੱਥੀ ਭੁੱਖ ਪੌੜੀ, ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੈ, ਜੋ ਇੱਛਣ ਸੋ ਪਾਏ ਦੇ ਹਰ ਨਾਮ ਧਿਆਵੈ, ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ, ਧਰਮ ਰਾਏ ਤਿਨਕਾ ਮਿਤ ਹੈ ਜਾਂ ਮਗ ਨ ਪਾਵੈ, ਹਰ ਨਾਮ ਧਿਆਵੈ ਦਿਨਸ ਰਾਤ ਹਰ ਨਾਮ ਸਮਾਵੈ, ਸਲੋਕ ਮਹੱਲਾ ਪਹਿਲਾ, ਸੁਣੀਐ ਏਕ ਵਖਾਣੀਐ ਸੁਰਗ ਮਿਰਤ ਬਯਾਲ, ਹੁਕਮ ਨਾ ਜਾਈ ਮੇਟਿਆ ਜੋ ਲਿਖਿਆ ਸੋ ਨਾਲ, ਕੌਣ ਮੂਆ ਕੌਣ ਮਾਰਸੀ ਕੌਣ ਆਵੈ ਕੌਣ ਜਾਏ, ਕੌਣ ਰਹਿਸੀ ਨਾਨਕਾ ਕਿਸ ਕੀ ਸੁਰਤ ਸਮਾਏ, ਮਹੱਲਾ ਪਹਿਲਾ, ਹੋ ਮੂਆ ਮੈਂ ਮਾਰਿਆ ਪੌਣ ਵਹਿ ਦਰਿਆਉ, ਤ੍ਰਿਸ਼ਨਾ ਥੱਕੀ ਨਾਨਕਾ ਜਾਮਨ ਰੱਤਾ ਨਾਏ, ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਈ, ਜੀਵ ਰਸਾਇਣ ਚੂਨੜੀ ਰੱਤੀ ਲਾਲ ਲਵਾਏ, ਅੰਦਰ ਮੁਸਕ ਝਕੋਲਿਆ ਕੀਮਤ ਕਹੀ ਨਾ ਜਾਏ ਪੌੜੀ, ਇਸ ਯੁਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੈ, ਇਹੋ ਅੱਖ ਉੱਠ ਕਦੇ ਨਾ ਨਿਖੁੱਟੇ ਖਾਏ ਖਰਚਿਓ ਪੱਲੇ, ਹਰ ਜਨ ਨੇੜ ਨਾ ਆਵੇ ਜਮ ਕੰਕਰ ਜਮ ਕੱਲੈ, ਸੇ ਸਾਹ ਸੱਚੇ ਬਣ ਜਾ ਰਿਹਾ ਜਿਨ ਹਰ ਤਨ ਪੱਲੈ, ਹਰ ਕਿਰਪਾ ਤੇ ਹਰ ਪਾਈਐ ਜਾਂ ਆਪ ਹਰ ਕੱਲੈ, ਸਲੋਕ ਮਹੱਲਾ ਤੀਜਾ, ਮਨਮੁਖ ਵਪਾਰੈ ਸਾਰ ਨਾ ਜਾਣਨੀ, ਵਿਖ ਵਿਹਾਂਜੈ ਵਿਖ ਸੰਗ੍ਰਹਿ ਵਿਖ ਸਿਉ ਧਰੈ ਪਿਆਰ, ਬਾਹਰੋਂ ਪੰਡਿਤ ਸਦਾਇਂ ਦੇ ਮਨਹੋਂ ਮੂਰਖ ਗਵਾਰ, ਹਰ ਸਿਉ ਚੇਤਨਾ ਲਾਇਨੀ ਵਾਦੀ ਧਰਨ ਪਿਆਰ, ਵਾਧਾ ਕੀਆ ਕਰਨ ਕਹਾਣੀਆਂ ਕੂੜ ਬੋਲ ਕਰੈ ਆਹਾਰ, ਜਗ ਮੈਂ ਰਾਮ ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ, ਨਾਨਕ ਨਾਮ ਨਾ ਚੇਤਨੀ ਹੋਏ ਮੈਲੇ ਮਰੈ ਗਵਾਰ, ਮਹੱਲਾ ਤੀਜਾ, ਦੁੱਖ ਲੱਗਾ ਬਿਨ ਸੇਵਿਆ ਹੁਕਮ ਮੰਨੇ ਦੁੱਖ ਜਾਏ, ਆਪੇ ਦਾ ਤੈ ਸੁਖੈ ਦਾ ਆਪੇ ਦੇ ਸਜਾਏ, ਨਾਨਕੇ ਵੈ ਜਾਣੀਐ ਸਭਕੇ ਤਿਸੈ ਰਜਾਏ ਪੌੜੀ, ਹਰ ਨਾਮ ਬਿਨਾ ਜਗਤ ਹੈ ਨਿਰਧਨ ਬਿਨ ਨਾਵੈ ਤ੍ਰਿਪਤ ਨਾਹੀ, ਦੂਜੈ ਭਰਮ ਬੁਲਾਇਆ ਹੋ ਮੈਂ ਦੁੱਖ ਪਾਹੀ, ਬਿਨ ਕਰਮਾ ਕਿਛੂ ਨਾ ਪਾਈਐ ਜੇ ਬਹੁਤ ਲੁਚਾਈ, ਆਵੈ ਜਾਏ ਜੰਮੈ ਮਰੈ ਗੁਰ ਸ਼ਬਦ ਛੁਟਾਈ, ਆਪ ਕਰੈ ਕਿਸ ਆਖੀਐ ਦੂਜਾ ਕੋ ਨਾਹੀ, ਸਲੋਕ ਮਹੱਲਾ ਤੀਜਾ, ਇਸ ਜਗ ਮੈਂ ਸੰਤੀ ਧਨ ਖੱਟਿਆ ਜਿਨਾ ਸਤਿਗੁਰ ਮਿਲਿਆ ਪ੍ਰਭ ਆਈ, ਸਤਿਗੁਰ ਸਜ ਦਰੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ, ਇਤ ਧਨ ਪਾਇਆ ਭੁੱਖ ਲੱਥੀ ਸੁਖ ਵਸਿਆ ਮਨ ਆਏ, ਜਿਨਾਂ ਕੋ ਤੁਰ ਲਿਖਿਆ ਤਿਨੀ ਪਾਇਆ ਆਏ, ਤਿਨੀ ਪਾਇਆ ਆਏ, ਮਨਮੁਖ ਜਗਤ ਨਿਰਧਨ ਹੈ ਮਾਇਆ ਨੂੰ ਬਿਲ ਲਾਏ, ਅੰਦਨ ਫਿਰਦਾ ਸਦਾ ਰਹਿ ਭੁੱਖ ਨਾ ਕਦੇ ਜਾਏ, ਸ਼ਾਂਤ ਕਦੇ ਨਾ ਆਵਈ ਨੈ ਸੁਖ ਵਸੈ ਮਨ ਆਏ, ਸਦਾ ਚਿੰਤ ਚਿਤ ਵਦਾ ਰਹਿ ਸਹਿਸਾ ਕਦੇ ਨਾ ਜਾਏ, ਨਾਨਕ ਵਿਣ ਸਤਿਗੁਰ ਮਤ ਭਵੀ ਸਤਿਗੁਰ ਨੂੰ ਮਿਲੈ ਤਾਂ ਸ਼ਬਦ ਕਮਾਏ, ਸਦਾ ਸਦਾ ਸੁਖ ਮੈਂ ਰਹਿ ਸੱਚੇ ਮਾਹੇ ਸਮਾਏ, ਮਹੱਲਾ ਤੀਜਾ, ਜਿਹਨੂੰ ਪਾਈ ਮੇਦਨੀ ਸੋਈ ਸਾਰ ਕਰੇ, ਏਕੋ ਸਿਮਰੋ ਭਾਇ ਰਹੋ ਤਿਸ ਬਿਨ ਅਵਰ ਨਾ ਕੋਈ, ਖਾਣਾ ਸ਼ਬਦ ਚੰਗਿਆਈਆਂ ਜਿਤ ਖਾਧੈ ਸਦਾ ਤ੍ਰਿਪਤ ਹੋਏ, ਪਹਿਨਣ ਸਿਵ ਸਨਾਈ ਹੈ ਸਦਾ ਸਦਾ ਉਹ ਉਜਲਾ ਮਹਿਲਾ ਕਦੇ ਨਾ ਹੋਏ, ਸਹਿਜੇ ਸਚਤਨ ਖੱਟਿਆ ਥੋੜਾ ਕਦੇ ਨਾ ਹੋਏ, ਦੇਹੀ ਨੂੰ ਸ਼ਬਦ ਸਿਗਾਰ ਹੈ ਜਿਤ ਸਦਾ ਸਦਾ ਸੁਖ ਹੋਏ, ਨਾਨਕ ਗੁਰਮੁਖ ਬੂਜੀ ਹੈ ਜਿਸ ਨੂੰ ਆਵੇ ਖਾ ਲਈ ਸੋਏ ਪੌੜੀ, ਅੰਤਰ ਜਪ ਤਪ ਸੰਜਮੋ ਗੁਰ ਸ਼ਬਦੀ ਜਾਪੈ, ਹਰ ਹਰ ਨਾਮ ਤੇ ਆਈਐ ਹੋਮੈ ਅਗਿਆਨ ਗਵਾਪੈ, ਅੰਦਰ ਅੰਮ੍ਰਿਤ ਭਰਪੂਰੈ ਚਾਖਿਆ ਸਾਧ ਜਾਪੈ, ਜਿਨ ਚਾਖਿਆ ਸੇ ਨਿਰਭਉ ਪਏ ਸੇ ਹਰ ਸਤਰਾਪੈ, ਹਰ ਕਿਰਪਾ ਧਾਰ ਪਿਆਇਆ ਫਿਰ ਕਾਲ ਨਾ ਵਿਆਪੈ, ਸਲੋਕ ਮਹੱਲਾ ਤੀਜਾ, ਲੋਕ ਅਵਗਣਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਂਜੈ ਕੋਈ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਈ, ਗੁਰ ਪ੍ਰਸਾਦੀ ਗੁਣ ਪਾਈਅਨ ਜਿਸ ਨੂੰ ਨਦਰ ਕਰੀ ਮਹੱਲਾ ਤੀਜਾ, ਗੁਣ ਅਵਗੁਣ ਸਮਾਨ ਹੈ ਜੇ ਆ

ਮਾਹੀ, ਸਤਿਗੁਰ ਮਿਲੈ ਤਾਂ ਜਾਣੀਐ, ਜਾਂ ਸ਼ਬਦ ਵਸੈ ਮਨੇ ਮਾਹੀ। ਆਪ ਗਿਆ ਭ੍ਰਮ ਭਉ ਗਿਆ, ਜਨਮ ਮਰਨ ਦੁਖ ਜਾਏ, ਗੁਰਮਤਿ ਅਲਖ ਲਖਾਈਐ, ਉੱਤਮ ਮਤਿ ਤਰਾਏ, ਨਾਨਕ ਸੋਹੰਗ ਹੰਸਾਂ ਜਪ ਜਾਪੋ, ਤ੍ਰਿਭਵਨ ਤੇ ਸਹਿ ਸਮਾਏ ਮਹੱਲਾ ਤੀਜਾ, ਮਨ ਮਾਣਕ ਜਿਨ ਪਰਖਿਆ, ਗੁਰ ਸ਼ਬਦੀ ਵਿਚਾਰ, ਸੇ ਜਨ ਵਿਰਲੇ ਜਾਣੀਐ, ਕਲ ਯੁਗ ਵਿੱਚ ਸੰਸਾਰ, ਆਪੇ ਨੂੰ ਆਪ ਮਿਲ ਰਹਿਆ, ਹੋਮੈ ਦੁਬਿਧਾ ਮਾਰ, ਨਾਨਕ ਨਾਮਰ ਤੇ ਦੁੱਤਰ ਤਰੇ, ਭੋਜਲ ਵਿਖਮ ਸੰਸਾਰ ਪੌੜੀ, ਮਨ ਮੁਖ ਅੰਦਰ ਨਾ ਭਾਲਨੇ, ਮੁੱਠੇ ਅਹੰਗ ਮਤੇ, ਚਾਰੇ ਕੁੰਡਾਂ ਭਵ ਥਕੇ, ਅੰਦਰ ਤਿਖ ਤੱਤੇ, ਸਿਮਰਤ ਸਾਸਤ ਨਾ ਸੋਧਨੀ, ਮਨ ਮੁਖ ਵਿਗੁੱਤੇ, ਬਿਨ ਗੁਰ ਕਿਨੈ ਨਾ ਪਾਇਓ, ਹਰ ਨਾਮ ਹਰ ਸਤੇ, ਤਤ ਗਿਆਨ ਵਿਚਾਰਿਆ, ਹਰ ਜਪ ਹਰ ਗਤੇ। ਸਲੋਕ ਮਹੱਲਾ ਦੂਜਾ। ਆਪੇ ਜਾਣੈ ਕਰੇ ਆਪ, ਆਪੇ ਆਣੈ ਰਾਸ, ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ। ਮਹੱਲਾ ਪਹਿਲਾ। ਜਿਨ ਕੀ ਆ ਤਿਨ ਦੇਖਿਆ, ਆਪੇ ਜਾਣੈ ਸੋਈ, ਕਿਸ ਨੂੰ ਕਹੀਐ ਨਾਨਕਾ, ਜਾਂ ਘਰ ਵਰਤੈ ਸਭ ਕੋਈ ਪੌੜੀ, ਸਭੇ ਥੋਕ ਵਿਸਾਰ ਇੱਕੋ ਇੱਕੋ ਮਿਤ ਕਰ, ਮਨ ਤਨ ਹੋਏ ਨਿਹਾਲ, ਪਾਪਾਂ ਦਹਿ ਹਰ, ਆਵਣ ਜਾਣੈ ਚੁੱਕੈ ਜਨਮ ਨਾ ਜਾਹੇ ਮਰ, ਸੱਚ ਨਾਮ ਆਧਾਰ ਸੋਗ ਨਾ ਮੋਹੇ ਜਰ, ਨਾਨਕ ਨਾਮ ਨਿਦਾਨ ਮਨ ਮੈਂ ਸਾਂਝਤ ਹਰ। ਸਲੋਕ ਮਹੱਲਾ ਪੰਜਵਾਂ। ਮਾਇਆ ਮਨੁ ਨਾ ਵਿਸਰੈ, ਮੰਗੈ ਦਮਾਂ ਦਮ, ਸੋ ਪ੍ਰਭ ਚਿਤ ਨਾ ਆਵੈ, ਨਾਨਕ ਨਹੀਂ ਕਰਾਂ। ਮਹੱਲਾ ਪੰਜਵਾਂ। ਮਾਇਆ ਸਾਥ ਨਾ ਚੱਲੇ, ਕਿਆ ਲਪਟਾਵੈ ਅੰਧ, ਗੁਰ ਕੇ ਚਰਨ ਤੇ ਆਏ ਤੂੰ, ਟੁੱਟੈ ਮਾਇਆ ਬੰਦ ਪੌੜੀ, ਭਾਣੈ ਹੁਕਮ ਨਾਏ ਉਨ ਭਾਣੈ ਸੁਖ ਪਾਇਆ, ਭਾਣੈ ਸਤਿਗੁਰ ਮਿਲੇ ਉਨ ਭਾਣੈ ਸੱਚ ਦਿਆਇਆ, ਭਾਣੇ ਜੀਵੜ ਹੋਰ ਦਾਤ ਨਾਹੀ, ਸੱਚ ਆਖ ਸੁਣਾਇਆ, ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ, ਨਾਨਕ ਤੇ ਸਰਣਾਗਤੀ ਜਿਨ ਜਗਤ ਉਪਾਇਆ। ਸਲੋਕ ਮਹੱਲਾ ਤੀਜਾ। ਜਿਨ ਕੋ ਅੰਦਰ ਗਿਆਨ ਨਹੀਂ, ਭੈ ਕੀ ਨਾਹੀਂ ਬਿੰਦ, ਨਾਨਕ ਮੋਇਆ ਕਾਕਿਆ ਮਾਰਨਾ, ਜੇ ਆ ਮਾਰੀ ਗੋਵਿੰਦ। ਮਹੱਲਾ ਤੀਜਾ। ਮਨ ਕੀ ਪੱਤਰੀ ਵਾਚਣੀ, ਸੁਖੀ ਹੂੰ ਸੁਖਸਾਰ, ਸੋ ਬ੍ਰਾਹਮਣ ਭਲਾ ਆਖੀਐ, ਜੇ ਬੂਝੈ ਬ੍ਰਹਮ ਵਿਚਾਰ, ਹਰ ਸਲਾਹੇ ਹਰ ਪੜੈ, ਗੁਰ ਕੈ ਸ਼ਬਦ ਵਿਚਾਰ, ਆਇਆ ਉਹ ਪ੍ਰਵਾਨ ਹੈ, ਜੇ ਕੁਲ ਕਾ ਕਰੇ ਉਧਾਰ, ਅੱਗੇ ਜਾਤ ਨਾ ਪੁੱਛੀਐ, ਕਰਨੀ ਸ਼ਬਦ ਹੈ ਸਾਰ, ਹੋਰ ਕੂੜ ਪੜਨਾ ਕੂੜ ਕਮਾਵਣਾ, ਵਿਖਿਆ ਨਾਲ ਪਿਆਰ, ਅੰਦਰ ਸੁਖ ਨਾ ਹੋਵੇ, ਮਨਮੁਖ ਜਨਮ ਖੁਆਰ, ਨਾਨਕ ਨਾਮ ਰਤੇ ਸੇ ਉਬਰੀ, ਗੁਰ ਕਹੇ ਤਾਂ ਪਾਰ ਪੌੜੀ, ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ, ਜੋ ਹੁਕਮ ਨਾ ਬੂਝੈ ਖਸਮ ਕਾ ਸੋਈ ਨਰ ਕੱਚਾ, ਜਿਤ ਭਾਵੈ ਤਿਤ ਲਾਇੰਦਾ ਗੁਰਮੁਖ ਹਰ ਸੱਚਾ, ਸਭਨਾ ਕਾ ਸਾਹਿਬ ਏਕ ਹੈ ਗੁਰਸਬ ਦੀ ਰਚਾ, ਗੁਰਮੁਖ ਸਦਾ ਸਲਾਈਐ ਸਭ ਤਿਸ ਦੇ ਜੱਚਾ, ਜਿਉ ਨਾਨਕ ਆਪ ਨਚਾਇੰਦਾ ਤਿਵਹੀ ਕੋ ਨੱਚਾ, ਸੁਧ ਮਾਰੂ ਵਾਰ। ਮਹੱਲਾ ਪੰਜਵਾਂ। ਡੱਖਣੇ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਚੂ ਸੱਜਣ ਮੈਡਿਆ ਡੇਈ ਸੇ ਸੇ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ। ਮਹੱਲਾ ਪੰਜਵਾਂ। ਨਿਹੂ ਮਹਿੰਜਾ ਤਉ ਨਾਲ ਬਿਆ, ਨੇਹੋ ਕੁੜਾਵੇ ਡੇਖ ਕੱਪੜ ਭੋਗ ਡਰਾਵਣੇ, ਜਿਚਰ ਪਿਰੀ ਨਾ ਡੇਖ। ਮਹੱਲਾ ਪੰਜਵਾਂ। ਉੱਠੀ ਝਾਲੂ ਕੰਤੜੇ ਭਉ ਹਉ ਪੱਸੀ ਤੋ ਦੀਦਾਰ, ਕਾਜਲ ਹਾਰ ਤਮੋਲ ਰਸ ਬਿਨ ਪੱਸੇ ਹਬ ਰਸ ਛਾਰ ਪੌੜੀ, ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ, ਗੁਰਮੁਖ ਕੀਤੋ ਥਾਟ ਸਿਰਜ ਸੰਸਾਰਿਆ, ਹਰ ਆਗਿਆ ਹੋਏ ਵੇਦ ਪਾਪ ਪੁੰਨ ਵਿਚਾਰਿਆ, ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ, ਨਵਖੰਡ ਪ੍ਰਿਥਵੀ ਸਾਜ ਹਰ ਰੰਗ ਸਵਾਰਿਆ, ਵੇਕੀ ਜੰਤੂ ਪਾਏ ਅੰਤਰ ਕਲ ਧਾਰਿਆ, ਤੇਰਾ ਅੰਤ ਨਾ ਜਾਣੈ ਕੋਈ ਸੱਚ ਸਿਰਜਣ ਹਾਰਿਆ, ਤੂੰ ਜਾਣੈ ਸਭ ਦੇ ਆਪ ਗੁਰਮੁਖ ਨੇ ਸਤਾਰਿਆ। ਡੱਖਣੇ ਮਹੱਲਾ ਪੰਜਵਾਂ। ਜੇ ਤੂੰ ਮਿੱਤਰ ਆ ਸਾਡਣਾ ਇੱਕ ਭੋਰੀ ਨਾ ਵਿਛੋੜ, ਜੀਉ ਮਹਿੰਜਾ ਤੋਂ ਮੋਹਿਆ ਕਦ ਪੱਸੀ ਜਾਨੀ ਤੋਏ। ਮਹੱਲਾ ਪੰਜਵਾਂ। ਦੁਰਜਨ ਤੂੰ ਜਲ ਪਹਾੜੀ, ਵਿਛੋੜੇ ਮਰ ਜਾਹੇ ਕੰਤਾ, ਤੂੰ ਸੋ ਸੇਜੜੀ ਮੈਂਡਾ ਹੰਬੋ ਦੁਖੋ ਲਾਏ। ਮਹੱਲਾ ਪੰਜਵਾਂ। ਦੁਰਜਨ ਦੂਜਾ ਭਾਉ ਹੈ ਵਿਛੋੜਾ ਹੋ ਮੈਂ ਰੋਗ, ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀ ਚੈ ਭੋਗ ਪੌੜੀ, ਤੂੰ ਅਗਮ ਦਇਆਲ ਬੇਅੰਤ ਤੇਰੀ ਕੀਮਤ ਕਹਿ ਕੌਣ, ਤੁਧ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਪਾਉਣ, ਤੇਰੀ ਕੁਦਰਤ ਕੋਈ ਨਾ ਜਾਣੈ ਮੇਰੇ ਠਾਕੁਰ ਸਗਲ ਰੌਣ।

ਮਾਰੂ ਬਾਣੀ ਜੈ ਦਿਓ ਜਿਉ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਚੰਦ ਸਤ ਭੇਜਿਆ ਨਾ ਸਤ ਪੂਰਿਆ ਸੂਰ ਸਤ ਖੋੜ ਸਾ ਦਤ ਕੀਆ ਅਬਲ ਬਲ ਤੋੜਿਆ ਚੱਲ ਚੱਲ ਥਪਿਆ ਅਘੜ ਘੜਿਆ ਤਾਂ ਆ ਪਿਓ ਪੀਆ ਮਨ ਆਦਿ ਗੁਣ ਆਦਿ ਵਖਾਣਿਆ ਤੇਰੀ ਦੁਬਧਾ ਦਿਸ਼ਟ ਸਮਾਨਿਆ ਰਾਓ ਅਰਧ ਕੋ ਅਰਧਿਆ ਸਰਧ ਕੋ ਸਰਧਿਆ ਸਲਲ ਕੋ ਸਲ ਸਮਾਨ ਆਇਆ ਬਸ ਜੈ ਦਿਉ ਜੈ ਦੇਵ ਕਉ ਰਮਿਆ ਬ੍ਰਹਮ ਨਿਰਵਾਣ ਲਿਵਲੀਨ ਪਾਇਆ ਕਬੀਰ ਮਾਰੂ ਰਾਮ ਸਿਮਰ ਪਛਤਾਏਗਾ ਮਨ ਪਾਪੀ ਜੀਰਾ ਲੋਭ ਕਰਦ ਹੈ ਆਜ ਕਾਲ ਉੱਠ ਜਾਏਗਾ ਕਾਗਜ਼ ਜਿਉਂ ਗਲ ਜਾਏਗਾ ਜੋ ਜਮ ਆਏ ਕੇਸ ਗਏ ਪਟਕੇ ਤਾਂ ਦਿਨ ਕਿਸ਼ੂ ਨਾਮ ਵਸਾਏਗਾ ਸਿਮਰਨ ਭਜਨ ਦਇਆ ਨੀ ਕੀਨੀ ਤੋ ਮੁਖ ਚੋਟਾ ਖਾਏਗਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ ਰਹਾਓ ਜਾ ਕੀ ਸ਼ੋਧ ਜਗਤ ਕਹੁ ਲਾਗੇ ਤਾਂ ਪਰ ਤੁਹੀਂ ਡਰੇ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਨਾਮਦੇਵ ਕਬੀਰ ਤਲੋਚਨ ਸਦਨਾ ਸਹਿਨ ਤਰੇ ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜਿਉ ਤੇ ਸਭੇ ਸਰੇ ਮਾਰੂ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇ ਰੇ ਚਾਰ ਪਦਾਸ਼ਟ ਅਸ਼ਟ ਮਹਾਸਿਧ ਨਵ ਨਿਧ ਕਰ ਤਲਤਾ ਕਹਿ ਹਰ ਹਰ ਹਰ ਨਾ ਜਪਸ ਰਸਨਾ ਅਵਰ ਸਭ ਸ਼ਾਟ ਬਚਨ ਰਚਨਾ ਰਹਾਓ ਨਾਨਾ ਖਿਆਨ ਪ੍ਰਾਨ ਵੇਦ ਵਿਦ ਚੌਥੀ ਸੇ ਸ਼ਰਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਾਹੀ ਸਹਿ ਸਮਾਧ ਉਪਾਧ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ ਕਹਿ ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਭਾਗੀ ਸਹਿਜ ਸਮਾਧ ਉਪਾਧ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ ਕਹਿ ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਭਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟ ਕੋਟ ਧੰਨਵਾਦ ਹੈ ਸਤਿਗੁਰੂ ਜੀ ਦਾ ਜਿਨ੍ਹਾਂ ਦੀ ਆਪ ਲੜੀਵਾਰ ਬਾਣੀ ਸੁਣ ਰਹੇ ਸੀ ਸੋ ਸੰਗਤਾਂ ਦਾ ਧੰਨਵਾਦ ਹੈ ਹੁਣ ਆਪ ਜੀ ਨੂੰ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ ਕੀਰਤਨ ਨਾਲ ਜੋੜਨਗੇ ਸੋ ਆਪ ਇਸੇ ਤਰ੍ਹਾਂ ਹੀ ਬੜੇ ਪ੍ਰੇਮ ਨਾਲ ਕੀਰਤਨ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਾਂ ਸੁਖਤਾ ਮਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ। ਮਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਿਹਾ।

ਅਸਾ ਮਹਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੇ ਧਿਆਨੇ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕਈਆਂ ਵਡਿਆਈਆਂ ਤੁਧ ਵਿਣ ਸਿੱਧੀ ਕਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣੇ ਔਖਾ ਸਾਚਾ ਨਾਊਂ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਏ ਚਲੀਏ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹਿ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਭੋਗ